ਝੂਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਸਾਰਿਆ ਸੀਸ ਕਰਨ ਮਨ ਭਾਵਦੇ ਹਰ ਬੁੱਝਣ ਨਾ ਹੀ ਹਾਰਿਆ ਪਰ ਫਰਮਾਇਸ਼ ਖਾਇਆ।

0: ਅੱਖੀ ਸੂਤ ਵੇਖਣਾ ਪਰਤਰੇ ਪਰ ਧਨ ਰੂਪ ਕੰਨੀ ਸੂਤ ਕੰਨ ਪਹਿਲਾਏ ਤਬਾਰੀ ਖਾਏ ਨਾਨਕ ਸਾਧਮੀ ਬੱਦੇ ਜੰਪੁਰ ਜਾਏ ਮਹੱਲਾ ਪਹਿਲਾ
1: ਸਭ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮੇ ਭਾਣੇ ਆਵੇ ਜਾਏ ਖਾਣਾ

ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ।

ਦਾ ਹੀ ਸੋਚਣ ਕੱਢੀਏ, ਆਪੋ ਆਪਣਾ ਪਹੀ ਲਿਖਾ ਸੰਢੀਏ, ਕਿਆ ਰਹਿਣਾ ਨਾਹੀ ਜਗਤ ਕਾਇਦ ਘਰ ਬਹੱਡੀਏ, ਬੰਦਾ ਕਿਸੇ ਨਾ ਕੀ

ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ। ਜਿਸ ਕੈ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ।

ਹਿਪਸ ਦਾ ਸਮਾਨ ਲਿਆ ਜਿੱਦ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਕਰ ਲਈਏ ਮੰਦਾ ਮੂਲ ਲੱਗੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਿਹਾਰੀਏ ਵੇਖੇ ਵੇਹਾ ਪਾਸਾ ਢਾਲੀਏ।

ਜੀ ਆਪਣੀ ਹਰਤਾ ਕੇ ਪਾਰਾਵਾ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਂ ਇੱਕ ਨਾ ਕਲੀ ਜੰਜੀਰੀ ਇੱਕ ਤੁਰੀ ਚੜੇ ਵਿਸਿਆ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁੜੀ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਆਪਣਾ ਵੀ।
0: ਦੇਖੋ, ਖੇਤੀ ਦੇ ਵਿੱਚ ਅੱਜ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੇ ਚਿਰ ਸਥਾਈ ਖੇਤੀ ਆਪਾਂ ਚਾਹੁੰਦੇ ਹਾਂ ਕਿ ਖੇਤੀ ਦੇ ਵਿੱਚ ਸਾਡਾ ਟਿਕਾ ਜਿਹੜਾ ਹੈ ਇਹ ਧੰਦੇ ਦਾ ਚਿਰ ਸਥਾਈ ਰਹੇ, ਅਤੇ ਸਾਨੂੰ ਖੇਤੀ ਦੇ ਨਾਲ ਰਲਗੱਡ ਕਿੱਤੇ ਧੰਦੇ ਕੰਮ ਕਾਰ ਜਿਹੜੇ ਹੈ ਉਹਨਾਂ ਦਾ ਵਿੱਢ ਜ਼ਰੂਰ ਵਿੱਢਣਾ ਪੈਣਾ।
1: ਹਾਂ, ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਰੋੜੀ ਰਾਮ ਜੀ, ਖਰਚੇ ਤਾਂ ਰੋਜ਼ ਰੋਜ਼ ਹੁੰਦੇ ਹੀ ਆ।
0: ਹਾਂ,
1: ਅਤੇ ਜੇ ਅਸੀਂ ਹੁਣ ਛਮਾਹੀ ਫਸਲ ਡੀਕਦੇ ਰਹੀਏ ਤਾਂ ਗੱਲ ਫਿਰ ਬਣਦੀ ਨਹੀਂ। ਨਾਲੇ ਦੇਖੋ, ਹੁਣ ਫਸਲ ਬੀਜ ਕੇ ਕਾਫੀ ਸਮਾਂ ਹੁੰਦਾ ਸਾਡੇ ਕੋਲ, ਉਹ ਸਮੇਂ ਦੀ ਵਰਤੋਂ ਇਹਨਾਂ ਧੰਦਿਆਂ ਵਿੱਚ ਕੀਤੀ ਜਾ ਸਕਦੀ ਆ।
0: ਕੀਤੀ ਜਾ ਸਕਦੀ ਹੈ ਜੀ। ਨਾਲੇ ਹੁਣ ਦੇਖੋ ਨਾ, ਆਹ ਜਿਹੜਾ ਯੁੱਗ ਹੈ ਨਾ ਸੰਧੂ ਸਾਹਿਬ, ਵੀ ਜਿੱਦਾਂ ਦਾ ਹੁਣ ਸਮਾਂ ਹੈ ਉਸ ਲਿਹਾਜ਼ ਨਾਲ ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ। ਇਸ ਟਾਈਮ

0: ਜਿਹੜਾ ਹੈ ਵਪਾਰੀਕਰਨ ਦਾ ਯੁੱਗ ਹੈ, ਵਪਾਰਕ ਯੁੱਗ ਹੈ। ਸੋ ਇਸ ਕਰਕੇ ਖੇਤੀ ਨੂੰ ਜੇ ਆਪਾਂ ਵਪਾਰਕ ਦ੍ਰਿਸ਼ਟੀ ਨਾਲ ਕਰਾਂਗੇ, ਵਪਾਰਕ ਨਜ਼ਰੀਏ ਨਾਲ ਕਰਾਂਗੇ, ਫਿਰ ਖੇਤੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹੀਏ ਵੀ ਖੇਤੀ ਘਾਟੇ ਵਾਲਾ ਸੌਦਾ ਹੈ। ਸਿਰਫ ਜਿਹੜਾ ਥੋੜ੍ਹਾ ਜਿਹਾ ਇੱਕ ਜਿੱਦਾਂ ਕਹਿੰਦੇ ਕਿ ਨਜ਼ਰੀਆ ਬਦਲਣ ਦੀ ਲੋੜ ਹੈ, ਸੋਚ ਨੂੰ ਬਦਲਣ ਦੀ ਲੋੜ ਹੈ। ਅਤੇ ਖੇਤੀ ਉਹੀ ਖੇਤੀ ਜਿਹੜੀ ਆਪਾਂ ਘਾਟੇ ਦੇ ਮਨ 'ਚ ਕਹਿੰਦੇ ਹਾਂ, ਉਹੀ ਖੇਤੀ ਲਾਹੇਮੰਦ ਖੇਤੀ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ, ਹੁਣ ਤਾਂ ਦੇਖੋ ਕਿ ਸਾਡੇ ਨੌਜਵਾਨ ਵੀ ਇਹਦੇ ਵਿੱਚ ਬੜਾ ਸਹਿਯੋਗ ਕਰਦੇ ਆ ਜੀ। ਇੱਕ ਤਾਂ ਦੇਖੋ ਘਰ ਦੇ

0: ਸ਼ੁਰੂ ਕਰੋ ਕਿ ਜਿਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਜਾਣਕਾਰੀ ਹੋਵੇ ਜਾਂ ਆਪਾਂ ਜਾਣਕਾਰੀ ਲੈ ਸਕਦੇ ਹੋਈਏ।
1: ਦੇਖੋ ਜੀ, ਜਾਣਕਾਰੀ ਦੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ ਹੈ, ਕੋਈ ਸਮਾਂ ਸੀ ਕਿ ਸਾਡੇ ਕੋਲ ਜਾਣਕਾਰੀ ਦੀ ਸਰੋਤ ਨਹੀਂ ਸੀ। ਇਹ ਉਦੋਂ ਮੁਸ਼ਕਲ ਵੀ ਸੀਗਾ ਕਿ ਕੰਮ ਕਰਨਾ, ਕਿਸੇ ਕਿਤੇ ਧੰਦੇ ਨੂੰ ਅਪਣਾਉਣਾ ਸਾਡੇ ਲਈ ਮੁਸ਼ਕਲ ਕੰਮ ਸੀ। ਹੁਣ ਤਾਂ ਜਾਣਕਾਰੀ ਦੇ ਪੱਖੋਂ ਤਾਂ ਕਿਸੇ ਪਾਸੇ ਸਾਨੂੰ ਹੈ ਹੀ ਨਹੀਂ ਵੀ ਜਾਣਕਾਰੀ ਸਾਨੂੰ ਮਿਲ ਨਹੀਂ ਸਕਦੀ ਜਾਂ ਜਾਣਕਾਰੀ 'ਚ ਕੋਈ ਮੁਸ਼ਕਲ ਹੈ। ਮਹਿਕਮੇ ਅਲੱਗ ਅਲੱਗ ਤਰ੍ਹਾਂ ਦੇ, ਪਸ਼ੂ ਪਾਲਣ ਮਹਿਕਮਾ ਹੈ, ਬਾਗਬਾਨੀ ਵਿਭਾਗ ਕੰਮ ਕਰ ਰਿਹਾ ਹੈ, ਹੈਂਜੀ, ਇਹ ਤੋਂ ਇਲਾਵਾ ਤੁਸੀਂ ਦੇਖੋ ਗਡਵਾਸੂ ਹੈ, ਖੇਤੀਬਾੜੀ ਜ਼ਰਾਇਤ ਦੀ ਯੂਨੀਵਰਸਿਟੀ ਹੈ, ਹੋਰ ਬੀਸੀਆਂ ਐਸੇ ਅਦਾਰੇ ਹੈ ਜਿਹੜੇ ਸੀਫਟ ਦੀ ਤੁਸੀਂ ਗੱਲ ਕਰ ਲਓ, ਦੇਖੋ ਉੱਥੇ ਕਈ ਤਰ੍ਹਾਂ ਦੇ ਪਦਾਰਥ ਸਾਨੂੰ ਤਿਆਰ ਕਰਨੇ ਸਿਖਾਉਂਦੇ ਹੈ। ਸੋ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਵੀ ਕੰਮ ਜਿਹੜਾ, ਪਹਿਲੀ ਗੱਲ ਤਾਂ ਕੰਮ ਦੀ ਚੋਣ, ਉਸ ਕੰਮ ਦੀ ਚੋਣ ਕਰੋ ਜਿਸ ਕੰਮ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਇਹ ਕੰਮ ਨੂੰ ਕਰ ਸਕਦਾ। ਪਹਿਲਾਂ ਤੁਸੀਂ ਆਪਣੀ ਅੰਤਰਾਤਮਾ ਤੋਂ ਪੁੱਛੋ ਉਹਦਾ ਕਿਉਂਕਿ ਜਿਹੜਾ ਵੀ ਕੰਮ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹ ਹੈ ਵੀ ਮੈਂ ਇਹਦੀ ਮੰਡੀਕਾਰੀ ਕਿੱਥੇ ਕਰਨੀ ਹੈ,
0: ਵੇਚਣਾ ਕਿੱਥੇ ਹੈ ਸਮਾਨ, ਤਾਂ ਦੇਖੋ ਤਿਆਰ ਕਰ ਲੈਂਦੇ
1: ਹਾਂ।
0: ਸਮੱਸਿਆ ਆਉਂਦੀ ਹੈ ਕਿ ਇਹਨੂੰ ਵੇਚਣਾ ਕਿੱਥੇ ਹੈਗੀ।
1: ਬਿਲਕੁਲ ਬਿਲਕੁਲ, ਦੂਜੀ ਫਿਰ ਸੰਧੂ ਸਾਹਿਬ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵੇਚਣਾ ਕਿੱਥੇ ਹੈ ਅਤੇ ਵੇਚਣਾ ਕਿੱਦਾਂ ਹੈ। ਹੁਣ ਉਹ ਸਮਾਂ ਨਹੀਂ ਹੈ ਵੀ ਤੁਸੀਂ ਜੋ ਵੀ ਤਿਆਰ ਕੀਤਾ ਅਤੇ ਵੇਚ ਦਿਓਗੇ, ਹੁਣ ਤੁਹਾਨੂੰ ਉਹੀ ਹੈ ਵੀ ਜੋ ਦਿਖਦਾ ਹੈ ਵਹੀ ਬਿਕਤਾ ਵਾਲਾ ਹਿਸਾਬ ਹੈ। ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰਦੇ ਹੋ, ਤੁਸੀਂ ਦਲੀਆ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ, ਆਪਣਾ ਹਲਦੀ ਤਿਆਰ ਕਰਨੀ ਸ਼ੁਰੂ ਕਰ ਦਿਓ, ਹਰੀ ਮਿਰਚਾਂ ਕੁੱਟ ਕੇ ਜਿਹੜੀਆਂ ਹੈ ਪੀਹ ਕੇ ਤਿਆਰ ਕਰਨੀਆਂ ਸ਼ੁਰੂ
0: ਕਰ ਲਓ ਜੀ,
1: ਆਟਾ ਤਿਆਰ ਕਰਨਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਪਨੀਰ ਹੈ, ਖੋਆ ਹੈ, ਬੜੇ ਚੀਜ਼ਾਂ ਹੈ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਇਹ ਹੈ ਕਿ ਉਹਦੀ ਜਿਹੜੀ ਅਸੀਂ ਵੇਚਣ ਦਾ ਸਾਡਾ ਢੰਗ ਤਰੀਕਾ, ਕਿਹੜੀ ਚੀਜ਼ 'ਚ ਉਹਦੀ ਪੈਕਿੰਗ ਹੈ, ਉਹ ਡੱਬੇ ਦੀ ਦਿੱਖ ਕਿੱਦਾਂ ਦੀ ਹੈ, ਉਹਦੀ ਪੈਕਿੰਗ ਦਾ ਵਜ਼ਨ ਕੀ ਹੈ। ਹੁਣ ਤੁਸੀਂ ਦੇਖੋ ਕੋਈ ਸਮਾਂ ਸੀ ਅੱਜ ਸਾਨੂੰ ਨਾ, ਮਤਲਬ ਅੱਜ ਹੁਣ ਸਾਬਣ ਸ਼ੈਂਪੂ ਆਪਾਂ ਦੇਖਦੇ ਹਾਂ ਉਹ ਛੋਟੇ ਛੋਟੇ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਪੈਕਟ 'ਚ ਛੋਟੇ ਛੋਟੇ ਪੈਕਟ ਆਉਣ ਲੱਗ ਗਏ,
0: ਪਾਊਚ
1: ਉਹ ਹੁਣ ਦੇਖੋ ਤਾਂ ਕਿ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਜਿਹਦੀ ਹੁਬਤ ਨਹੀਂ ਵੀ ਹੈ
0: ਵੱਡਾ ਖਰੀਦਣ ਦੀ
1: ਉਹ ਕਮ ਸੇ ਕਮ ਉਹਦੇ ਨਾਲ ਮੰਡੀਕਾਰੀ ਵੱਧ ਗਈ, ਉਹਨਾਂ ਦੀ ਮੁਨਾਫਾ ਵੱਧ ਗਿਆ।
0: ਹੁਣ ਦੇਖੋ ਸ਼ੈਂਪੂ ਜਿਹੜਾ ਹੈ ਕਈ ਵਾਰ ਰੋਜ਼ ਰੋਜ਼ ਨਹੀਂ ਵਰਤਿਆ ਜਾਂਦਾ, ਕਈ ਲੋਕ ਹੁੰਦੇ ਹਫ਼ਤੇ ਬਾਅਦ ਹੀ ਵਰਤਦੇ ਆ, ਉਹ ਕਹਿੰਦਾ ਚਲ ਵੱਡੀ ਕਿਉਂ ਲੈਣੀ ਆਪਾਂ ਉਹ 'ਚ ਹੀ ਲੈ ਲਓ।
1: ਹੁਣ ਤਾਂ ਸੰਧੂ ਸਾਹਿਬ ਸਾਡੇ ਕਿਸਾਨ
0: ਨਾਲੇ ਚੁੱਕ ਕੇ ਲਿਜਾਣਾ ਸੌਖਾ ਸਫ਼ਰ, ਜੇ ਮੰਨ ਲਓ ਜਾ ਰਹੇ ਹਾਂ ਆਪਾਂ ਅਤੇ ਉਹ 'ਚ ਪਾਊਚ ਜਿਹੜੇ ਹੈਗੇ ਆ ਉਹ ਲਿਜਾਣੇ ਬੜੇ ਸੌਖੇ
1: ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਹੁਣ ਤਾਂ ਸਾਡੇ ਜ਼ਿਮੀਂਦਾਰ ਵੀ ਸਿਆਣੇ ਹੋ ਗਏ ਹੈ, ਸ਼ਹਿਦ ਦੇ ਜਿਹੜੇ ਸਾਡੇ ਸ਼ਹਿਦ ਵਾਲੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹ ਸ਼ਾਇਦ ਦੇ ਵੀ ਉਹਨਾਂ ਨੇ ਨਾ ਸਿਲਾਈਆਂ ਜਿਹਾ ਤਿਆਰ ਕਰਦੀਆਂ ਹੈ ਕਿ ਨਹੀਂ, ਵੀ ਭਾਈ ਨਿਆਣਾ ਜਿਹੜਾ ਸਕੂਲ ਜਾਣਾ ਉਹਨੂੰ ਇੱਕ ਸਿਲਾਈ ਜੀ ਦੇ ਦਿਓ ਅਤੇ ਉੱਥੇ ਨਾਲ ਆਪਣਾ ਸ਼ਹਿਦ ਵੀ ਖਾ ਸਕਦਾ ਹੈ,
0: ਚੂਸ ਲਵੇ ਹਾਂਜੀ, ਨਾਲੇ ਦੇਖੋ ਉਹਨੂੰ ਟੇਸਟ ਆਜੂਗਾ ਵਧੀਆ, ਅਤੇ ਦੂਸਰਾ ਕਿ ਖੁਰਾਕੀ ਤੱਤ ਉਹਦੇ ਅੰਦਰ ਜਾਣਗੇ,
1: ਬਿਲਕੁਲ,
0: ਬਜਾਏ ਕਿ ਆਪਾਂ ਉਹੋ ਜਿਹੀ ਚੀਜ਼ ਖਾਈਏ ਕਿ ਜਿਹਦੇ ਨਾਲ ਕੋਈ ਅਸਰ ਹੀ ਨਾ ਹੋਵੇ ਜੀ।
1: ਹਾਂ, ਸੋ ਇਸ ਕਰਕੇ ਗੱਲ ਸਿਰਫ ਸੰਧੂ ਸਾਹਿਬ ਇੱਥੇ ਖੜੀ ਹੈ ਕਿ ਸਾਨੂੰ ਹੁਣ ਜਿਹੜੀ ਹੈ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਪੈਣਾ ਹੈ, ਕਿਤੇ ਧੰਦਿਆਂ ਦੇ ਵੱਲ ਸਾਨੂੰ ਮੁੜਨਾ ਪੈਣਾ ਹੈ, ਨਿਰੋਲ ਫਸਲਾਂ ਦੀ ਖੇਤੀ ਦਾ ਭਵਿੱਖ ਸਾਡੇ ਸਾਹਮਣੇ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ ਹੈ, ਔਰ ਧੁੰਦਲਾ ਹੈ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ।
0: ਹੁਣ ਤਾਂ ਦੇਖੋ ਸਾਡੇ ਜਿਹੜੇ ਕਿਸਾਨ ਵੀਰ ਆ ਨਾ ਅੜੀਆ ਰਾਮ ਜੀ, ਖਾਸ ਕਰਕੇ ਜਿਹੜੀਆਂ ਕਿਸਾਨ ਬੀਬੀਆਂ, ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਾ ਰੋਲੀ ਰਾਮ ਜੀ ਜਿਹੜਾ ਹੁੰਦਾ ਅਚਾਰ ਆ, ਮੁਰੱਬੇ ਆ, ਚਟਨੀਆਂ ਨੇ, ਅਤੇ ਆਪਣੇ ਗਰੁੱਪ ਵੀ ਬਣਾ ਲੈਂਦੀਆਂ ਨੇ ਜੀ
1: ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਾਂ ਸੰਧੂ ਸਾਹਿਬ ਤੋੜਾ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਵੀਰ ਭਰਾ ਕਮਾਦ ਦੀ ਕਾਸ਼ਤ ਕਰਦੇ ਹੈ, ਜਿਨ੍ਹਾਂ ਨੇ ਆਪਣਾ ਪੀੜਨਾ ਲਾਇਆ, ਘਲਾੜੀ ਲਾਈ ਹੈ, ਉਹ ਆਪਣਾ ਗੁੜ ਤਿਆਰ ਕਰਕੇ, ਸ਼ੱਕਰ ਤਿਆਰ ਕਰਕੇ, ਹੁਣ ਤੁਸੀਂ ਦੇਖੋ ਗੁੜ ਨੂੰ ਵੇਚਣ ਦਾ ਢੰਗ ਦੇਖ ਲਓ। ਪਹਿਲਾਂ ਆਪਾਂ ਘਰਾਂ ਦੇ ਵਿੱਚ ਭੇਲੀਆਂ ਰੱਖਦੇ ਸੀ, ਬਣਾ ਬਣਾ ਕੇ ਭੇਸੀਆਂ ਬਣਾ ਬਣਾ ਕੇ ਰੱਖਦੇ ਸੀ, ਹੁਣ ਗੁੜ ਉਸ ਸ਼ਕਲ ਦੇ ਵਿੱਚ ਮੰਡੀ 'ਚ ਨਹੀਂ ਵਿਕ ਸਕਦਾ। ਵਪਾਰ ਜਿਹੜਾ ਆਪਣਾ ਉਪਭੋਗਤਾ ਹੈ, ਜੇ ਉਹਦੇ ਤੱਕ ਜਾਣਾ ਹੈ ਤਾਂ ਸਾਨੂੰ ਉਹਦਾ ਕੋਈ ਆਕਾਰ ਪ੍ਰਕਾਰ ਲੱਭਣਾ ਪੈਣਾ। ਇਸ ਕਰਕੇ ਹੁਣ ਗੁੜ ਦੀ ਜਿਹੜੀ ਹੈ, ਸੌਂਫ ਵਾਲਾ ਗੁੜ ਜੀ, ਹਲਦੀ ਵਾਲਾ ਗੁੜ ਜੀ, ਜਵੈਣ ਵਾਲਾ ਗੁੜ ਜੀ, ਚੌਕਲੇਟ ਵਾਲਾ ਗੁੜ ਜੀ,
0: ਆਮਲੇ ਵਾਲਾ
1: ਗੁੜ ਜੀ, ਪਤਾ ਨਹੀਂ ਤਾਂ ਕਿੰਨੇ ਪ੍ਰਕਾਰ ਦਾ ਗੁੜ ਹੈ। ਫਿਰ ਉਹਦੀ ਜਿਹੜੀ ਬੰਦ ਕਰਦੇ ਆ ਡੱਬੇ ਦੇ ਵਿੱਚ, ਉਹਨੂੰ ਟਿੱਕੀਆਂ ਬਣਾ ਕੇ ਛੋਟੇ ਛੋਟੀਆਂ, ਅਤੇ ਫਿਰ ਕਿੰਨੇ ਕਿੰਨੇ ਵਜ਼ਨ ਦੀ, ਅੱਧਾ ਕਿਲੋ ਲੈਣਾ, ਪਾਈਆ ਲੈਣਾ, ਕਿਲੋ ਲੈਣਾ, ਇਹ ਹੈ ਢੰਗ ਤਰੀਕਾ ਵੇਚਣ ਦਾ।
0: ਪਹਿਲਾਂ ਦੇਖਿਆ ਹੁੰਦਾ ਕਿ ਭੇਲੀ ਭੰਨਣੀ ਬੜੀ ਔਖੀ ਸੀ,
1: ਬੜਾ ਔਖਾ ਕੰਮ ਸੀ ਜੀ।
0: ਹਾਂਜੀ, ਹੁਣ ਬਰਫੀ ਦੌਰਾਨ ਪੀਸ ਹੀ ਬਣਾ ਤੇ ਛੋੜੇ ਕਿ ਆਪਣਾ ਪੀਸ ਚੱਕੋ ਤੇ ਖਾ ਲਓ ਮਨ ਕਰੇ,
1: ਕਿਉਂਕਿ ਉਹ ਸਖਤ ਹੋ ਜਾਂਦਾ ਸੀਗਾ, ਅੱਧੇ ਤਾਂ ਇਸੇ ਦੁੱਖੋ ਹੀ ਨਹੀਂ ਖਾਂਦੇ ਸੀ ਯਾਰ, ਇਹ ਟੁੱਟਣਾ ਹੀ ਨਹੀਂ।
0: ਬਿਲਕੁਲ ਬਿਲਕੁਲ, ਇਹ ਤੋੜਨ ਵਾਸਤੇ ਵੀ ਫਿਰ ਇੱਕ ਮੁਹਿੰਮ ਵੱਢਣੀ ਪੈਂਦੀ।
1: ਬਿਲਕੁਲ ਬਿਲਕੁਲ,
0: ਇਸ ਦੇ ਨਾਲ ਦੇਖੋ ਰੋਲੀਆ ਰਾਮ ਜੀ ਕਿ ਆਪਾਂ ਜਿਹੜੀ ਆ ਦੁੱਧ ਤੋਂ ਬੇਸ਼ੁਮਾਰ ਪਦਾਰਥ ਤਿਆਰ ਕਰ ਸਕਦੇ ਹਾਂ ਜੀ।
1: ਬਿਲਕੁਲ
0: ਹਾਂਜੀ।

0: ਆਂਡਿਆਂ ਤੋਂ ਤਿਆਰ ਹੋ ਜਾਂਦੇ ਹੈਗੇ,
1: ਬੜਾ ਕੁਛ,
0: ਮੱਛੀ ਤੋਂ ਬਹੁਤ ਕੁਛ ਤਿਆਰ ਹੋ ਜਾਂਦਾ ਹੈਗਾ।
1: ਉਹੀ ਹੈ ਨਾ, ਦੇਖੋ ਜੇ ਤਾਂ ਤੁਸੀਂ ਕਿਤੇ ਧੰਦਿਆਂ ਵਾਲੇ ਨੂੰ ਮੁੜਨਾ ਹੈ ਤੇ ਕਿਤੇ ਧੰਦੇ ਸਾਡੇ ਕੋਲੇ ਹਜ਼ਾਰਾਂ ਹੈ, ਉਹਨਾਂ ਦੇ ਵਿੱਚ ਸਾਰੇ ਕਿਤੇ ਧੰਦਿਆਂ ਦੇ ਵਿੱਚ ਸੰਭਾਵਨਾ ਹੈ। ਗੱਲ ਫਿਰ ਤੁਹਾਡੇ ਵਾਲੀ ਆਪਾਂ ਦੁਹਰਾਵਾਂਗੇ ਕਿ ਭਾਈ ਜਿਹੜਾ ਵੀ ਕੰਮ ਕਰਨਾ ਹੈ, ਤੁਸੀਂ ਸ਼ਹਿਦ ਦੀਆਂ ਮੱਖੀਆਂ ਰੱਖਣੀਆਂ ਹੈ ਜਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ ਜਾਂ ਲਵੇਰੇ ਰੱਖਣੇ ਹੈ, ਹੈਂਜੀ, ਕੋਈ ਵੀ ਕੰਮ, ਹੁਣ ਦੇਖੋ ਸੂਰ ਪਾਲਣ ਦਾ ਕੰਮ ਹੈ, ਬੜਾ ਇੱਕ ਟਾਈਮ ਦੇ ਉੱਤੇ ਕੋਈ ਬਹੁਤਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ ਜ਼ਿਮੀਂਦਾਰ ਸਾਡੇ ਵੀਰ ਭਰਾ ਹੈ
0: ਉਹ ਕਰਦੇ ਆ,
1: ਉਹ ਸੂਰ ਪਾਲਣ ਦੇ ਕਿੱਤੇ ਹਲ, ਜਿੱਦਾਂ ਘੋੜਿਆਂ ਦਾ ਟਾਵਾਂ ਟਾਵਾਂ ਜ਼ਿਮੀਂਦਾਰ ਕੰਮ ਕਰਦਾ ਹੈ, ਇਸੇ ਤਰ੍ਹਾਂ ਸੂਰ ਪਾਲਣ ਦਾ ਕੰਮ ਦੇ ਵਿੱਚ ਵੀ ਬੜਾ ਵੱਡਾ ਮੁਨਾਫਾ ਹੈ।
0: ਬਹੁਤ ਵਧੀਆ ਕੰਮ ਆ ਜੀ, ਨਾਲੇ ਬੜੇ ਆਪਣੇ ਆਮਦਨ ਬੜੀ ਵਧੀਆ ਹੁੰਦੀ ਇਹਦੇ ਚੋਂ।
1: ਹੁਣ ਬੱਕਰੀਆਂ ਪਾਲਣਾ ਦੇਖ ਲਓ ਜੀ, ਬੱਕਰੀਆਂ ਦਾ ਕੰਮ ਵੀ ਬਹੁਤ ਵੱਡੇ ਜ਼ਿਮੀਂਦਾਰਾਂ ਨੇ,
0: ਛੋਟੇ ਜਾਨਵਰ ਪਾਲਣੇ,
1: ਕੁੱਤੇ ਪਾਲ ਲਓ ਤੁਸੀਂ, ਇੱਕ ਇੱਕ ਕੁੱਤਾ ਜਿਹੜਾ ਹੈ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਭਾਅ ਤੇ ਵਿਕਦਾ ਹੈ,
0: ਛੋਟੇ ਛੋਟੇ ਮਹਿੰਗਾ
1: ਮਹਿੰਗਾ ਵਿਕਦਾ ਹੈ। ਸੋ ਇਸ ਕਰਕੇ ਇਹ ਤੁਰਨ ਦੀ ਲੋੜ ਹੈ। ਗੱਲ ਫਿਰ ਉਹੀ ਹੈ ਕਿ ਜਾਣਕਾਰੀ ਪਹਿਲਾਂ ਜ਼ਰੂਰ, ਦੇਖੋ ਯੂਨੀਵਰਸਿਟੀ ਟ੍ਰੇਨਿੰਗਾਂ ਲਾਉਂਦੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਗਿਆਨ ਦਿੰਦੀ ਹੈ, ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਹੈ, ਮਹਿਕਮਾ ਜ਼ਰਾਇਤ ਹੈ, ਮਹਿਕਮਾ ਬਾਗਬਾਨੀ ਹੈ, ਪਸ਼ੂ ਪਾਲਣ ਵਿਭਾਗ ਹੈ, ਡੇਅਰੀ ਵਿਕਾਸ ਵਿਭਾਗ ਪੰਜਾਬ ਹੈ। ਸੋ ਇਹ ਸਾਰੇ ਮਹਿਕਮਿਆਂ ਨਾਲ ਆਪਾਂ ਰਾਬਤਾ ਬਣਾ ਕੇ ਇੱਕ ਦੋ ਚਾਰ ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡਾ ਹੱਥ ਰਾਲਾ ਹੋ ਜਾਂਦਾ।
0: ਜੇ ਸਰਮਾਏ ਦੀ ਲੋੜ ਪਵੇ ਤਾਂ ਬੈਂਕ ਵੀ ਸਹਾਇਤਾ ਕਰਦੇ
1: ਜੀ,
0: ਸਿਖਲਾਈ ਲਈ ਹੋਵੇ ਤਾਂ।
1: ਬਿਲਕੁਲ ਬਿਲਕੁਲ, ਚਲੀਏ ਫਿਰ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 113ਵਾਂ ਭਾਗ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 343.6 meters ਯਾਨੀ 873 kHz 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੈ, ਆਓ ਤੁਹਾਨੂੰ ਜਾਣਕਾਰੀ ਦੇ ਦੀਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। ਸੱਤ ਵੱਜ ਕੇ 2 minutes 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਪੇਸ਼ ਕਰਾਂਗੀ ਮਹਿਕ ਪੰਜਾਬ ਦੀ। 9:02 'ਤੇ ਤੁਸੀਂ ਸੁਣੋਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਫਿਲਮ ਆਪ ਆਏ ਬਹਾਰ ਆਈ ਦੇ ਗੀਤ ਸੁਣੋਗੇ। ਸਵੇਰੇ 9:30 ਗਜ਼ਲਾਂ ਸਮਾਪਤ ਫਰਮਾਓਗੇ। 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਤਾਂਬਕ ਜਲੰਧਰ ਪੈਂਦੀ ਪ੍ਰੋਗਰਾਮ 11:05 'ਤੇ ਪੇਸ਼ ਕੀਤਾ ਜਾਏਗਾ। 12:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਵਸਦੇ ਵਿੜੇ। ਇਸ ਪ੍ਰੋਗਰਾਮ 'ਚ ਉਡਾਰੀਆਂ ਸਿਲਸਿਲੇ ਤਹਿਤ ਸੁਸ਼੍ਰੀ ਸ਼ਾਇਨਾ ਹੁਣਾਂ ਨਾਲ ਕੀਤੀ ਗੱਲਬਾਤ ਸੁਣੋਗੇ। ਨਾਲ ਹੀ ਪੇਸ਼ ਕਰਾਂਗੇ ਸਿਲਸਿਲਾ ਸਾਡਾ ਵਿਰਸਾ। ਫੌਜੀ ਵੀਰਾਂ ਲਈ ਪ੍ਰੋਗਰਾਮ 1:15 ਹੋਏਗਾ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਜੀਤ ਲਾਲ ਲਹਿਰੀ ਅਤੇ ਸਾਥੀਆਂ ਪਾਸੋਂ ਮਾਤਾ ਦੀਆਂ ਭੇਟਾਂ ਸਰਵਣ ਕਰੋਗੇ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਹੋਏਗਾ ਸ਼ਾਮ 6:30। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਭਾਅ ਦੇ ਨਾਲ ਹੀ ਕਮਾਦ ਦੀ ਦੇਖਭਾਲ ਬਾਰੇ ਡਾਕਟਰ ਗੁਲਜ਼ਾਰ ਸਿੰਘ ਸੰਧੇੜਾ ਦੀ ਗੱਲਬਾਤ ਸੁਣੋਗੇ। 7:40 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਾਰਤਾ ਮਿਨੀਮਲਿਜ਼ਮ ਲਿਵਿੰਗ ਮੋਰ ਵਿਦ ਲੈਸ। ਵਾਰਤਾਕਾਰ ਹੋਣਗੇ ਮਧੂ ਸ਼ਰਮਾ। ਜ਼ਿੰਦਗੀ ਹਸੀਨ ਪ੍ਰੋਗਰਾਮ ਹੋਏਗਾ ਰਾਤ 8:00। ਰਾਤ 9:30 ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਖੇਡ ਸੰਸਾਰ।

ਰਾਤ 10 ਵਜੇ ਕੇ 2 ਮਿੰਟ ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਤੁਸੀਂ ਡਾਕਟਰ ਯੋਗੇਸ਼ ਗਰਗ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗ ਰਾਗੇਸ਼ਵਰੀ 'ਚ। ਫਿਰ ਰਾਤ 10:30 ਵਜੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਸਰਗਮ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ ਤੁਸੀਂ 3 ਵਜੇ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣੋਗੇ FM 100.6 ਮੈਗਾਹਰਟਸ 'ਤੇ। ਸਵੇਰੇ 10 ਵਜੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਰੰਗਲਾ ਪੰਜਾਬ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਮੋਬਾਈਲ ਐਪ ਨਿਊਜ਼ ਔਨ AIR ਰਾਹੀਂ ਵੀ ਸੁਣ ਸਕਦੇ ਹੋ।

ਸਵੇਰ ਦੇ ਰੰਗ ਵੇਖ ਕੇ ਵੀ ਕਈ ਵਾਰ ਇੰਝ ਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਦਰਤ ਵੀ ਸਾਡੀ ਅੱਖਾਂ ਦੇ ਵਿੱਚ ਖੁਸ਼ੀ ਅਤੇ ਹੈਰਾਨੀ ਦੇ ਹੰਝੂ ਭਰ ਦਿੰਦੀ ਹੈ। ਇਹ ਸੋਚ ਕੇ ਕਿ ਕੁਦਰਤ ਕਿਵੇਂ ਇੰਨੀ

ਮਾਲ ਇੰਨੀ ਖੂਬਸੂਰਤ ਹੋ ਸਕਦੀ ਹੈ। ਧਰਤੀ ਦੇ ਘੁੰਮਣ ਨਾਲ ਹੀ ਦਿਨ ਰਾਤ ਹੁੰਦੇ ਨੇ, ਪਰ ਸਵੇਰ ਦਾ ਆਉਣਾ ਅਤੇ ਆਸਮਾਨ 'ਚ ਇੰਨੀ ਮੁਲਾਇਮ, ਇੰਨੀ ਤਾਜ਼ਗੀ ਭਰੀ ਸਵੇਰ ਆਉਣਾ, ਸੁਨਹਿਰੀ ਰੰਗ ਆਉਣਾ, ਤਾਂ ਕੁਦਰਤ ਦਾ ਕਮਾਲ ਹੀ ਹੋ ਸਕਦਾ ਹੈ। ਕਹਿੰਦੇ ਨੇ ਕਿ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ ਜੋ ਚੜ੍ਹਦਾ ਸੂਰਜ ਵੇਖਦੇ ਨੇ, ਅਤੇ ਇਸ ਤਰ੍ਹਾਂ ਉਹਨਾਂ ਦੇ ਚਿਹਰੇ ਵੀ ਚੜ੍ਹਦੇ ਸੂਰਜ ਵਾਂਗ ਚਮਕਦੇ ਨੇ, ਜਿਸ 'ਤੇ ਤੰਦਰੁਸਤੀ ਦਾ, ਤਾਜ਼ਗੀ ਦਾ ਨੂਰ ਹੁੰਦਾ ਹੈ। ਸੋਹਣੇ ਸਵੇਰ ਪ੍ਰੋਗਰਾਮ ਲੈ ਕੇ ਅਸੀਂ ਹਰ ਸਵੇਰ ਵਾਂਗ ਅੱਜ ਇੱਕ ਫੇਰ ਵਾਰ ਹਾਜ਼ਰ ਹਾਂ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਅਕਬਰ ਅਤੇ ਬੀਰਬਲ ਦੇ ਕਿੱਸੇ ਬੜੇ ਮਸ਼ਹੂਰ ਨੇ। ਇਹ ਕਿੱਸੇ ਕਿੰਨੇ ਕੁ ਸੱਚ ਨੇ ਇਹ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਇਹਨਾਂ ਕਿੱਸਿਆਂ ਦੇ ਵਿੱਚ ਕੁਝ ਨਾ ਕੁਝ ਸੁਨੇਹਾ ਜ਼ਰੂਰ ਛੁਪਿਆ ਹੈ, ਜ਼ਿੰਦਗੀ ਦੀ ਸੇਧ ਛੁਪੀ ਹੋਈ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇੱਕ ਵਾਰ ਅਕਬਰ ਨੇ ਦਰਬਾਰ ਵਿੱਚ ਪੁੱਛਿਆ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਸਮਾਂ ਕਿਹੜਾ ਹੁੰਦਾ ਹੈ, ਸਭ ਤੋਂ ਸੋਹਣਾ ਸਮਾਂ ਕਿਹੜਾ ਹੁੰਦਾ ਹੈ। ਜਿਸ ਦੇ ਬਾਅਦ ਦਰਬਾਰੀਆਂ ਨੇ ਵੱਖ ਵੱਖ ਜਵਾਬ ਦਿੱਤੇ, ਕਿਸੇ ਨੇ ਦੁਪਹਿਰ ਕਿਹਾ, ਕਿਸੇ ਨੇ ਸ਼ਾਮ ਕਿਹਾ, ਪਰ ਬੀਰਬਲ ਚੁੱਪ ਰਿਹਾ। ਅਕਬਰ ਨੇ ਬੀਰਬਲ ਨੂੰ ਪੁੱਛਿਆ ਕਿ ਤੂੰ ਕੀ ਸੋਚ ਰਿਹਾ। ਬੀਰਬਲ ਨੇ ਜਵਾਬ ਦਿੱਤਾ ਕਿ ਸਭ ਤੋਂ ਕੀਮਤੀ ਸਮਾਂ ਸਵੇਰ ਦਾ ਹੁੰਦਾ ਹੈ। ਅਕਬਰ ਨੇ ਪੁੱਛਿਆ ਕਿ ਇਹ ਕਿਵੇਂ। ਅਗਲੇ ਦਿਨ ਬੀਰਬਲ ਸਵੇਰੇ ਸਵੇਰੇ ਬਾਦਸ਼ਾਹ ਦੇ ਮਹਿਲ ਪਹੁੰਚ ਗਿਆ ਅਤੇ ਉਸਨੇ ਅਕਬਰ ਨੂੰ ਬਾਗ ਵਿੱਚ ਸੈਰ ਕਰਨ ਦੇ ਲਈ ਕਿਹਾ। ਸਵੇਰ ਦੀ ਠੰਡੀ ਹਵਾ ਚੱਲ ਰਹੀ ਸੀ, ਪੰਛੀਆਂ ਦੀ ਚਹਿਚਹਾਟ ਸੀ, ਤਾਜ਼ਗੀ ਭਰਿਆ ਮਾਹੌਲ ਸੀ, ਹਰਿਆਵਲ ਸੀ, ਜਿਸ ਦੇ ਅਕਬਰ ਦਾ ਮਨ ਖੁਸ਼ ਕਰ ਦਿੱਤਾ। ਅਤੇ ਬੀਰਬਲ ਨੇ ਕਿਹਾ ਕਿ ਜੋ ਕੰਮ ਸਵੇਰੇ ਆਸਾਨੀ ਨਾਲ ਹੋ ਜਾਂਦੇ ਨੇ, ਉਹੀ ਕੰਮ ਦਿਨ ਚੜ੍ਹਨ ਨਾਲ ਔਖੇ ਲੱਗਣ ਲੱਗ ਜਾਂਦੇ ਨੇ। ਇਹ ਸਵੇਰ ਦੀ ਜੋ ਤਾਜ਼ਗੀ ਹੈ, ਇਹ ਸਵੇਰ ਦੀ ਜ਼ਿੰਦਗੀ ਦੀ ਜੋ ਨਵੀਨਤਾ ਹੈ, ਉਹ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ, ਜਵਾਬ ਤੁਹਾਨੂੰ ਆਪਣੇ ਆਪ ਮਿਲ ਗਿਆ ਹੋਏਗਾ। ਸੋ ਅਕਬਰ ਮੁਸਕੁਰਾਇਆ ਅਤੇ ਕਿਹਾ ਕਿ ਅੱਜ ਤੋਂ ਸਾਬਿਤ ਕਰ ਦਿੱਤਾ ਕਿ ਵਾਕਈ ਸਵੇਰ ਦਾ ਸਮਾਂ ਸਭ ਤੋਂ ਕੀਮਤੀ ਹੀ ਹੈ। ਸੋ ਇਹ ਜੋ ਕੀਮਤੀ ਸਮਾਂ ਹੈ, ਇਸ ਦੀ ਕੀਮਤ ਨੂੰ ਪਛਾਣਦਿਆਂ ਹੋਇਆਂ ਹਰ ਸਵੇਰ ਜੇਕਰ ਅਸੀਂ ਇਸੇ ਤਰ੍ਹਾਂ ਦਿਨ ਦੀ ਸ਼ੁਰੂਆਤ ਜਲਦੀ ਕਰੀਏ, ਤਾਂ ਪੂਰਾ ਦਿਨ ਕੀਮਤੀ ਬਣਿਆ ਰਹਿ ਸਕਦਾ ਹੈ, ਪੂਰਾ ਦਿਨ ਖੁਸ਼ਗਵਾਰ ਬਣਿਆ ਰਹਿ ਸਕਦਾ ਹੈ, ਸਾਰੇ ਕੰਮ ਆਪੋ ਆਪਣੇ ਸਮੇਂ 'ਤੇ ਸਮੇਂ ਸਿਰ ਹੁੰਦੇ ਰਹਿ ਸਕਦੇ ਨੇ। ਸੋ ਕਿਉਂ ਨਾ ਇਸ ਸਮੇਂ ਦਾ ਪੂਰਾ ਉਪਯੋਗ ਕਰੀਏ। ਅਤੇ ਜਿਹੜੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਜਲਦੀ ਕਰ ਲੈਂਦੇ ਨੇ ਅਤੇ ਕਰ ਚੁੱਕੇ ਨੇ, ਉਹ ਵਧਾਈ ਦੇ ਪਾਤਰ ਨੇ। ਅਤੇ ਜਿਹੜੇ ਉੱਠਣ ਦੀ ਜੱਦੋਜਹਿਦ ਦੇ ਵਿੱਚ ਨੇ, ਉਹ ਕੱਲ੍ਹ ਤੋਂ ਇਸ ਦੇ ਲਈ ਕੋਸ਼ਿਸ਼ ਕਰ ਸਕਦੇ ਨੇ, ਕਿਉਂਕਿ ਜੋ ਕੰਮ ਅੱਜ ਅਸੀਂ ਨਹੀਂ ਕਰ ਪਾਏ, ਉਸ ਦੇ ਲਈ ਹਮੇਸ਼ਾ ਕੱਲ੍ਹ ਹੁੰਦਾ ਹੈ। ਪਰ ਉਹ ਕੱਲ੍ਹ ਜੇਕਰ ਅਸੀਂ ਪੂਰਾ ਕਰ ਲਈਏ, ਤਾਂ ਹੀ ਉਹ ਸਾਡੇ ਲਈ ਮੌਕਾ ਬਣ ਕੇ ਆ ਸਕਦਾ ਹੈ, ਨਹੀਂ ਤਾਂ ਹਰ ਇੱਕ ਬਹਾਨਾ ਬਣਾਉਣ ਦੇ ਲਈ ਹਮੇਸ਼ਾ ਇੱਕ ਕੱਲ੍ਹ ਹੁੰਦਾ ਹੈ। ਉਮੀਦ ਹੈ ਤੁਸੀਂ ਸੁਨੇਹਾ ਸਮਝ ਗਏ ਹੋਵੋਗੇ। ਇਸ ਗੱਲਬਾਤ ਤੋਂ ਬਾਅਦ ਇਹ ਗੀਤ ਆ ਰਿਹਾ, ਗੀਤ ਤੋਂ ਬਾਅਦ ਵਾਪਸ ਮਿਲਦੇ ਹਾਂ ਸੋਹਣੇ ਸਵੇਰ ਪ੍ਰੋਗਰਾਮ ਦੇ ਵਿੱਚ।

ਦਾ ਰਹਾ ਫਿਲਮ ਚੋਂ ਤੁਸੀਂ ਇਹ ਗੀਤ ਆਸ਼ਾ ਭੋਸਲੇ ਤੇ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਕਿਸ਼ੋਰ ਕੁਮਾਰ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਪਹਿਲਾਂ ਭੁਗਤਾਨ ਫਿਰ ਕੰਮ ਦੇ ਅਸੂਲ 'ਤੇ ਚੱਲਦੇ ਸਨ। ਪਰ ਉਹਨਾਂ ਦੇ ਬਾਰੇ ਇੱਕ ਅਜਿਹੀ ਗੱਲ ਜੋ ਬਹੁਤ ਘੱਟ ਲੋਕ ਜਾਣਦੇ ਨੇ, ਉਹ ਉਹਨਾਂ ਦੇ ਬੇਟੇ ਅਮਿਤ ਕੁਮਾਰ ਨੇ ਦੱਸੀ ਸੀ ਕਿ ਕਿਸ਼ੋਰ ਕੁਮਾਰ ਉਂਝ ਤਾਂ ਪਹਿਲਾਂ ਭੁਗਤਾਨ ਦੇ ਬਾਰੇ ਗੱਲ ਕਰਦੇ ਸਨ, ਪਰ ਜੋ ਲੋਕ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੁੰਦੇ ਸਨ ਜਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਫਸੇ ਹੁੰਦੇ ਸਨ, ਉਹਨਾਂ ਨਿਰਮਾਤਾਵਾਂ ਅਤੇ ਦੋਸਤਾਂ ਲਈ ਕਿਸ਼ੋਰ ਕੁਮਾਰ ਬਿਨਾਂ ਫੀਸ ਲਏ ਵੀ ਬਹੁਤ ਵਾਰ ਕੰਮ ਕਰਦੇ ਸਨ। ਪਰ ਕਿਸੇ ਦੋਸਤ ਨੂੰ ਜਾਂ ਫਿਰ ਕਿਸੇ ਨੂੰ ਵੀ ਇਸ ਦੇ ਬਾਰੇ ਦੱਸਦੇ ਨਹੀਂ ਸਨ, ਬਲਕਿ ਚੁੱਪਚਾਪ ਮਦਦ ਕਰਦੇ ਸਨ ਅਤੇ ਇਸਦਾ ਪ੍ਰਚਾਰ ਨਹੀਂ ਕਰਦੇ ਸਨ। ਸੋ ਕਿਸ਼ੋਰ ਕੁਮਾਰ ਹੋਣਾ ਦੇ ਬਾਰੇ ਇਹ ਬੜੀ ਹੀ ਦਿਲਚਸਪ ਗੱਲ ਹੈ। ਉਂਝ ਕਿਸ਼ੋਰ ਕੁਮਾਰ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਦਿਲਚਸਪ

ਸ਼ਖਸੀਅਤ ਸਨ। ਉਹਨਾਂ ਦੀ ਆਵਾਜ਼ ਤਾਂ ਇਹਨਾਂ ਗੀਤਾਂ ਰਾਹੀਂ ਸਾਨੂੰ ਹਮੇਸ਼ਾ ਉਹਨਾਂ ਦੀ ਯਾਦ ਦਿਲਾਉਂਦੀ ਹੀ ਰਹਿੰਦੀ ਹੈ। ਸੋ ਵਾਅਦੇ ਦੀ ਗੱਲ ਕੀਤੀ ਗਈ ਸੀ ਅਤੇ ਵਾਅਦਾ ਕਿਸੇ ਨਾਲ ਨਿਭਾਉਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ, ਪਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਵਾਅਦਾ ਆਪਣੇ ਆਪ ਨਾਲ ਜੇਕਰ ਅਸੀਂ ਕਰਦੇ ਹਾਂ ਉਹ ਵੀ ਨਿਭਾਉਣਾ ਓਨਾ ਹੀ ਮੁਸ਼ਕਿਲ ਹੁੰਦਾ ਹੈ। ਹੁਣ ਦੇਖੋ, ਸਾਲ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਇਨਸਾਨ ਬਹੁਤ ਸਾਰੇ ਰੈਜੋਲਿਊਸ਼ਨ ਲੈਂਦਾ ਹੈ, ਬਹੁਤ ਸਾਰੇ ਵਾਅਦੇ ਕਰਦਾ ਆਪਣੇ ਆਪ ਨਾਲ ਕਿ ਇਸ ਸਾਲ ਮੈਂ ਇਹ ਪਲੈਨਿੰਗ ਕਰਾਂਗਾ, ਇਸ ਸਾਲ ਮੈਂ ਇਹ ਯੋਜਨਾ ਬਣਾਵਾਂਗਾ, ਇਸ ਸਾਲ ਮੈਂ ਇਸ ਕੰਮ ਨੂੰ ਨਿਪਟਾ ਹੀ ਦੇਵਾਂਗਾ ਅਤੇ ਇਸ ਕੰਮ ਨੂੰ ਸ਼ੁਰੂਆਤ ਕਰਾਂਗਾ। ਬਹੁਤ ਸਾਰੇ ਇਹੋ ਜਿਹੇ ਵਾਅਦੇ ਅਸੀਂ ਕਰਦੇ ਹਾਂ, ਪਰ ਜਲਦੀ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਉਹਨਾਂ ਵਾਅਦਿਆਂ ਨੂੰ ਅਸੀਂ ਨਿਭਾ ਰਹੇ ਹਾਂ ਜਾਂ ਨਹੀਂ। ਸਾਲ ਲਗਭਗ ਅੱਧਾ ਗੁਜ਼ਰ ਚੁੱਕਾ ਹੈ ਅਤੇ ਉਹ ਵਾਅਦੇ ਸਾਨੂੰ ਯਾਦ ਵੀ ਹਨ ਕਿੰਨਾ ਕੁ ਨਿਭਾ ਚੁੱਕੇ ਹਾਂ ਅਸੀਂ। ਇਸ ਦੇ ਬਾਰੇ ਪੜਚੋਲ ਕਰਨੀ ਵੀ ਬਹੁਤ ਜ਼ਰੂਰੀ ਹੈ। ਹਰ ਦਿਨ ਸਾਨੂੰ ਯਾਦ ਲਾਉਂਦਾ ਹੈ ਕਿ ਦਿਨ ਨਿਕਲ ਚੁੱਕਿਆ ਹੈ ਅਤੇ ਆਉਣ ਵਾਲਾ ਕੱਲ੍ਹ ਸਾਡੇ ਸਾਹਮਣੇ ਖੜ੍ਹਾ ਹੈ। ਸਮਾਂ ਹੌਲੀ ਹੌਲੀ ਘੜੀ ਘੜੀ ਚੁੱਪਕੇ ਚੁੱਪਕੇ ਗੁਜ਼ਰ ਰਿਹਾ ਹੈ ਅਤੇ ਸਮੇਂ ਨੂੰ ਅਸੀਂ ਕਿਵੇਂ ਭਰਪੂਰ ਇਸਤੇਮਾਲ ਕਰਨਾ ਹੈ। ਸੋ ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ ਅਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਸਵੇਰ ਦੀ ਇਹਨਾਂ ਪਲਾਂ ਦੀ ਜ਼ਿੰਦਗੀ ਦੀ ਸਾਰਥਕਤਾ ਨੂੰ ਲੱਭਣ ਅਤੇ ਪਛਾਣਨ ਦੀ ਯਾਦ ਦਿਲਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਮੌਸਮ ਦੀ ਗੱਲ ਕਰਦੇ ਹਾਂ। ਮੌਸਮ ਅਸੀਂ ਸਭ ਜਾਣਦੇ ਹਾਂ, ਹੁਮਸ ਭਰਿਆ ਹੈ, ਗਰਮੀ ਭਰਿਆ ਹੈ ਅਤੇ ਇਸ ਮੌਸਮ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟਿਆਂ ਦੇ ਵਿੱਚ ਰਾਹਤ ਮਿਲ ਸਕਦੀ ਹੈ। 48 ਘੰਟਿਆਂ 'ਚ ਬੂੰਦਾਬਾਂਦੀ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੰਡੀਗੜ੍ਹ 'ਚ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 22.4 ਡਿਗਰੀ ਸੈਲਸੀਅਸ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 25.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 34.9 ਅਤੇ ਘੱਟ ਤੋਂ ਘੱਟ 24 ਅਤੇ ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 34.2 ਅਤੇ ਘੱਟ ਤੋਂ ਘੱਟ 23.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਅਗਲੇ 48 ਘੰਟਿਆਂ ਦੇ ਵਿੱਚ ਬਾਰਿਸ਼ ਦੀ ਉਮੀਦ ਹੈ ਅਤੇ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਆਸਮਾਨ ਸਾਫ਼ ਰਹੇਗਾ ਪਰ ਕੁਝ ਜਗ੍ਹਾ 'ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਮੌਨਸੂਨ ਹੁਣ ਐਕਟਿਵ ਹੋਣ ਜਾ ਰਿਹਾ ਹੈ ਪਰ ਹੁਣ 14 ਦਿਨ ਬਾਅਦ ਹੋਰ ਅੱਗੇ ਵੱਧ ਗਿਆ ਮੌਨਸੂਨ। ਸੋ ਪੰਜਾਬ ਦੇ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਜਾਂ ਦੂਸਰੇ ਹਫ਼ਤੇ ਮੌਨਸੂਨ ਪਹੁੰਚ ਸਕਦਾ ਹੈ। ਇਸ ਦੇ ਉਲਟ ਜੇਕਰ ਅਸੀਂ ਗਰਮੀ ਤੋਂ ਦੂਰ ਪਹਾੜਾਂ ਦੀ ਗੱਲ ਕਰੀਏ ਤਾਂ ਜੂਨ ਦੇ ਮਹੀਨੇ ਦੇ ਵਿੱਚ ਵੀ ਪਹਾੜਾਂ ਦੇ ਉੱਪਰਲੇ ਇਲਾਕਿਆਂ 'ਚ ਜੂਨ ਦੇ ਵਿੱਚ ਵੀ ਬਰਫ਼ ਲੱਦੀ ਹੋਈ ਹੈ ਜਿਸ ਦੇ ਕਾਰਨ ਜੋ ਟੂਰਿਸਟ ਇੰਨੇ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸੋ ਇਹ ਨਜ਼ਾਰੇ ਦੇਖਣ ਦੇ ਲਈ ਬਹੁਤ ਸਾਰੇ ਟੂਰਿਸਟ ਜਾਂਦੇ ਨੇ, ਇਹਨਾਂ ਇਲਾਕਿਆਂ ਵੱਲ ਰੁੱਖ ਕਰਦੇ ਨੇ ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਰਾਹਤ ਮਹਿਸੂਸ ਕਰਦੇ ਨੇ। ਸੋ ਰਾਹਤ ਸਾਨੂੰ ਸੰਗੀਤ ਵੀ ਦਿੰਦਾ ਹੈ ਅਤੇ ਹੁਣ ਤੁਸੀਂ ਇਸ ਗੱਲ ਤੋਂ ਸਮਝ ਹੀ ਗਏ ਹੋਵੋਗੇ ਕਿ ਪ੍ਰੋਗਰਾਮ 'ਚ ਹੁਣ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਦਿਤ ਨਾਰਾਇਣ ਅਤੇ ਲਤਾ ਮੰਗੇਸ਼ਕਰ ਹੁਣ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ ਗੀਤ ਫਿਲਮ ਦਿਲਵਾਲੇ ਦੁਲਹਨੀਆ ਲੈ ਜਾਏਗੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ। ਕੁਝ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਗੱਲ ਯਾਦ ਆਉਂਦੀ ਹੈ ਕਿ ਅਸੀਂ ਜੀਵਨ ਦੇ ਵਿੱਚ ਚਾਹੀਏ ਤਾਂ ਕਿੰਨਾ ਕੁਝ ਕਰ ਸਕਦੇ ਹਾਂ ਅਤੇ ਇਸ ਜ਼ਿੰਦਗੀ ਦੇ ਹਰ ਇੱਕ ਦਿਨ ਨੂੰ ਭਰਪੂਰ ਇਸਤੇਮਾਲ ਕਰਦਿਆਂ ਹੋਇਆਂ ਇਸ ਨੂੰ ਬਹੁਤ ਹੀ ਜ਼ਰੂਰੀ ਮਹੱਤਵਪੂਰਨ ਬਣਾ ਸਕਦੇ ਹਾਂ। ਅੱਜ ਗੱਲ ਕਰ ਰਹੇ ਹਾਂ ਸ਼ਿਆਮਾ ਪ੍ਰਸਾਦ ਮੁਖਰਜੀ ਹੋਣਾਂ ਦੀ, ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਅਸੀਂ। ਉਹਨਾਂ ਦੇ ਬਾਰੇ ਬਹੁਤ ਹੀ ਅਜਿਹੀ ਗੱਲਬਾਤ ਕਰਨੀ ਬਣਦੀ ਹੈ ਜੋ ਸਾਨੂੰ ਪ੍ਰੇਰਣਾ ਦੇ ਸਕਦੀ ਹੈ। 11 ਸਾਲ ਦੀ ਉਮਰ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਮੈਟ੍ਰਿਕ ਦੀ ਪ੍ਰੀਖਿਆ ਸ਼ਾਨਦਾਰ ਅੰਕਾਂ ਦੇ ਨਾਲ ਪਾਸ ਕਰ ਲਈ ਸੀ। ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸਨ ਅਤੇ ਲਗਭਗ ਹਰ ਪ੍ਰੀਖਿਆ ਦੇ ਵਿੱਚ ਉਹ ਪਹਿਲੇ ਦਰਜੇ ਦੇ ਨਾਲ ਪਾਸ ਹੁੰਦੇ ਸਨ। ਉਹਨਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਇੰਨੇ ਪ੍ਰਸਿੱਧ ਸਨ ਕਿ ਲੋਕ ਉਹਨਾਂ ਨੂੰ ਟਾਈਗਰ ਆਫ ਬੰਗਾਲ ਦੇ ਨਾਮ ਨਾਲ ਜਾਣਦੇ ਸਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੀ ਪਹਿਚਾਣ ਇੱਕ ਸਿੱਖਿਆਵਿਦ ਅਤੇ ਲੇਖਕ ਵਜੋਂ ਜ਼ਿਆਦਾ ਸੀ ਅਤੇ ਇਹ ਵੀ ਉਹਨਾਂ ਦੇ ਬਾਰੇ ਬਹੁਤ ਹੀ ਮਹੱਤਵਪੂਰਨ ਗੱਲ ਹੈ ਕਿ ਉਹ ਯੂਨੀਵਰਸਿਟੀ ਆਫ ਕਲਕੱਤਾ ਦੇ ਸਭ ਤੋਂ ਨੌਜਵਾਨ ਉਪ ਕੁਲਪਤੀ ਬਣੇ ਸਨ ਜੋ ਉਸ ਸਮੇਂ ਇੱਕ ਬਹੁਤ ਵੱਡੀ ਉਪਲਬਧੀ ਮੰਨੀ ਜਾਂਦੀ ਸੀ। ਭਾਰਤੀ ਭਾਸ਼ਾਵਾਂ ਵਿੱਚ ਉੱਚ ਸਿੱਖਿਆ ਦੇ ਹੱਕ ਵੀ ਸਨ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਮੰਨਦੇ ਸਨ ਕਿ ਸਿੱਖਿਆ ਮਾਤ ਭਾਸ਼ਾ ਵਿੱਚ ਵੀ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਹਜ਼ਾਰਾਂ ਕਿਤਾਬਾਂ ਸਨ। ਬਹੁਤ ਹੀ ਅਨੁਸ਼ਾਸਿਤ ਜੀਵਨ ਜਿਉਂਦੇ ਸਨ ਅਤੇ ਸਮੇਂ ਦੀ ਪਾਬੰਦੀ ਦੇ ਲਈ ਉਹ ਜਾਣੇ ਜਾਂਦੇ ਸਨ। 1953 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਜੀਵਨ ਅਤੇ ਵਿਚਾਰਾਂ 'ਤੇ ਕਈ ਕਿਤਾਬਾਂ ਲਿਖੀਆਂ ਗਈਆਂ। ਅੱਜ ਵੀ ਉਹਨਾਂ ਦਾ ਨਾਮ ਭਾਰਤੀ ਰਾਜਨੀਤੀ ਦੇ ਸਭ ਤੋਂ ਚਰਚਿਤ ਇਤਿਹਾਸਕ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਈ ਭਾਸ਼ਾਵਾਂ ਦੇ ਉਹ ਗਿਆਨੀ ਸਨ। ਸੋ ਉਹਨਾਂ ਨੂੰ ਅੱਜ ਯਾਦ ਕਰਦਿਆਂ ਹੋਇਆਂ ਇਹ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਇਨਸਾਨ ਜੇਕਰ ਚਾਹੇ ਉਸਦੇ ਮਨ ਵਿੱਚ ਲਗਨ ਹੋਏ ਤਾਂ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਆਪਣੇ ਜੀਵਨ 'ਚ ਹਾਸਲ ਕਰ ਸਕਦਾ ਹੈ, ਬਹੁਤ ਕੁਝ ਅਚੀਵ ਕਰ ਸਕਦਾ ਹੈ। ਸੋ ਉਹਨਾਂ ਦੀ ਸ਼ਖਸੀਅਤ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਜੇਕਰ ਚਾਹੀਏ ਤਾਂ ਜ਼ਿੰਦਗੀ ਦੇ ਇਸ ਪਿਆਲੇ ਦੇ ਵਿੱਚ ਬਹੁਤ ਸਮੁੰਦਰ ਭਰ ਸਕਦੇ ਹਾਂ।

ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ 23 ਜੂਨ ਹੈ ਅਤੇ 23 ਜੂਨ ਦੀ ਇਹ ਤਾਰੀਖ ਇਤਿਹਾਸ ਦੇ ਪੰਨਿਆਂ 'ਤੇ ਕਿਵੇਂ ਦਰਜ ਹੈ ਜਾਣਦੇ ਹਾਂ। ਅੱਜ ਦੇ ਦਿਨ 2014 'ਚ ਗੁਜਰਾਤ ਦਾ ਅਰਾਨੀ ਕੀ ਵਾਓ ਅਤੇ ਹਿਮਾਚਲ ਦਾ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਵਿਸ਼ਵ ਧਰੋਹਰ ਸੂਚੀ ਦੇ ਵਿੱਚ ਸ਼ਾਮਿਲ ਹੋਇਆ ਸੀ। 23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕਸ ਸਮਿਤੀ ਦੀ ਸਥਾਪਨਾ ਹੋਈ ਸੀ, ਜਿਸ ਦੀ ਯਾਦ ਵਿੱਚ 23 ਜੂਨ ਨੂੰ ਇੰਟਰਨੈਸ਼ਨਲ ਓਲੰਪਿਕਸ ਡੇ ਮਨਾਇਆ ਜਾਂਦਾ ਹੈ। 1995 'ਚ ਸੰਯੁਕਤ ਰਾਸ਼ਟਰ ਆਮ ਸਭਾ ਨੇ ਦੱਖਣੀ ਅਫਰੀਕਾ ਦੀ ਮੈਂਬਰਸ਼ਿਪ ਨੂੰ ਮਨਜ਼ੂਰ ਕੀਤਾ, ਨਾਲ ਹੀ ਉੱਤਰੀ ਕੋਰੀਆ ਦੁਆਰਾ ਪਰਮਾਣੂ ਪ੍ਰੋਗਰਾਮ 'ਤੇ ਵੀ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਗਈ ਸੀ। ਭਾਰਤੀ ਜਨਸੰਘ ਦੇ ਸੰਸਥਾਪਕ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ 23 ਜੂਨ 1953 ਨੂੰ ਨਿਧਨ ਹੋਇਆ ਸੀ। ਅੱਜ ਦੇ ਹੀ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਛੋਟੇ ਬੇਟੇ ਅਤੇ ਪੋਲੀਟੀਸ਼ੀਅਨ ਸੰਜੇ ਗਾਂਧੀ ਦਾ 23 ਜੂਨ 1980 ਨੂੰ ਵਿਮਾਨ ਦੁਰਘਟਨਾ 'ਚ ਨਿਧਨ ਹੋਇਆ ਸੀ। ਅੱਜ ਦੇ ਦਿਨ ਟਾਈਪਰਾਈਟਰ ਡੇ ਵੀ ਮਨਾਇਆ ਜਾਂਦਾ ਹੈ, ਕਿਉਂਕਿ ਅੱਜ ਦੇ ਹੀ ਦਿਨ 1868 ਦੇ ਵਿੱਚ ਅਮੈਰੀਕੀ ਖੋਜੀ ਕ੍ਰਿਸਟੋਫਰ ਲੈਥਮ ਸ਼ੋਲਸ ਨੂੰ ਟਾਈਪਰਾਈਟਰ ਦੀ ਖੋਜ ਦੇ ਲਈ ਪੇਟੈਂਟ ਮਿਲਿਆ ਸੀ। ਟਾਈਪਰਾਈਟਰ ਨੂੰ ਸੰਨ 1714 ਅਤੇ ਸੰਨ 1800 ਦੇ ਵਿੱਚ ਵੀ ਬਣਾਇਆ ਗਿਆ ਸੀ, ਪਰ ਇਹਨਾਂ ਨੂੰ ਕੁਆਰਟੀ ਕੀਬੋਰਡ ਵਾਲਾ ਟਾਈਪਰਾਈਟਰ ਬਣਾਉਣ ਦੇ ਲਈ ਯਾਦ ਕੀਤਾ ਜਾਂਦਾ ਹੈ। ਅੱਜ ਜੇਕਰ ਅਸੀਂ ਆਪਣੇ ਕੀਬੋਰਡ 'ਤੇ ਝਾਤ ਮਾਰੀਏ ਤਾਂ ਕੁਆਰਟੀ ਸਭ ਤੋਂ ਪਹਿਲਾਂ ਸਾਨੂੰ ਦਿਖਾਈ ਦਿੰਦਾ ਹੈ। ਸੋ ਇਹ ਟੈਕਨੀਕ ਵਿਕਸਿਤ ਕਰਨ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਅਤੇ ਇਹ ਟੈਕਨੀਕ ਹੀ ਸਭ ਤੋਂ ਆਧੁਨਿਕ ਅਤੇ ਅੱਜ ਦੇ ਸਮੇਂ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਟੈਕਨੀਕ ਹੈ। ਸੋ ਇਸ ਲਈ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਟਾਈਪਰਾਈਟਰ ਡੇ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1912 ਦੇ ਵਿੱਚ ਅੱਜ ਦੇ ਦਿਨ ਐਲਨ ਟਿਊਰਿੰਗ ਦਾ ਜਨਮ ਇੰਗਲੈਂਡ 'ਚ ਹੋਇਆ ਸੀ, ਜਿਨ੍ਹਾਂ ਨੂੰ ਆਧੁਨਿਕ ਕੰਪਿਊਟਿੰਗ ਦਾ ਪਿਤਾ ਮੰਨਿਆ ਜਾਂਦਾ ਹੈ। ਸੋ ਪਹਿਲਾਂ ਕੀਬੋਰਡ ਦੀ ਅਸੀਂ ਗੱਲ ਕੀਤੀ, ਹੁਣ ਕੰਪਿਊਟਰ ਦੀ ਗੱਲ ਕੀਤੀ। ਕੰਪਿਊਟਿੰਗ ਦਾ ਪਿਤਾ ਮੰਨੇ ਜਾਣ ਵਾਲੇ ਐਲਨ ਟਿਊਰਿੰਗ ਨੂੰ ਵੀ ਅੱਜ ਅਸੀਂ ਯਾਦ ਕਰ ਰਹੇ ਹਾਂ। ਅੱਜ ਦੇ ਹੀ ਦਿਨ ਅਜਿਹੀ ਵਿਵਸਥਾ ਨੂੰ ਖੋਜ ਕਰਨ ਵਾਲੇ ਇੱਕ ਵਿਅਕਤੀ ਦਾ ਜਨਮ ਹੋਇਆ ਸੀ, ਜਿਸ ਨੇ ਸਾਨੂੰ ਅੱਜ ਬਹੁਤ ਹੀ ਇੱਕ ਸੁਵਿਧਾਜਨਕ ਵਿਵਸਥਾ ਦਿੱਤੀ ਹੈ। ਏਟੀਐਮ ਮਸ਼ੀਨ ਦੀ ਖੋਜ ਕਰਨ ਵਾਲੀ ਜੌਨ ਸ਼ੈਫਰਡ ਬੈਰਨ ਦਾ ਅੱਜ ਦਿਨ ਜਨਮ ਹੋਇਆ ਸੀ। ਸੋਚੋ ਅੱਜ ਏਟੀਐਮ ਮਸ਼ੀਨਸ ਨੇ ਸਾਡੀ ਜ਼ਿੰਦਗੀ ਕਿੰਨੀ ਆਸਾਨ ਕਰ ਦਿੱਤੀ ਹੈ, ਕਿੰਨੀ ਸੁਵਿਧਾਜਨਕ ਬਣਾ ਦਿੱਤੀ ਹੈ, ਅਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਸੀ। ਅਤੇ ਇਸ ਖੋਜ ਨੂੰ ਕਰਨ ਵਾਲੇ ਜੌਨ ਸ਼ੈਫਰਡ ਬੈਰਨ ਉਹਨਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਅੱਜ ਦਿਨ 1757 ਨੂੰ ਕਿਹਾ ਜਾਂਦਾ ਹੈ ਕਿ ਪਲਾਸੀ ਦੀ ਲੜਾਈ ਹੋਈ ਸੀ। ਇਸ ਜਿੱਤ ਨੇ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਦੀ ਨੀਂਹ ਮਜ਼ਬੂਤ ਕੀਤੀ ਸੀ। 1961 ਦੇ ਵਿੱਚ ਅੱਜ ਦੇ ਦਿਨ ਅੰਟਾਰਕਟਿਕਾ ਸੰਧੀ ਲਾਗੂ ਹੋਈ, ਜਿਸ ਦਾ ਉਦੇਸ਼ ਅੰਟਾਰਕਟਿਕਾ ਵਿੱਚ ਸ਼ਾਂਤੀਪੂਰਨ ਅਤੇ ਵਿਗਿਆਨਿਕ ਖੋਜਾਂ ਸਮਰਪਿਤ ਕਰਨਾ ਸੀ। ਸੋ ਇਹ ਕੁਝ ਘਟਨਾਵਾਂ ਸਨ ਜੋ ਸਾਨੂੰ ਅੱਜ ਦੇ ਦਿਨ ਜੋ ਇਤਿਹਾਸ ਦੇ ਪੰਨਿਆਂ 'ਤੇ ਮਹੱਤਵਪੂਰਨ ਘਟਨਾਵਾਂ ਹੋਈਆਂ ਉਹਨਾਂ ਦੀ ਯਾਦ ਦਿਲਾਉਂਦੀਆਂ ਨੇ। ਜ਼ਰਾ ਸੋਚ ਕੇ ਦੇਖੋ, 23 ਤਾਰੀਖ ਅੱਜ ਦਾ ਦਿਨ ਤੁਹਾਨੂੰ ਤਾਂ ਨਹੀਂ ਕੁਝ ਯਾਦ ਦਿਲਾ ਰਿਹਾ। ਅੱਜ ਦਾ ਦਿਨ ਜੇ ਕੋਈ ਕੰਮ ਪਲੈਨ ਕੀਤਾ ਹੋਵੇ, ਕੋਈ ਯੋਜਨਾ ਬਣਾਈ ਹੋਵੇ, ਕਿਸੇ ਨੂੰ ਮਿਲਣਾ ਹੋਵੇ, ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਸੋ ਉਸਦੇ ਬਾਰੇ ਜ਼ਰੂਰ ਸੋਚੋ ਅਤੇ ਉਸੇ ਤਰ੍ਹਾਂ ਹੀ ਦਿਨ ਪਲੈਨ ਕਰੋ। ਅਤੇ ਇਹ ਵੀ ਸੋਚ ਸਕਦੇ ਹੋ ਕਿ ਅੱਜ ਦੇ ਦਿਨ ਤੁਹਾਡੇ ਕਿਸੇ ਕਰੀਬੀ ਦਾ ਕੋਈ ਬਰਥਡੇ, ਕੋਈ ਐਨੀਵਰਸਰੀ ਤਾਂ ਨਹੀਂ ਜਿਸ ਨੂੰ ਤੁਸੀਂ ਵਿਸ਼ ਕਰਨਾ ਹੈ, ਜਿਸ ਨੂੰ ਤੁਸੀਂ ਯਾਦ ਕਰਨਾ ਹੈ। ਸੋਹਣੇ ਸਿਰ ਪ੍ਰੋਗਰਾਮ ਜਾਰੀ ਰਹੇਗਾ। ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਅਰੀਜੀਤ ਦੇ ਸਾਥੀਆਂ ਦੀ ਆਵਾਜ਼ ਵਿੱਚ ਇਹ ਗੀਤ ਸੁਣਦੇ ਹਾਂ।

0: ਨਸ਼ੇ ਸੀ ਚੜ ਗਈ।
1: ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਮਿਹਨਤ ਦਾ, ਲਗਨ ਦਾ, ਕੰਮ ਕਰਨ ਦਾ ਨਸ਼ਾ ਹੁੰਦਾ ਹੈ, ਅਤੇ ਇਹ ਨਸ਼ਾ ਅਜਿਹਾ ਹੁੰਦਾ ਹੈ ਜੋ ਤਾਂ ਉਮਰ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਕੁਝ ਹੋਰ ਨਵਾਂ ਕਰਨ ਦਾ, ਕੁਝ ਹੋਰ ਅਜਿਹਾ ਸਾਰਥਕ ਕਰਨ ਦਾ ਜੋ ਦੂਸਰਿਆਂ ਦੇ ਕੰਮ ਆਏ, ਦੂਸਰਿਆਂ ਲਈ ਪ੍ਰੇਰਣਾ ਬਣੇ, ਉਹਨਾਂ ਦਾ ਜੀਵਨ ਵੀ ਸਵਾਰੇ। ਸੋ ਅਜਿਹੇ ਕਰਮਚਾਰੀ ਜਦੋਂ ਮਿਹਨਤ ਕਰਦੇ ਨੇ ਤਾਂ ਉਹ ਕਿਸੇ ਵੀ ਰਾਸ਼ਟਰ ਦੀ ਤਸਵੀਰ ਬਦਲ ਕੇ ਰੱਖ ਸਕਦੇ ਨੇ। ਅੱਜ ਯੂਨਾਈਟਿਡ ਨੈਸ਼ਨਲ ਪਬਲਿਕ ਸਰਵਿਸ ਡੇ ਮਨਾਇਆ ਜਾਂਦਾ ਹੈ। ਇਹ ਦਿਨ ਲੋਕ ਸੇਵਾ ਦਿਵਸ ਸਰਕਾਰੀ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦਿੰਦਾ ਹੈ। ਸਿਹਤ, ਸਿੱਖਿਆ, ਆਵਾਜਾਈ, ਸੁਰੱਖਿਆ ਅਤੇ ਪ੍ਰਸ਼ਾਸਨ ਵਰਗੀਆਂ ਸੇਵਾਵਾਂ ਦੇਸ਼ ਦੀ ਵਿਕਾਸ ਦੀ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਨੇ। ਸੋ ਇਸ ਲਈ ਉਹਨਾਂ ਨੂੰ ਸਮਰਪਿਤ ਇਹ ਦਿਨ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਲੋਕ ਸੇਵਕਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਅਤੇ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਸ ਦਿਵਸ ਦੀ ਘੋਸ਼ਣਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ 2002 ਦੇ ਵਿੱਚ ਕੀਤੀ ਸੀ। ਸੋ ਇਸ ਦਿਨ ਦਾ ਮੁੱਖ ਸੰਦੇਸ਼ ਹੈ ਲੋਕਾਂ ਲਈ ਬਿਹਤਰ ਸੇਵਾਵਾਂ ਅਤੇ ਬਿਹਤਰ ਭਵਿੱਖ। ਅੱਜ ਦੁਨੀਆ ਭਰ ਦੇ ਵਿੱਚ 5 ਕਰੋੜ ਤੋਂ ਵੱਧ ਲੋਕ ਸਰਕਾਰੀ ਅਤੇ ਜਨਤਕ ਸੇਵਾਵਾਂ ਨਾਲ ਜੁੜੇ ਹੋਏ ਨੇ। ਜੇਕਰ ਅਸੀਂ ਕੋਵਿਡ-19 ਦੀ ਮਹਾਂਮਾਰੀ ਦੀ ਗੱਲ ਕਰੀਏ ਤਾਂ ਇਸ ਦੌਰਾਨ ਡਾਕਟਰਾਂ, ਨਰਸਾਂ, ਪੁਲਿਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਨੇ ਲੋਕ ਸੇਵਾ ਦੀ ਮਹੱਤਤਾ ਨੂੰ ਹੋਰ ਵੀ ਉਜਾਗਰ ਕੀਤਾ ਹੈ।

आयशा बॉस्टन उन्होंने आवाज में तुसी गीत फिल्म दिल तो पागल है जो सुन रहे सी। कल दी एक जो खबर किसी घटना के बारे असी सुनी है उस नाल सब दा मन आहत है। उत्तर प्रदेश लखनऊ च कल एक कोचिंग सेंटर दे विच भयानक अग लगी जिस नाल कई लोगों की मौत हो गई जिस विच ज़्यादातर विद्यार्थी शामिल सन। वो विद्यार्थी जिन्होंने अपना भविख बनाना सी अपना भविख सवारन दे लई जो मेहनत कर रहे सन सो उन्होंने अपनी कीमती जान इस अग दे विच गवा ली ते बहुत ही दुख पूरे राष्ट्र नूं इस नाल पहुंचिया है। सो गल असीं इसलिए कर रहे हैं कि ये जो अग दीआं घटनावां गर्मी दे मौसम दे विच ज़्यादा तेज़ हो जांदीआं ने इन्हां तों बचना बहुत जरूरी है। ये घटनावां जदों भी हुंदियां ने सानूं याद दिलाउंदियां ने कि असीं भविख दे लई होर ज़्यादा सतर्क हो जाइए। सो जेकर तुसीं किसी भी इमारत दे विच लगातार जाना शुरू करदे हो या किसी भी इमारत दे विच जांदे हो तां इस लई बहुत जरूरी है कि तुसीं इमारत च जांदिआं दाखिल हुंदिआं ही उत्थें एमरजेंसी एग्जिट जरूर देखो। फायर अलार्म ते अग बुझाउण वाले यंत्रां दी स्थिति दे बारे जाणो। बिजली दे सॉकेट्स नूं भी ओवरलोड ना करो ते ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੀਆਂ ਜੋ ਸੰਸਥਾਵਾਂ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜੋ ਨਿਕਾਸੀ ਰਾਸਤੇ ਨੇ ਉਹਨਾਂ ਦੇ ਵਿੱਚ ਸਮਾਨ ਨਾ ਰੱਖਣ। ਅੱਗ ਲੱਗਣ 'ਤੇ ਲਿਫਟ ਦੀ ਬਜਾਏ ਸੀੜੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਅਤੇ ਪੂਰੀ ਅਜਿਹੇ ਸੁਰੱਖਿਆ ਦੇ ਪ੍ਰਬੰਧ ਜ਼ਰੂਰ ਹੋਣੇ ਚਾਹੀਦੇ ਨੇ ਜਿਸ ਦੇ ਨਾਲ ਕਿ ਅੱਗ ਲੱਗਣ ਦੀ ਨੌਬਤ ਹੀ ਨਾ ਆਏ। ਅਤੇ ਇਹ ਜੋ ਘਟਨਾਵਾਂ ਨੇ ਸਿਰਫ ਇਮਾਰਤਾਂ ਦੇ ਵਿੱਚ ਹੀ ਨਹੀਂ ਬਲਕਿ ਹਾਲ ਹੀ ਦੇ ਵਿੱਚ ਇੱਕ ਚੱਲਦੀ ਬੱਸ ਦੇ ਵਿੱਚ ਵੀ ਏਸੀ ਦੇ ਨਾਲ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਸੋ ਏਸੀ ਦੀਆਂ ਜੋ ਘਟਨਾਵਾਂ ਗਰਮੀਆਂ ਦੇ ਵਿੱਚ ਬਹੁਤ ਵੱਧ ਜਾਂਦੀਆਂ ਨੇ ਘਰਾਂ ਦੇ ਵਿੱਚ ਵੀ ਅਤੇ ਦਫ਼ਤਰਾਂ ਦੇ ਵਿੱਚ ਵੀ ਜਿੱਥੇ ਵੀ ਏਸੀ ਦਾ ਲਗਾਤਾਰ ਇਸਤੇਮਾਲ ਹੁੰਦਾ ਹੈ ਉੱਥੇ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਏਸੀ ਦੀ ਲਗਾਤਾਰ ਵਰਤੋਂ ਦੇ ਨਾਲ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਅਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜੋ ਕਾਰਨ ਹੁੰਦਾ ਹੈ ਉਹ ਬਿਜਲੀ ਨਾਲ ਜੁੜੀਆਂ ਖਾਮੀਆਂ ਹੁੰਦੀਆਂ ਨੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਖਰਾਬ ਜਾਂ ਪੁਰਾਣੀ ਵਾਇਰਿੰਗ ਚੈੱਕ ਕੀਤੀ ਜਾਵੇ, ਓਵਰਲੋਡ ਬਿਜਲੀ ਸਰਕਟ ਚੈੱਕ ਕੀਤੇ ਜਾਣ, ਢਿੱਲੇ ਜਾਂ ਗਰਮ ਹੋਣ ਵਾਲੇ ਕਨੈਕਸ਼ਨ ਦੇਖੇ ਜਾਣ। ਇਹ ਵੀ ਬਹੁਤ ਜ਼ਰੂਰੀ ਹੈ ਕਿ ਏਸੀ ਦੀ ਰੈਗੂਲਰ ਸਰਵਿਸ ਕਰਵਾਈ ਜਾਵੇ। ਘਟੀਆ ਕੁਆਲਿਟੀ ਦੇ ਪਲੱਗ, ਐਕਸਟੈਂਸ਼ਨ ਬੋਰਡ ਜਾਂ ਤਾਰਾਂ ਦੀ ਵਰਤੋਂ ਨਾ ਕੀਤੀ ਜਾਵੇ। ਏਸੀ ਦੇ ਬਾਹਰ ਯੂਨਿਟ ਵਿੱਚ ਧੂੜ ਅਤੇ ਕੂੜਾ ਇਕੱਠਾ ਨਹੀਂ ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ ਕਿ ਏਸੀ ਦੀ ਸਾਲ ਦੇ ਵਿੱਚ ਘੱਟੋ ਘੱਟ ਇੱਕ ਜਾਂ ਦੋ ਵਾਰ ਸਰਵਿਸ ਜ਼ਰੂਰ ਕਰਵਾਈ ਜਾਵੇ। ਏਸੀ ਦੇ ਲਈ ਵੱਖਰਾ MCB ਅਤੇ ਢੁਕਵੀਂ ਸਮਰੱਥਾ ਵਾਲੀ ਵਾਇਰਿੰਗ ਜ਼ਰੂਰ ਵਰਤਣੀ ਚਾਹੀਦੀ ਹੈ ਅਤੇ ਇਸਦੇ ਆਲੇ ਦੁਆਲੇ ਕੋਈ ਇਹੋ ਜਿਹਾ ਜਲਣਸ਼ੀਲ ਸਮਾਨ ਨਾ ਰੱਖਿਆ ਜਾਵੇ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੀਏ ਕਿ ਘਰ ਦੇ ਵਿੱਚ ਲਗਾਤਾਰ ਏਸੀ ਇਸਤੇਮਾਲ ਹੋ ਰਿਹਾ ਹੈ ਤਾਂ ਸਮੇਂ ਸਮੇਂ 'ਤੇ ਉਸਨੂੰ ਬੰਦ ਜ਼ਰੂਰ ਕਰਦੇ ਰਹੀਏ। ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਉਸ ਕਮਰੇ ਦੇ ਵਿੱਚੋਂ ਨਿਕਲ ਕੇ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਹਾਂ ਪਰ ਏਸੀ ਲਗਾਤਾਰ ਚੱਲਦਾ ਰਹਿੰਦਾ ਹੈ, ਪੱਖਾ ਲਗਾਤਾਰ ਚੱਲਦਾ ਰਹਿੰਦਾ ਹੈ। ਉਸ ਦੇ ਨਾਲ ਨਾ ਸਿਰਫ ਏਸੀ 'ਤੇ ਬੋਝ ਪੈਂਦਾ ਹੈ ਬਲਕਿ ਤੁਹਾਡੀ ਜੇਬ 'ਤੇ ਵੀ ਬੋਝ ਪੈਂਦਾ ਹੈ। ਬਿਲਕੁਲ ਜੀ, ਇਸ ਦੇ ਨਾਲ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ ਅਤੇ ਨਾਲ ਹੀ ਜੋ ਤੁਹਾਡੇ ਬਿਜਲੀ ਦੇ ਉਪਕਰਣ ਨੇ ਉਹਨਾਂ 'ਤੇ ਵੀ ਜ਼ਿਆਦਾ ਲੋਡ ਪੈ ਜਾਂਦਾ ਹੈ। ਸੋ ਜੇਕਰ ਤੁਸੀਂ ਕਮਰੇ ਤੋਂ ਬਾਹਰ ਨਿਕਲਦੇ ਹੋ ਅਤੇ ਕਮਰਾ ਪੂਰੀ ਤਰ੍ਹਾਂ ਠੰਡਾ ਹੋ ਚੁੱਕਾ ਹੈ ਤਾਂ ਤੁਸੀਂ ਪੱਖੇ ਦਾ ਇਸਤੇਮਾਲ ਕਰਦਿਆਂ ਹੋਇਆਂ ਏਸੀ ਨੂੰ ਬੰਦ ਕਰਕੇ ਏਸੀ ਨੂੰ ਵੀ ਰਾਹਤ ਪਹੁੰਚਾ ਸਕਦੇ ਹੋ ਜਿਸ ਦੇ ਨਾਲ ਕਿ ਉਸਦੀ ਕੰਮ ਕਰਨ ਦੀ ਸਮਰੱਥਾ ਹੋਰ ਵੀ ਜ਼ਿਆਦਾ

ਜਾਏਗੀ। ਉਸ ਨੂੰ ਲਗਾਤਾਰ ਇਸਤੇਮਾਲ ਨਾ ਕਰੋ। ਅਤੇ ਜੇਕਰ ਕਿਤੇ ਵੀ ਘਰ ਦੇ ਵਿੱਚ ਕੋਈ ਇਹੋ ਜਿਹੀ ਅਸਾਧਾਰਨ ਆਵਾਜ਼ ਆਉਂਦੀ ਹੈ ਇਹਨਾਂ ਉਪਕਰਣਾਂ ਦੇ ਵਿੱਚੋਂ ਜਾਂ ਕੋਈ ਸਮੈਲ ਆਉਂਦੀ ਹੈ, ਤਾਂ ਉਸੇ ਵੇਲੇ ਉਸਨੂੰ ਬੰਦ ਕਰਕੇ ਬਿਜਲੀ ਦਾ ਮੇਨ ਸਵਿੱਚ ਔਫ ਕਰ ਦਿਓ। ਸੋ ਏ ਸੀ ਸਾਨੂੰ ਗਰਮੀਆਂ ਵਿੱਚ ਠੰਡਕ ਤਾਂ ਦਿੰਦਾ, ਆਰਾਮ ਤਾਂ ਦਿੰਦਾ ਹੈ, ਪਰ ਇਸਦੀ ਸਹੀ ਸੰਭਾਲ ਨਾ ਹੋਏ ਤਾਂ ਅਜਿਹੀਆਂ ਦੁਰਘਟਨਾਵਾਂ ਦਾ ਕਾਰਨ ਵੀ ਬਣ ਜਾਂਦਾ ਹੈ। ਇਹੋ ਜਿਹੀਆਂ ਦੁਰਘਟਨਾਵਾਂ ਜੋ ਬਹੁਤ ਹੀ ਮੰਦਭਾਗੀਆਂ ਹੁੰਦੀਆਂ ਨੇ, ਸਾਨੂੰ ਸਿਖਾਉਂਦੀਆਂ ਨੇ ਕਿ ਅਸੀਂ ਇਹਨਾਂ ਤੋਂ ਸਬਕ ਲੈਂਦਿਆਂ ਹੋਇਆਂ ਬਹੁਤ ਜ਼ਿਆਦਾ ਸਾਵਧਾਨੀ ਵਰਤੀਏ ਅਤੇ ਆਪਣੇ ਆਸ ਪਾਸ ਪੂਰਾ ਧਿਆਨ ਰੱਖੀਏ ਕਿ ਕੋਈ ਅਜਿਹੀ ਖਾਮੀ ਤਾਂ ਨਹੀਂ ਜੋ ਕਿ ਸਾਨੂੰ ਭਵਿੱਖ ਦੇ ਵਿੱਚ ਸੰਕਟ ਬਣ ਕੇ ਸਾਹਮਣੇ ਆ ਸਕਦੀ ਹੈ। ਸੋ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਬਾਤਾਂ ਦਾ ਪੂਰਾ ਖਿਆਲ ਰੱਖੋਗੇ। ਅਤੇ ਇਸੇ ਸੁਨੇਹੇ ਦੇ ਨਾਲ ਹੀ ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦਾ ਵੀ ਵੇਲਾ ਹੋ ਗਿਆ ਹੈ। ਸੋਹਣੇ ਸਵੇਰ ਪ੍ਰੋਗਰਾਮ ਖਤਮ ਕਰਨ ਲਈ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਬਾਕੀ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

0: The NHAI is developing vehicle repair and puncture service facilities along national highways and expressways, reports the Asian Age. And with that, it's back to you, Sunil.
1: Thank you, Subhadra. And now, before we end the bulletin, the headlines once again. Prime Minister Narendra Modi says principle of nation first has been driving force behind India's transformation into a fast-growing, credible and reliable global power. President Draupadi Murmu to confer Padma awards during second round of civil investiture ceremony at Rashtrapati Bhavan today. Uttar Pradesh government suspends four officials in connection with Lucknow fire incident. Four accused arrested. Four ships carrying fertilizers heading towards Indian ports after crossing Strait of Hormuz. Qatari authorities confirm death of 12 Indian nationals in Ras Laffan LNG explosion. And Lakshya Sen and Tanvi Sharma to lead India's challenge at US Open Super Badminton Tournament beginning today in California. And with that, we end the morning news. Have a nice day.
2: नमस्कार ए आकाशवाणी है खबरों दे इस बुलेटिन नाल मैं अमन देव पहला चुनवीं खबरां प्रधानमंत्री नरेंद्र मोदी ने कहा कि भारत के तेजी नाल विकसित होना ते एक भरोसेयोग विश्व शक्ति बनन पिछे राष्ट्र पहलां दा सिद्धांत मुख प्रेरक रहा है। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਜਦਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਤਰ ਨੇ ਰਾਸ ਲਾਫਾਨ ਸੰਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਪ੍ਰਾਈਵੇਟ ਮੀਡੀਆ ਅਦਾਰੇ ਵੱਲੋਂ ਕਰਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਦੀਆਂ ਪ੍ਰਾਪਤੀਆਂ ਦਾ ਮੂਲ ਭਰੋਸੇਯੋਗਤਾ, ਸਥਿਰਤਾ ਅਤੇ ਵਿਸ਼ਵ ਹਿੱਤਾਂ ਪ੍ਰਤੀ ਵਚਨਬੱਧਤਾ ਰਹੀ ਹੈ। G7 ਸੰਮੇਲਨ ਵਿੱਚ ਆਪਣੀਆਂ ਹਾਲੀਆ ਭਾਗੀਦਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਨੇਤਾਵਾਂ ਨੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣ ਲਈ ਭਾਰਤ ਦੀ ਅਟਲ ਵਚਨਬੱਧਤਾ ਨੂੰ ਸਮਝਿਆ।
3: ਭਾਰਤ ਫਾਸਟ ਗਰੋਇੰਗ ਇਕੋਨੋਮੀ ਵੀ ਹੈ, ਇੱਕ ਕ੍ਰੈਡੀਬਲ ਇਕੋਨੋਮੀ ਵੀ ਹੈ, ਔਰ ਭਾਰਤ ਰਾਈਜ਼ਿੰਗ ਪਾਵਰ ਕੇ ਸਾਥ ਸਾਥ ਸੁਪਰ ਪਾਵਰ ਤੱਕ ਲੈ ਗਏ। ਲੇਕਿਨ ਮੈਂ ਇਤਨਾ ਜ਼ਰੂਰ ਕਹੂੰਗਾ ਕਿ ਭਾਰਤ ਰਿਲਾਇਬਲ ਪਾਵਰ ਹੈ। ਮੈਂ ਅਭੀ ਦੋ ਤਿੰਨ ਦਿਨ ਪਹਿਲੇ ਜੀ ਸਮਿਟ ਸੇ ਲੌਟਾ ਹੂੰ ਔਰ ਦੁਨੀਆ ਕਾ ਹਰ ਨੇਤਾ, ਹਰ ਦੇਸ਼ ਇਸ ਬਾਤ ਕੋ ਭਲੀ ਭਾਂਤੀ ਸਮਝਤਾ ਹੈ ਕਿ ਆਜ ਕੇ ਭਾਰਤ ਕੇ ਲਿਏ ਨੇਸ਼ਨ ਫਸਟ ਹੀ ਸਬਸੇ ਬੜਾ ਮੰਤਰ ਹੈ, ਸਬਸੇ ਬੜਾ ਸਿਧਾਂਤ ਹੈ।
2: ਸਰਕਾਰ ਦੇ 12 ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਵੱਛ ਭਾਰਤ, ਮੇਕ ਇਨ ਇੰਡੀਆ, ਖਾਦੀ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਰਗੀਆਂ ਪਹਿਲਕਦਮੀਆਂ ਨਾਗਰਿਕਾਂ ਦੀ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਕਾਰਨ ਸਫਲ ਹੋਈਆਂ ਨੇ।
3: ਪਿਛਲੇ 12 ਵਰਸੋਂ ਕੇ ਜੋ ਵੀ ਸਿੱਧੀਆਂ ਦੇਸ਼ ਕੀ ਰਹੀ ਹੈ ਉਨਕੇ ਮੂਲ ਮੈਂ ਅਗਰ ਆਪ ਤਰਾਜੂ ਸੇ ਤੋਲੋਗੇ, ਹਰ ਨਿਰਣੈ, ਹਰ ਕਦਮ, ਹਰ ਪ੍ਰਯਾਸ, ਉਨਕੇ ਮੂਲ ਮੈਂ ਰਾਸ਼ਟਰ ਪ੍ਰਥਮ ਕੀ ਭਾਵਨਾ ਹੀ ਕੇਂਦਰ ਮੈਂ ਹੈ। ਸਵੱਛ ਭਾਰਤ ਅਭਿਆਨ ਸੇ ਲੇਕਰ ਮੇਕ ਇਨ ਇੰਡੀਆ, ਖਾਦੀ ਖਰੀਦਨੇ ਪਰ ਜ਼ੋਰ, ਸਥਾਨੀਯ ਵਸਤੂਏ ਖਰੀਦਨੇ ਪਰ ਜ਼ੋਰ, ਇਹ ਸਾਰੇ ਇਨੀਸ਼ੀਏਟਿਵ ਇਸ ਲਈ ਸਫਲ ਹੋਏ ਕਿਉਂਕਿ ਦੇਸ਼ ਕੀ ਜਨਤਾ ਨੇ ਦੇਸ਼ ਕੋ ਸਬਸੇ ਉਪਰ ਰੱਖਤੇ ਹੋਏ ਆਪਣਾ ਕਰਤਵਯ ਨਿਭਾਇਆ। ਦੇਸ਼ ਕੇ ਨਾਗਰਿਕੋਂ ਕੋ ਮੈਂ ਸਲਾਮ ਕਰਤਾ ਹੂੰ।
2: ਸ਼੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਲਗਭਗ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ, ਜਿਸ ਨਾਲ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ।
3: 25 ਕਰੋੜ ਲੋਕ ਗਰੀਬੀ ਸੇ ਬਾਹਰ ਨਿਕਲੇ ਹੈ, ਨਿਊ ਮਿਡਲ ਕਲਾਸ ਮੈਂ ਆਏ ਹੈ, ਤੋ ਇਸਕਾ ਫਾਇਦਾ ਕੇਵਲ ਉਨ ਪਰਿਵਾਰੋਂ ਤੱਕ ਨਹੀਂ ਰਹਿਤਾ, ਬਲਕਿ ਮਿਡਲ ਕਲਾਸ ਕਾ ਵੀ ਇਤਨਾ ਫਾਇਦਾ ਹੋਤਾ ਹੈ, ਕਿਉਂਕਿ ਇਹ ਨਯਾ ਕੰਜੂਮਰ ਹੈ ਜੋ ਇਕੋਨੋਮੀ ਕੋ ਡਰਾਈਵ ਕਰਤਾ ਹੈ, ਉਸੇ ਅਲਟੀਮੇਟਲੀ ਮਿਡਲ ਕਲਾਸ ਕੇ ਲਈ ਅਵਸਰ ਬਣਤੇ ਹੈ। ਯਾਨੀ ਗਰੀਬੀ ਕਮ ਹੋਣਾ ਕੇਵਲ ਵੈਲਫੇਅਰ ਕਾ ਹੀ ਵਿਸ਼ੇ ਨਹੀਂ ਹੈ, ਯਹ ਅਵਸਰੋਂ ਕੇ ਵਿਸਤਾਰ ਕੀ ਗਾਥਾ ਹੈ।

ਕਾਰ ਕਲਾ ਸਾਹਿਤ ਅਤੇ ਸਿੱਖਿਆ ਸਮਾਜ ਸੇਵਾ ਵਿਗਿਆਨ ਅਤੇ ਇੰਜੀਨੀਅਰਿੰਗ ਵਪਾਰ ਅਤੇ ਉਦਯੋਗ ਦਵਾਈ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਨਵੀਂ ਦਿੱਲੀ ਵਿੱਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨਾਲ ਦਵੱਲੀ ਗੱਲਬਾਤ ਕੀਤੀ। ਮੀਟਿੰਗ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਆਮ ਵਾਂਗ ਬਣਾਉਣ ਵੱਲ ਪ੍ਰਗਤੀ ਸਮੇਤ ਆਪਸੀ ਸਹਿਯੋਗ ਦੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸ੍ਰੀ ਡੋਵਾਲ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਥਿਰ, ਭਰੋਸੇਮੰਦ ਅਤੇ ਸਕਾਰਾਤਮਕ ਸੰਬੰਧ ਦੋਹਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਅਤੇ ਬਿਹਤਰ ਸਮਝ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਲਖਨਊ ਅੱਗ ਹਾਦਸੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਉਹਨਾਂ ਵਿੱਚੋਂ 4 ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। ਅਲੀਗੰਜ ਵਿੱਚ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਵਾਪਰੀ ਘਟਨਾ ਵਿੱਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਲਖਨਊ ਵਿਕਾਸ ਅਥਾਰਟੀ, ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਲੀਗੰਜ ਪੁਲਿਸ ਨੇ 6 ਨਾਮਜ਼ਦ ਮੁਲਜ਼ਮਾਂ ਅਤੇ ਕਈ ਹੋਰਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ FIR ਦਰਜ ਕੀਤੀ ਹੈ। ਪੁਲਿਸ ਨੇ ਅਲੀਗੰਜ ਵਿੱਚ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਫੋਰੈਂਸਿਕ ਯੂਨਿਟ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਸਬੂਤ ਇਕੱਠੇ ਕਰ ਰਹੀਆਂ ਨੇ। ਰਾਜ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ। ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਨੂੰ 7 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਦੋਹਾ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਕਤਰ ਦੇ ਅਧਿਕਾਰੀ ਨੇ ਰਾਸ ਲਾਫਾਨ ਇਲਾਕੇ ਵਿੱਚ ਐਤਵਾਰ ਰਾਤ ਨੂੰ ਹੋਏ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਅਨੁਸਾਰ ਘਟਨਾ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਢੁਕਵਾਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਸਮੇਤ ਮੌਤਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾ ਸਥਿਤ ਭਾਰਤੀ ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਤਰ ਦੀ ਸਭ ਤੋਂ ਵੱਡੀ ਗੈਸ ਰਿਫਾਇਨਰੀ ਵਿੱਚ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਸਨ ਅਤੇ 66 ਜ਼ਖਮੀ ਹੋ ਗਏ ਸਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਮੁੱਖ LNG ਰਿਫਾਇਨਰੀ ਵਿੱਚ ਤਕਨੀਕੀ ਕਾਰਨਾਂ ਕਰਕੇ ਹੋਇਆ ਸੀ। ਯੂਰੀਆ, ਡਾਈਅਮੋਨੀਆ ਫਾਸਫੇਟ ਅਤੇ ਸਰਫਰ ਲੈ ਕੇ ਆ ਰਹੇ 4 ਭਾਰਤੀ ਮਾਲਵਾਹਕ ਜਹਾਜ਼ਾਂ ਨੇ ਪਿਛਲੇ ਹਫ਼ਤੇ ਹੋਰਮੁਜ਼ ਜਲ ਮਾਰਗ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਅਨੁਸਾਰ ਇਹ ਜਹਾਜ਼ ਹੁਣ ਦੇਸ਼ ਦੀਆਂ ਵੱਖ ਵੱਖ ਬੰਦਰਗਾਹਾਂ ਵੱਲ ਜਾ ਰਹੇ ਨੇ। ਇਹਨਾਂ ਵਿੱਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾਪਟਨਮ ਅਤੇ ਕਾਕੀਨਾਡਾ, ਉੜੀਸ਼ਾ ਦੀ ਪਾਰਾਦੀਪ ਅਤੇ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਸ਼ਾਮਲ ਨੇ। ਜੰਮੂ ਕਸ਼ਮੀਰ ਪੁਲਿਸ ਨੇ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਇੱਕ ਸਲਾਹ ਜਾਰੀ ਕੀਤੀ ਹੈ। ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਏਗੀ। ਸਲਾਹ ਅਨੁਸਾਰ ਅਮਰਨਾਥ ਯਾਤਰਾ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਵਯੁੱਗ ਸੁਰੰਗ ਰਾਹੀਂ ਆਮ ਆਵਾਜਾਈ ਨੂੰ ਅਸਥਾਈ ਤੌਰ 'ਤੇ ਸੀਮਤ ਕੀਤਾ ਗਿਆ ਹੈ। ਕਸ਼ਮੀਰ ਤੋਂ ਜੰਮੂ ਜਾਣ ਵਾਲੇ ਵਾਹਨ ਨੂੰ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁੱਗ ਸੁਰੰਗ ਪਾਰ ਕਰਨ ਦੀ ਆਗਿਆ ਨਹੀਂ ਹੋਏਗੀ। ਇਸੇ ਤਰ੍ਹਾਂ ਜੰਮੂ ਤੋਂ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਰੋਜ਼ਾਨਾ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਸੁਰੰਗ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ US Open ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿੱਚ ਬੈਲਜੀਅਮ ਦੇ ਜੂਲੀਅਨ ਕੇਰੇਗੀ ਖਿਲਾਫ ਖੇਡੇਗਾ। ਕਿਦਾਂਬੀ ਸ਼੍ਰੀਕਾਂਤ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਈਪੀ ਦੇ ਲਿਆਓ ਜਾਓਫੂ ਦਾ ਸਾਹਮਣਾ ਕਰੇਗਾ। ਗੈਰ ਦਰਜਾ ਪ੍ਰਾਪਤ ਸਨਿਤ ਦਯਾਨੰਦ ਆਪਣੀ ਮੁਹਿੰਮ ਦੀ ਸ਼ੁਰੂਆਤ ਜਪਾਨ ਦੇ ਜੁਦਾਈ ਓਕੇਮੋਤੋ ਵਿਰੁੱਧ ਕਰੇਗਾ। ਮਹਿਲਾ ਸਿੰਗਲ ਵਿੱਚ 7 ਭਾਰਤੀ ਖਿਡਾਰੀ ਮੁੱਖ ਡਰਾਅ ਵਿੱਚ ਨੇ। 17 ਸਾਲਾ ਤਨਵੀ ਸ਼ਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੀ ਜਵੋਨ ਲੀ ਵਿਰੁੱਧ ਕਰੇਗੀ। FIH ਪ੍ਰੋ ਲੀਗ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। 2024 ਵਿੱਚ ਚੀਨ ਦੇ ਹੁਲਨਬੂਇਰ ਵਿੱਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਅਮਰੀਕਾ ਦੇ ਫਿਲਾਡੈਲਫੀਆ 'ਚ ਗਰੁੱਪ I ਦੇ ਇੱਕ ਮੈਚ ਵਿੱਚ ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ J ਦੇ ਮੈਚ ਵਿੱਚ ਅਰਜਨਟੀਨਾ ਨੇ ਆਸਟ੍ਰੀਆ ਨੂੰ 2-0 ਨਾਲ ਹਰਾਇਆ। ਦੋਵੇਂ ਗੋਲ ਅਰਜਨਟੀਨਾ ਦੇ ਕਪਤਾਨ ਲਿਓਨੈਲ ਮੈਸੀ ਨੇ ਕੀਤੇ। ਅੰਤ ਵਿੱਚ 24 ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਮੰਦ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ

0: ਲਖਨਊ ਅੱਗ ਹਾਦਸੇ ਦੇ ਸੰਬੰਧ ਵਿੱਚ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਦਾ ਇਹ ਪਹਿਲਾ ਗੀਤ ਰੌਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ 'ਚ ਫਿਲਮ ਨੌਟੀ ਜੱਟਸ 'ਚੋਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ 4 ਜਹਾਜ਼ ਹੋਰਮੂਜ਼ ਜਲ ਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵੱਧ ਰਹੇ ਨੇ। ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗਦਾਨ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਿਆ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਲਤਾ ਮੰਗੇਸ਼ਕਰ, ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ 'ਤੇ ਤੁਸੀਂ ਗੀਤ ਸੁਣਿਆ। ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਤੁਸੀਂ ਆਪ ਆਏ ਬਹਾਰ ਆਈ ਫਿਲਮ ਦੇ ਗੀਤ ਸੁਣ ਰਹੇ ਹੋ। ਇਹ ਫਿਲਮ 1971 ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਇਸੇ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਮੋਹਨ ਕੁਮਾਰ ਸਨ। ਫਿਲਮ ਦੇ ਵਿੱਚ ਰਜਿੰਦਰ ਕੁਮਾਰ, ਸਾਧਨਾ ਅਤੇ ਪ੍ਰੇਮ ਚੋਪੜਾ ਦੀਆਂ ਮੁੱਖ ਭੂਮਿਕਾਵਾਂ ਸਨ। ਫਿਲਮ ਦਾ ਸੰਗੀਤ ਲਕਸ਼ਮੀਕਾਂਤ ਪਿਆਰੀਲਾਲ ਨੇ ਦਿੱਤਾ ਸੀ, ਜਦਕਿ ਗੀਤਕਾਰ ਆਨੰਦ ਬਖਸ਼ੀ ਸਨ। ਅਤੇ ਇਸ ਫਿਲਮ ਦੇ ਗੀਤ ਕਾਫੀ ਪਾਪੂਲਰ ਹੋਏ ਸਨ ਅਤੇ ਇਸ ਫਿਲਮ ਦਾ ਹਰ ਇੱਕ ਗੀਤ ਹਰ ਮਨ ਪਿਆਰਾ ਹੈ। ਇਹਨਾਂ 'ਚੋਂ ਹੀ ਅਗਲਾ ਗੀਤ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਹਾਂ।

ਜਗਜੀਤ ਸਿੰਘ ਤੇ ਚਿਤਰਾ ਸਿੰਘ ਦੀ ਆਵਾਜ਼ ਵਿੱਚ ਤੁਸੀਂ ਇਹ ਗਜ਼ਲ ਸੁਣ ਰਹੇ ਸੀ। ਗਜ਼ਲ ਦੇ ਬਾਰੇ ਜਾ ਨਿਸਾਰ ਅਖਤਰ ਹੁਣਾਂ ਦਾ ਕਹਿਣਾ ਏ, ਹਮਸੇ ਪੁੱਛੋ ਕਿ ਗਜ਼ਲ ਕਿਆ ਹੈ, ਗਜ਼ਲ ਕਾ ਫਨ ਕਿਆ, ਚੰਦ ਲਫ਼ਜ਼ੋਂ ਮੇਂ ਕੋਈ ਆਗ ਛੁਪਾ ਦੀ ਜਾਏ। ਅਗਲੀ ਗਜ਼ਲ ਗੁਲਾਮ ਅਲੀ ਹੁਣਾਂ ਦੀ ਗਾਈ।

ਤੁਸੀਂ ਗਜ਼ਲਾਂ ਦਾ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ

ਚਾਰ ਜਹਾਜ਼ ਹੋਰਮੁਜ਼ ਜਲਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵੱਧ ਰਹੇ ਨੇ। ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗਦਾਨ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਤੁਸੀਂ ਇਸ ਵਕਤ ਸੋਚ ਸਕਦੇ ਹੋ ਕਿਉਂਕਿ ਫੋਨ ਇਨ ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਅਤੇ ਇਸ ਪ੍ਰੋਗਰਾਮ 'ਚ 0181 43 143 ਨੰਬਰ ਮਿਲਾ ਕੇ ਆ ਸਕਦੇ ਹੋ ਜਿਸ ਤਰ੍ਹਾਂ ਪਹਿਲੇ ਕਾਲ ਦੋਸਤ ਆ ਗਏ ਨੇ। ਹੈਲੋ ਹੈਲੋ ਹੈਲੋ, ਫੋਨ ਲਾਈਨ ਸ਼ਾਇਦ ਡਿਸਕਨੈਕਟ ਹੋ ਗਈ ਹੈ ਜੀ। ਕੋਈ ਗੱਲ ਨਹੀਂ, ਜਦ ਤੱਕ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ ਅਤੇ ਤੁਹਾਨੂੰ ਯਾਦ ਦਿਲਾ ਦਿੰਦੇ ਹਾਂ ਕਿ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਉਸ ਲਈ ਨੰਬਰ ਹੈ 0181 43 143 2342173। ਇਸ ਨੰਬਰ ਨੂੰ ਮਿਲਾ ਕੇ ਤੁਸੀਂ ਪ੍ਰੋਗਰਾਮ ਜਾ ਸਕਦੇ ਹੋ। ਪ੍ਰੋਗਰਾਮ ਹੈਲੋ ਫਰਮਾਇਸ਼ ਹੈ, ਅਤੇ ਜਦ ਤੱਕ ਅਗਲੇ ਦੋਸਤ ਇਸ ਨੰਬਰ ਨੂੰ ਮਿਲਾ ਕੇ ਪ੍ਰੋਗਰਾਮ 'ਚ ਆਉਂਦੇ ਨੇ ਤਦ ਤੱਕ ਅਗਲਾ ਗੀਤ ਸੁਣਦੇ ਹਾਂ। ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਇਹ ਗੀਤ ਹੈ, ਫਿਲਮ ਵੀਰ ਜ਼ਾਰਾ 'ਚੋਂ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਲਵਪ੍ਰੀਤ ਸਿੰਘ।
0: ਲਵਪ੍ਰੀਤ ਸਿੰਘ। ਲਵਪ੍ਰੀਤ, ਕਿਹਨਾਂ ਨੇ ਫੋਨ ਮਿਲਾ ਕੇ ਦਿੱਤਾ ਤੁਹਾਨੂੰ?
1: ਪਾਪਾ ਜੀ।
0: ਠੀਕ ਹੈ, ਤੁਸੀਂ ਰੇਡੀਓ ਸੁਣਦੇ ਹੋ? ਪਾਪਾ ਨਾਲ ਗੱਲ ਕਰਾ ਦਿਓ।
2: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ?
2: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੁਖਤਿਆਰ ਸਿੰਘ ਬਾਰਵਲ, ਪਿੰਡ ਮੀਰਸ਼ਾਹ ਵਾਲਾ।
0: ਹਾਂਜੀ ਮੁਖਤਿਆਰ ਜੀ, ਛੋਟੇ ਜਿਹੇ ਬੱਚੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇਤੀ ਤੁਸੀਂ?
2: ਮੇਰਾ ਗੱਲ ਕਰਾ ਮੈਡਮ ਨਾਲ, ਛੋਟਾ ਜਿਹਾ ਆਪਣਾ ਹੈਗਾ।
0: ਅੱਛਾ, ਕਿੰਨੇ ਸਾਲ ਦਾ ਹੈ?
1: 9 ਸਾਲ ਦਾ ਹੋ ਗਿਆ।
0: ਹਾਂ, ਉਹਨੇ ਬਿਲਕੁਲ ਕਰੈਕਟ ਕੀਤਾ ਹੈ ਕਿ ਮੈਂ 8 ਸਾਲ ਦਾ ਨਹੀਂ, 9 ਸਾਲ ਦਾ। ਦੇਖੋ ਇਹ ਵੀ ਕਿੰਨੀ ਵਧੀਆ ਗੱਲ ਹੈ ਕਿ ਇਸ ਉਮਰ ਦੇ ਵਿੱਚ ਬੱਚੇ ਵੱਡੇ ਹੋਣਾ ਚਾਹੁੰਦੇ ਨੇ, ਤੇ ਜਦੋਂ ਵੱਡੇ ਹੋ ਜਾਂਦੇ ਨੇ ਤੇ ਫਿਰ ਛੋਟੇ ਹੋਣਾ ਚਾਹੁੰਦੇ ਨੇ। ਤੇ ਤੁਸੀਂ ਮਿਲ ਕੇ ਰੇਡੀਓ ਸੁਣਦੇ ਹੋ ਫਿਰ?
2: ਹਾਂਜੀ, ਇਹ ਮੇਰੇ ਕੋਲ ਆ ਜਾਂਦਾ, ਮੈਂ ਦੁਕਾਨ ਤੇ ਬਹਿ ਜਾਂਦਾ।
0: ਅੱਛਾ ਅੱਛਾ, ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ ਜੀ, ਵਧੀਆ ਸਾਥ ਬਣਿਆ ਹੋਇਆ। ਗਾਣਾ ਕਿਹੜਾ ਸੁਣਾਈਏ ਫਿਰ ਤੁਹਾਡੀ ਪਸੰਦ ਅੱਜ?
2: ਮਰਦ ਫਿਲਮ ਦਾ ਸੁਣਾ ਦਿਓ, ਮਰਦ ਟੰਗ ਵਾਲਾ।
0: ਅੱਛਾ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਮਰਦ ਫਿਲਮ 'ਚ ਤੁਸੀਂ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਅਤੇ ਫਿਰ ਸੁਣਦੇ ਹਾਂ ਗੀਤ ਮੁਹੰਮਦ ਅਜ਼ੀਜ਼ ਅਤੇ ਸਾਥੀਆਂ ਦੀ ਆਵਾਜ਼ 'ਚ।

0: प्रोग्राम हैलो फरमाइश ਦੇ ਵਿੱਚ ਅਗਲੇ ਕਾਲਰ ਦੋਸਤ ਲਿਖਦੇ ਆ ਕਿਹੜੇ ਆਏ ਨੇ ਹੈਲੋ
1: ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
1: ਸੁਖਦੇਵ ਸਿੰਘ ਬਸਤੀ ਸਿੱਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਸ਼ੁਕਰੀਆ ਜੀ
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕਰਦੇ ਰਹੋ ਧੰਨਵਾਦ
0: ਸ਼ੁਕਰੀਆ ਸੁਖਦੇਵ ਜੀ ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ
1: ਮੈਡਮ ਜੀ ਮੁਕੇਸ਼ ਦਾ ਕੋਈ ਵੀ ਗੀਤ ਸੁਣਾ ਦਿਓ
0: ਠੀਕ ਹੈ ਜੀ ਮੁਕੇਸ਼ ਤੁਹਾਡੇ ਫੇਵਰੇਟ ਸਿੰਗਰ ਨੇ
1: ਹਾਂਜੀ ਹਾਂਜੀ
0: ਠੀਕ ਹੈ ਜੀ ਉਹਨਾਂ ਦੇ ਗਾਏ ਸਾਰੇ ਗੀਤ ਬਹੁਤ ਸੋਹਣੇ ਨੇ
1: ਬਹੁਤ ਵਧੀਆ ਗੀਤ ਗਾਉਂਦੇ ਨੇ ਜੀ ਆਨੰਦ ਆਉਂਦਾ ਬੜਾ ਸੁਣ ਕੇ ਜੀ
0: ਬਿਲਕੁਲ ਬਿਲਕੁਲ ਅਤੇ ਠੀਕ ਹੈ ਜੀ ਸੁਣਦੇ ਹਾਂ ਤੁਹਾਡੀ ਪਸੰਦ 'ਤੇ ਮੁਕੇਸ਼ ਹੁਣਾਂ ਦੀ ਆਵਾਜ਼ ਵਿੱਚ ਇਹ ਗੀਤ ਨਾਲੇ ਲਤਾ ਮੰਗੇਸ਼ਕਰ ਸਾਥੀ ਫਿਲਮ 'ਚੋਂ ਗੀਤ ਹੈ

0: 0143 173 ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਜੀਰਪੁਰ ਭੋਮਾ ਭੈਣ ਜੀ।
0: ਹਾਂਜੀ ਬਲਜੀਤ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਜੀ ਭੈਣ ਜੀ, ਮੈਂ 8 ਤਰੀਕ ਨੂੰ ਦੋ ਖਤ ਪਾਏ ਸੀ, ਇੱਕ ਚਿੱਠੀਆਂ ਮਿੱਠੀਆਂ ਨੂੰ, ਇੱਕ ਤੁਸੀਂ ਕਿਹਾ ਸੀ ਨਾ ਤੁਹਾਡੀ ਚਿੱਠੀ ਮਿਲੀ ਦੇ ਵਿੱਚ
0: ਜੀ,
1: ਤੇ ਉਹ ਦੋਨੇ ਉੱਥੇ ਆਪਣਾ ਨਗਰ ਨਿਗਮ ਦੋਨੇ ਉਹ ਇੱਕੇ ਦਿਨ ਜਵਾਬ ਆ ਗਿਆ ਜੀ। ਪਹਿਲਾਂ ਕਿਹਾ ਸ਼ਨੀਵਾਰ ਨੂੰ ਤਾਂ ਤੜਕੇ ਵੇਲੇ ਆ ਗਿਆ ਜੀ ਜਵਾਬ ਚਿੱਠੀ ਮਿਲੀ ਦਾ, ਤੇ ਸ਼ਾਮ ਨੂੰ ਚਿੱਠੀਆਂ ਮਿਰਚੀਆਂ ਦੇ ਵਿੱਚ ਤੇ ਪਹਿਲਾਂ ਵਾਲੀਆਂ ਚਿੱਠੀਆਂ ਪਾਈਆਂ ਉਹਨਾਂ ਦਾ ਨਹੀਂ ਜਵਾਬ ਆਇਆ।
0: ਠੀਕ ਹੈ ਜੀ, ਦੇਖੋ ਇਹ ਤਾਂ ਚਿੱਠੀਆਂ ਦੇ ਪ੍ਰੋਗਰਾਮ ਜਿਹੜੇ ਕਰਦੇ ਨੇ ਜਾਂ ਫਿਰ ਚਿੱਠੀ ਦਾ ਸਾਡੇ ਸਾਹਮਣੇ ਪਈਆਂ ਹੋਣਗੀਆਂ ਤਾਂ ਹੀ ਦੱਸ ਸਕਦੇ ਆ।
1: ਹਾਂ ਜੀ, ਇੱਕ ਗੱਲ ਹੋਰ ਹੈ, ਮੈਂ ਸ਼ਿਕਾਇਤ ਨਹੀਂ ਕਰਦਾਗਾ, ਸ਼ਿਕਾਇਤ ਤਾਂ ਬਿਲਕੁਲ ਵੀ ਨਹੀਂ ਕਰਦਾਗਾ, ਪਰ ਮੈਨੂੰ ਸ਼ੱਕ ਇਹ ਪੈਂਦਾ ਵੀ ਚਿੱਠੀਆਂ ਨਾ ਕਈ ਵਾਰੀ ਦੁਆਰੇ ਪੜੀਆਂ ਜਾਂਦੀਆਂ।
0: ਇਸ ਤਰ੍ਹਾਂ ਨਹੀਂ ਹੁੰਦਾ ਬਿਲਕੁਲ ਜੀ, ਜਿਹੜੀਆਂ ਚਿੱਠੀਆਂ ਅਸੀਂ ਪੜ੍ਹ ਲੈਂਦੇ ਹਾਂ ਉਹ ਚਿੱਠੀਆਂ ਨੂੰ ਬਿਲਕੁਲ ਸਾਈਡ 'ਤੇ ਰੱਖ ਦਿੱਤਾ ਜਾਂਦਾ, ਨਵੀਂ ਚਿੱਠੀ ਹੀ ਹਮੇਸ਼ਾ ਪੜ੍ਹੀ ਜਾਂਦੀ ਹੈ।
1: ਅੱਛਾ, ਉਹ ਨਿਸ਼ਾਨੀ ਹੈਗੀ ਜੀ? ਹੈ,
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਹਾਂ ਚਲੋ ਠੀਕ ਹੈ ਜੀ,
0: ਗਾਣਾ ਦੱਸਦੇ ਹੁਣ ਕਿਹੜਾ ਸੁਣੋਗੇ ਤੁਸੀਂ?
1: ਚਾਂਦਨੀ ਫਿਲਮ ਦਾ ਸੁਣਾ ਦਿਓ ਜੀ, ਰਾਤੋਂ ਮੈਂ ਨੌ ਚੂੜੀਆਂ।
0: ਸ਼ੁਕਰੀਆ ਜੀ ਬਹੁਤ ਬਹੁਤ ਕਾਲ ਕਰਨ ਦੇ ਲਈ।

0: ਚਾਂਦਨੀ ਫਿਲਮ 'ਚੋਂ ਤੁਸੀਂ ਇਹ ਗੀਤ ਸੁਣਿਆ, ਆਪਣੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਇਸ ਪ੍ਰੋਗਰਾਮ 'ਚ ਕਰ ਰਹੇ ਹੋ, ਜਿਸ ਦਾ ਨਾਮ ਹੈ ਹੈਲੋ ਫਰਮਾਇਸ਼। ਅਗਲੇ ਕੋਲੋਂ ਦੋਸਤ ਦੇਖਦੇ ਆ ਕਿਹੜੇ ਆਏ ਨੇ। ਹੈਲੋ,
1: ਹਾਂਜੀ ਭਾਅ ਜੀ, ਨਮਸਤੇ।
0: ਨਮਸਤੇ ਜੀ,
1: ਹਾਂਜੀ, ਮੈਂ ਸੁਰਿੰਦਰ ਸੂਰੀ ਸੁਲਤਾਨਮੰਡ ਰੋਡ ਅੰਮ੍ਰਿਤਸਰ ਤੋਂ ਬੋਲ ਰਿਹਾ
0: ਜੀ। ਸੂਰੀ ਜੀ, ਕੀ ਹਾਲ ਚਾਲ ਨੇ?
1: ਭਾਅ ਜੀ ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਦੱਸੋ ਆਪਣਾ?
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ। ਵੈਸੇ ਤੁਹਾਡੀ ਗੱਲਬਾਤ ਦੇ ਵਿੱਚ ਨਾ ਪੂਰੀ ਸਮਾਈਲ ਚਾ ਲੱਗ ਰਹੀ ਹੈ ਕਿ ਤੁਸੀਂ ਪੂਰੇ ਖੁਸ਼ ਹੋ ਕਿ ਕਾਲ ਲੱਗ ਗਈ ਹੈ ਪ੍ਰੋਗਰਾਮ 'ਚ।
1: ਹਾਂਜੀ ਹਾਂਜੀ ਹਾਂਜੀ, ਇੱਕ ਮਹੀਨੇ ਬਾਅਦ ਲੱਗੀ ਕਾਲ ਮੇਰੀ।
0: ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ। ਇਹ ਵੀ ਇੱਕ ਚੰਗੀ ਆਦਤ ਹੈ ਕਿ ਜਦੋਂ ਫੋਨ ਨਾ ਲੱਗੇ ਤਾਂ ਗੀਤਾਂ ਦਾ ਆਨੰਦ ਮਾਣਿਆ ਜਾਏ। ਜੀ ਅੱਜ ਫਿਲਮ ਸੁਣਾਈ ਸੀ ਅਸੀਂ, ਆਪ ਆਏ ਬਹਾਰ ਆਈ।
1: ਠੀਕ
0: ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ।

0: ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ ਪੂਨਮ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਡਮ, ਸੰਗਰੂਰ ਕੋਲੋਂ।
0: ਛਾਜਲੀ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਨੇ, ਤੁਸੀਂ ਦੱਸੋ ਠੀਕ ਹੋ ਜੀ?
0: ਸਭ ਵਧੀਆ ਜੀ, ਕੰਮ ਕਾਜ ਕਿਵੇਂ ਠੀਕ ਚੱਲ ਰਿਹਾ?
1: ਹਾਂ ਬਹੁਤ ਵਧੀਆ, ਬਹੁਤ ਵਧੀਆ ਜੀ। ਮੇਰੀ ਵਾਈਫ ਸੀ ਜੀ, ਇੱਕ ਨੂੰ ਗਈ ਸੀ, ਅੱਜ 23 ਤਰੀਕ ਹੋ ਗਈ, ਆਈ ਨਹੀਂ ਹਲੇ।
0: ਗਾਣਾ ਕਿਹੜਾ ਸੁਣੋਗੇ ਤੁਸੀਂ?
1: ਗਾਣਾ ਮੈਡਮ ਰੰਗ ਮੂਵੀ ਦਾ ਲਾ ਦਿਓ, ਦਿਲ ਚੀਰ ਕੇ ਦੇਖ।
0: ਠੀਕ ਹੈ, ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੁਹਾਡੀ ਪਸੰਦ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਸੁਣਦੇ ਹਾਂ ਰੰਗ ਫਿਲਮ 'ਚੋਂ।

0: ਪ੍ਰੋਗਰਾਮ ਦਾ ਨਾਮ ਹੈ ਜੀ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ 0 81 43 42 173 ਨੰਬਰ ਮਿਲਾ ਕੇ ਆ ਰਹੇ ਹੋ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਵਿਕਤਾਰ ਸਿੰਘ ਗਿੱਲ ਜੀ।
0: ਹਾਂਜੀ,
1: ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਜੀ।
0: ਜਗਤਾਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿਹੜਾ ਗਾਣਾ ਸੁਣੋਗੇ ਤੁਸੀਂ ਅੱਜ?
1: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ। ਤਾਂ
0: ਗਾਣਾ ਕਿਹੜਾ ਸੁਣੋਗੇ ਜੀ?
1: ਗਾਣਾ ਤਾਂ ਬਾਅਦ 'ਚ ਦੱਸਾਂਗੇ ਜੀ। ਭਤੀਜਾ ਮੇਰਾ ਜੀ ਕਮਲਦੀਪ ਗਿੱਲ ਜੀ ਤੇ ਭਰਾ ਮੇਰਾ ਗੁਰਮੀਤ ਸਿੰਘ ਗਿੱਲ ਜੀ ਆ ਕੇ ਉਹ ਛੁੱਟੀ 'ਤੇ ਸੀਗਾ,
0: ਸੁਰੇਸ਼ ਵਾਡੇਕਰ ਦੀ ਆਵਾਜ਼ ਸੁਣਦੇ।

0: हेलो फरमाइश प्रोग्राम ਤੁਸੀਂ ਇਸ ਵੇਲੇ ਸੁਣ ਰਹੇ ਹੋ 0812342173 ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਬੈਂ ਜੀ ਨਮਸਤੇ।
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਚੰਦਰਪਾਲ ਢਾਲ ਬੋਲਦਾ, ਕੱਲ ਹੋਰ ਅੰਬਰਕੋਟ ਨੇੜੇ ਹਰੋਰ ਮੰਡੀ ਜ਼ਿਲ੍ਹਾ ਫਾਜ਼ਿਲ।
0: ਚੰਦਰਪਾਲ ਜੀ ਕੀ ਹਾਲ ਚਾਲ ਨੇ?
1: ਜੀ ਕੰਦਰੀ ਬੈਂ ਤੁਸੀਂ ਸੁਣਾਓ।
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ ਜੀ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਦਿਲ ਹੈ ਇੱਕ ਮਾਨਤਾ ਨਹੀਂ ਫਿਲਮ ਦਾ ਗਾਣਾ ਹੈ ਜੀ, ਅਨੁਰਾਧਾ ਪੌੜਵਾਲ ਦੀ ਆਵਾਜ਼।
0: ਜੀ ਦਿਲ ਹੈ ਕਿ ਮਾਨਤਾ ਨਹੀਂ ਫਿਲਮ 'ਚੋਂ ਕਿਹੜਾ ਗੀਤ ਸੁਣੋਗੇ ਜੀ?
1: ਹਾਂਜੀ, ਮੈਨੂੰ ਇਸ਼ਕ ਦਾ ਲੜਿਆ ਰੋਗ ਮੇਰੇ ਬੱਚੇ ਨੂੰ ਅਜੇ ਨਹੀਂ ਆਉਂਦੀ।
0: ਬਹੁਤ ਖੂਬਸੂਰਤ ਗੀਤ ਹੈ ਜੀ, ਅਤੇ ਸ਼ੁਕਰੀਆ ਕਾਲ ਕਰਨ ਲਈ ਪ੍ਰੋਗਰਾਮ 'ਚ। ਬਹੁਤ ਬਹੁਤ ਤੁਹਾਡੀ ਪਸੰਦ 'ਤੇ ਸੁਣਦੇ ਹਾਂ ਅਨੁਰਾਧਾ ਪੌੜਵਾਲ ਦੀ ਆਵਾਜ਼ ਵਿੱਚ ਗੀਤ।

0: ਪ੍ਰੋਗਰਾਮ ਚ ਹੁਣ ਅਗਲੇ ਤੇ ਆਖਰੀ ਕਾਲਰ ਦੋਸਤ ਦੇਖਦੇ ਆ ਕਿਹੜੇ ਆਏ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਹੇ ਹਾਂ ਜੀ।
0: ਅੱਛਾ ਜੀ, ਬਠਿੰਡਾ ਤੋਂ ਸੁਖਪਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਲਾਸਟ ਕਾਲ ਲੱਗੀ ਹੈ ਪ੍ਰੋਗਰਾਮ ਚ ਤੁਹਾਡੀ।
1: ਹਾਂਜੀ, ਮੈਂ ਕੋਸ਼ ਤਾਂ ਫਿਰ ਸ਼ੁਰੂ ਤੋਂ ਹੀ ਕਰੀ ਜਾਂਦਾ ਸੀ।
0: ਠੀਕ
1: ਹੈ, ਕੋਸ਼ ਕਰਨ ਵਾਲੇ ਕੀ ਕਦੇ ਹਾਰ ਨਹੀਂ ਹੁੰਦੀ।
0: ਬਿਲਕੁਲ ਜੀ, ਬਿਲਕੁਲ।
1: ਹਾਂ, ਤੇ ਲੱਗੇ ਰਹਿਣਾ ਚਾਹੀਦਾ।
0: ਦੇਖੋ, ਆਖਰ ਤੱਕ ਜਿਹੜਾ ਉਮੀਦ ਕਾਇਮ ਰਹਿੰਦੀ ਹੈ ਨਾ, ਉਹ ਸਭ ਤੋਂ ਵਧੀਆ ਗੱਲ ਹੁੰਦੀ ਹੈ।
1: ਹਾਂਜੀ, ਹੁਣ ਮੈਂ ਸਾਰੀ ਆਪਣੀ ਕੋਸ਼ ਭੁੱਲ ਗਿਆ ਤੇ ਵਧੀਆ ਸਫਲ ਹੋ ਗਿਆ ਕਾਲ ਮਿਲਾਉਣ ਚ।
0: ਬਿਲਕੁਲ ਜੀ, ਬਿਲਕੁਲ। ਸੁਖਪਾਲ ਜੀ, ਗਾਣਾ ਕਿਹੜਾ ਸੁਣਾਈਏ ਫਿਰ ਇਸ ਖੁਸ਼ੀ ਦੇ ਵਿੱਚ?
1: ਗਾਣਾ ਮੈਨੂੰ ਫਿਲਮ ਸੀ ਇੱਕ, ਲਾਲ ਦੁਪੱਟਾ ਮਲਵਲ ਕਾ,
0: ਜੀ
1: ਉਹਦੇ ਵਿੱਚ ਗੀਤ ਹੈ, ਗਾਣੇ ਦੇ ਬੋਲ ਹੈ, ਕਿਆ ਕਰਤੇ ਤੇ ਸਾਜਨਾ ਤੁਮ ਹਮਸੇ ਦੂਰ ਹੈ।
0: ਇਸ ਫਿਲਮ ਦੇ ਸਾਰੇ ਗੀਤ ਬੜੇ ਪਾਪੂਲਰ ਹੋਏ ਸਨ।
1: ਹਾਂਜੀ ਹਾਂਜੀ, ਬਹੁਤ ਵਧੀਆ ਗੀਤ ਸੀ,
0: ਮਿਊਜ਼ੀਕਲ ਹਿੱਟ ਮੂਵੀ ਸੀ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਜੀ।
0: ਇਹਨਾਂ ਦੀ ਪਸੰਦ ਸੁਣਦੇ ਹਾਂ ਉਦਿਤ ਨਾਰਾਇਣ ਤੇ ਅਨੁਰਾਧਾ ਪੌੜਵਾਲ ਦੀ ਆਵਾਜ਼ ਵਿੱਚ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਤੁਹਾਡੇ ਨਾਮ ਦੇ ਨਾਲ ਤੁਹਾਡੇ ਭੇਜੇ ਹੋਏ ਗੀਤਾਂ ਦੀ ਫਰਮਾਇਸ਼। ਸਰੋਤਿਓ ਭੇਜੇ ਹੋਏ ਤੁਹਾਡੇ ਸੰਦੇਸ਼, ਗੀਤਾਂ ਦੀ ਪਸੰਦ ਅਤੇ ਉਹਨਾਂ 'ਤੇ ਆਧਾਰਿਤ ਅੱਜ ਦਾ ਇਹ ਪ੍ਰੋਗਰਾਮ ਜਿਸ ਵਿੱਚ ਮੈਂ ਰੁਪਿੰਦਰ ਕਰ ਰਹੀ ਹਾਂ ਤੁਹਾਡਾ ਦਿਲੋਂ ਸਵਾਗਤ। ਅਤੇ ਫਿਰ ਸ਼ੁਰੂਆਤ ਕਰੀਏ ਤੁਹਾਡੇ ਹੀ ਭੇਜੇ ਹੋਏ ਵਟਸਐਪ ਮੈਸੇਜਿਸ ਦੇ ਨਾਲ। ਕਰਨਵੀਰ ਹਾਊਸ ਤੋਂ, ਪੂਚੋ ਕੈਂਚੀਆਂ ਵਾਲਾ, ਬਠਿੰਡਾ ਪੰਜਾਬ ਤੋਂ ਬੜੇ ਹੀ ਪਿਆਰ ਦੇ ਨਾਲ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਪ੍ਰੇਮ ਸਿੰਘ ਜੋੜਾ ਦਾ। ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ, ਉਹਨਾਂ ਦਾ ਮੈਸੇਜ ਹੈ ਜੀ। ਅਤੇ ਇਹਨਾਂ ਨੇ ਆਪਣੀ ਪਸੰਦ ਵੀ ਬਖੂਬੀ ਸਾਡੇ ਤੱਕ ਪਹੁੰਚਾ ਦਿੱਤੀ ਹੈ। ਮੁੱਲਾਪੁਰ ਡਾਕਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ ਅਤੇ ਇਹਨਾਂ ਦੇ ਸਾਰੇ ਹੀ ਸਾਥੀਆਂ ਨੇ ਵੀ ਸਾਡੇ ਕੋਲ ਮੈਸੇਜ ਜਿਹੜਾ ਉਹ ਭੇਜ ਦਿੱਤਾ ਹੈ। ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ, ਹਾਂਸ ਸਤਪਾਲ, ਮਾਨ ਸਿੰਘ, ਇਹਨਾਂ ਸਾਰਿਆਂ ਨੇ ਮੈਸੇਜ ਸਾਨੂੰ ਭੇਜਿਆ ਹੈ ਜੀ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ ਪਿਆਰ ਭਰੀ ਨਮਸਕਾਰ ਦੇ ਨਾਲ, ਬੜਾ ਹੀ ਰੰਗ ਬਿਰੰਗਾ ਅਤੇ ਖੂਬਸੂਰਤ ਮੈਸੇਜ। ਅਭਿਜੀਤ ਗਵਾਹਰਕਰ ਦਾ ਮੈਸੇਜ ਹੈ ਜੀ ਰਾਹੀ। ਸਰਿਤਾ ਗਵਾਹਰਕਰ ਅਤੇ ਇਹਨਾਂ ਦੇ ਨਾਲ ਸਿਧਾਂਤ, ਪ੍ਰਿੰਸ, ਏਕਾਂਸ਼ ਅਤੇ ਸਾਰਾ ਹੀ ਇਹਨਾਂ ਦਾ ਪਰਿਵਾਰ, ਇਹਨਾਂ ਨੇ ਉਮਰਖੇੜਾ ਮਹਾਰਾਸ਼ਟਰ ਤੋਂ ਸਾਨੂੰ ਮੈਸੇਜ ਕੀਤਾ ਹੈ। ਅਗਲਾ ਮੈਸੇਜ ਫਰੈਂਡਸ ਕਲੋਨੀ ਕਰਨਾਲ ਤੋਂ ਭੇਜਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੀਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੇ ਐੱਸ ਰਾਮਗੜੀਆ ਹੋਣੀ, ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ। ਅਤੇ ਅਗਲਾ ਮੈਸੇਜ ਪਹੁੰਚ ਗਿਆ ਹੈ ਸਾਡੇ ਕੋਲ, ਭੇਜਣ ਵਾਲੇ ਨੇ ਜਸਵੰਤ ਸਿੰਘ ਅਤੇ ਕਹਿੰਦੇ ਨੇ ਨਾਲ ਮੇਰੇ ਏਕਮ ਅਤੇ ਮਨਕਿਰਤ, ਜੰਡਵਾਲਾ, ਮੀਰਾ, ਸਾਂਗਲਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ, ਫਾਜ਼ਿਲਕਾ ਤੋਂ। ਅਤੇ ਲਓ ਜੀ, ਇਹਨਾਂ ਸਾਰੇ ਦੀ ਪਸੰਦ 'ਤੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਹਰਸ਼ਦੀਪ ਕੌਰ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੇ ਬਿਲਕੁਲ ਜੀ ਤੁਰਦੇ ਆ ਰਹੇ ਨੇ ਤੁਹਾਡੇ ਮੈਸੇਜਿਸ ਵਟਸਐਪ ਤੇ ਪਹੁੰਚ ਗਏ ਅਗਲੇ ਮੈਸੇਜਿਸ ਸਾਡੇ ਕੋਲ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕਾ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਤੇ ਡਾਕਟਰ ਅਮਨਦੀਪ ਹੋਣਾ ਦਾ ਮੈਸੇਜ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ ਹੋਣਾ ਦਾ ਵੀ ਮੈਸੇਜ ਸਾਡੇ ਕੋਲ ਆ ਪਹੁੰਚਿਆ ਹੈ। ਹਰਜਿੰਦਰ ਸਿੰਘ ਬਰਾੜ ਹੋਣਾ ਦਾ ਮੈਸੇਜ, ਵੀ ਪੀ ਓ ਜਿੰਦਾ ਡਿਸਟ੍ਰਿਕਟ ਬਠਿੰਡਾ ਤੋਂ, ਬਿਲਕੁਲ ਜੀ ਹਰਜਿੰਦਰ ਸਿੰਘ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ, ਅਤੇ ਪ੍ਰੇਮ ਸਹਾਰਨ, ਮੋਨਿਕਾ ਮਨੀਸ਼ ਸਹਾਰਨ ਹੋਣਾ ਦਾ ਮੈਸੇਜ। ਅਗਲਾ ਮੈਸੇਜ ਹੈ ਜੀ ਅਰਸ਼ਦੀਪ ਹੋਣਾ ਦਾ, ਇਹਨਾਂ ਦੇ ਨਾਲ ਸੁਰਜੀਤ ਸਿੰਘ ਅਤੇ ਅਮਰ, ਇਹਨਾਂ ਨੇ ਕੋਟ ਤੋਂ ਮੈਸੇਜ ਭੇਜਿਆ ਹੈ ਜੀ ਸਾਨੂੰ। 29 KSD ਸੁਦਲ ਸਹਾਰਾ, ਵੇਦਪਾਲ ਹੋਣਾ ਦਾ ਮੈਸੇਜ, ਇੰਦੂ ਬਾਲਾ, ਰਾਕੇਸ਼, ਸ਼ੈਲਿਕਾ ਅਤੇ ਨਾਲ ਰੋਹਿਣੀ, ਅਭਿਨਵ, ਸਾਨਵੀ ਅਤੇ ਮੀਕੂ ਇਹਨਾਂ ਦੇ ਨਾਲ, ਸ਼ਸ਼ੀ, ਬਿਸ਼ਨੋਟ, ਬਿਸ਼ਨੋਈ ਅਤੇ ਨਾਲ ਅਰਪਿਤ ਹੋਣਾ ਦਾ ਵੀ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ। ਪਿੰਡ ਖੋਇਲਾ ਵਾਲੀ ਡਾਵ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਇਹਨਾਂ ਦਾ ਮੈਸੇਜ ਹੈ ਮਦਨ ਡਾਬਾ, ਭਗਵਤੀ ਬਿੱਟੂ ਅਤੇ ਨਾਲ ਹੀ ਨਾਲ ਬਾਟੂ ਹੋਣਾ ਦਾ ਮੈਸੇਜ, ਯੋਗੇਸ਼ ਕੁਮਾਰ, ਜੋਤੀ, ਸਾਗਰ, ਸੰਗੀਤਾ, ਸੁਰਿੰਦਰ ਕੁਮਾਰ ਬਾਟੂ ਹੋਣਾ ਦਾ ਮੈਸੇਜ, ਪਾਰੁਲ ਕਾਰਵੀ ਅਤੇ ਨਾਲ ਹੀ ਨਾਲ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਮੈਸੇਜ ਭੇਜ ਰਿਹਾ ਜੀ। ਅਗਲਾ ਮੈਸੇਜ ਆ ਗਿਆ ਸਾਨੂੰ ਜੀ ਜੋਧਪੁਰ ਰਾਜਸਥਾਨ ਤੋਂ, ਸੈਕਟਰ 5 ਕੁੜੀ ਹਾਊਸ ਬੋਰਡਿੰਗ, ਅਤੇ ਲਓ ਜੀ ਰਜੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗੌਰਵੀ ਹੋਣਾ ਦਾ ਮੈਸੇਜ। ਅਗਲਾ ਮੈਸੇਜ ਸਾਨੂੰ ਭੇਜਿਆ ਹੈ ਜੀ ਨਮਸਕਾਰ ਕਹਿ ਰਹੇ ਨੇ ਹਨੂਮਾਨਗੜ੍ਹ ਤੋਂ, ਇਹ ਮੈਸੇਜ ਹੈ ਰਾਜਸਥਾਨ ਤੋਂ, ਰਾਜ਼ਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਣਾ ਦਾ। ਅਗਲਾ ਮੈਸੇਜ ਹੈ ਜੀ ਰਾਵਰ ਕਰਨਾਲ ਤੋਂ, ਭੇਜਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਨਾਲ ਹੀ ਨਾਲ ਇਹਨਾਂ ਦੇ ਬਾਕੀ ਸਾਥੀ। ਅਗਲਾ ਮੈਸੇਜ ਆ ਗਿਆ ਜੀ ਸਾਨੂੰ ਪਿੰਡ ਦੇ ਡਾਕਖਾਨਾ ਨਿਮਨਾਬਾਦ ਤੋਂ, ਨੇੜੇ ਸਦੀਫੋ ਮੰਡੀ, ਜ਼ਿਲ੍ਹਾ ਜਿੰਦ ਹਰਿਆਣਾ ਤੋਂ, ਜਸਬੀਰ ਸਿੰਘ ਅਰੋੜਾ, ਜਤਿੰਦਰ ਸਿੰਘ ਅਤੇ ਨਾਲ ਹੀ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਜੀ ਵਟਸਐਪ ਦੇ ਹੀ ਜ਼ਰੀਏ, ਸਦੂਲ ਸ਼ਹਿਰ ਤੋਂ, ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਦਾ ਮੈਸੇਜ, ਚੰਦਰਕਲਾ ਰੇਵਾੜ ਇਹਨਾਂ ਦੇ ਨਾਲ, ਅਤੇ ਕਹਿੰਦੇ ਨੇ ਸਾਡੀ ਪਸੰਦ ਦਾ ਗੀਤ ਜਿਹੜਾ ਉਹ ਜ਼ਰੂਰ ਸੁਣਾ ਦਿਓ। ਬਿਲਕੁਲ ਜੀ ਤੁਹਾਡੀ ਪਸੰਦ ਦਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਨਾਲ ਮਹਿਰਾਜ ਜਹਾਨ ਹੋਣਾ ਦਾ ਮੈਸੇਜ ਹੈ, ਆਜ਼ਾਦ ਨਗਰ ਲਸ਼ਕਰ ਹਰਿਦੁਆਰ ਉੱਤਰਾਖੰਡ ਤੋਂ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ, ਹਾਂ ਬਿਲਕੁਲ ਜੀ, ਗੁੱਡ ਮੋਰਨਿੰਗ ਦੇ ਨਾਲ ਮੈਸੇਜ ਆ ਗਿਆ ਨੂੰ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅਤੇ ਇਹਨਾਂ ਦੇ ਨਾਲ ਸੱਤਿਆ ਦੇਵੀ, ਅਤੇ ਨਾਲ ਹੀ ਨਾਲ ਕਹਿੰਦੇ ਨੇ ਸਾਡੇ ਪਰਿਵਾਰ ਦੇ ਛੋਟੇ ਬੱਚੇ ਵਾਨੀਆ ਅਤੇ ਅਰਮਾਨ, ਅਵਿਤਾਜ ਅਤੇ ਹੋਰ ਦੇਵਿਕਾ, ਇਹਨਾਂ ਸਾਰਿਆਂ ਨੇ ਮੈਸੇਜ ਕਰਕੇ ਆਪਣਾ ਫਰਮਾਇਸ਼ ਦਾ ਗੀਤ ਸਾਡੇ ਤੱਕ ਬਖੂਬੀ ਪਹੁੰਚਾ ਦਿੱਤਾ ਹੈ। ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਜੀ ਪਿੰਡ ਹੀਰਾ ਵਾਲੀ ਤੋਂ, ਫਾਜ਼ਿਲਕਾ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਤੱਕ ਅਨਵਰ ਸਾਬਰੀ ਦਾ, ਇਹਨਾਂ ਦੇ ਨਾਲ ਹੀ ਨਾਲ ਜ਼ਰੀਫ ਅੰਸਾਰੀ ਨੇ, ਮੁਜੱਕਿਦ ਨੇ

ਅਤੇ ਨਾਲ ਹੀ ਨਾਲ ਸ਼੍ਰੋ ਨੇ। ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਸਹਾਰਨਪੁਰ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਜ਼ਿਲ੍ਹਾ ਮੁਰਾਦਾਬਾਦ ਤੋਂ, ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼। ਅਤੇ ਲਓ ਜੀ, ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਨਾਲ ਹੀ ਨਾਲ ਬਲਵੀਰ ਸਿੰਘ ਹੋਣਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਡੇ ਕੋਲ ਆ ਪਹੁੰਚਿਆ ਜੀ ਦਤਰਿੰਗਾ ਤੋਂ, ਭਾਗਵਤ ਵਰਮਾ ਹੋਣਾਂ ਦਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਹੋਣਾਂ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ, ਕਹਿੰਦੇ ਨੇ ਨਮਸਕਾਰ ਸਾਡੇ ਵੱਲੋਂ, ਬਿਲਕੁਲ ਜੀ ਨਮਸਕਾਰ, ਮਲਕੀਤ ਮੇਨ ਬਾਜ਼ਾਰ, ਗੁਨਿਆਣਾ ਮੰਡੀ, ਜੋਗਿੰਦਰ ਸਿੰਘ ਪਿੰਡ ਸਿਵਿਆ ਤੋਂ ਇਹਨਾਂ ਦਾ ਮੈਸੇਜ ਹੈ ਜੀ। ਇਹਨਾਂ ਦੇ ਨਾਲ ਹੀ ਸੁਰਜੀਤ ਸਿੰਘ ਪਿੰਡ ਖਿਆਲੀ ਵਾਲਾ ਅਤੇ ਕੁਲਵਿੰਤ ਸਿੰਘ ਮਲੋਟ ਤੋਂ, ਬਹੁਤ ਸਾਰੇ ਦੋਸਤਾਂ ਦੇ ਨਾਮਾਂ ਦੇ ਨਾਲ ਇਹ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ। ਅਗਲਾ ਮੈਸੇਜ ਸਾਡੇ ਕੋਲ ਆ ਗਿਆ ਹੈ ਜੀ, ਪਿੰਡ ਹਠੂਰ ਤੋਂ, ਤਹਿਸੀਲ ਜਗਰਾਉਣ ਤੋਂ, ਜ਼ਿਲ੍ਹਾ ਲੁਧਿਆਣਾ ਤੋਂ, ਇਕਬਾਲ ਸਿੰਘ ਹਠੂਰ, ਰਾਜਿੰਦਰ ਕੌਰ ਹਠੂਰ, ਇੰਜੀਨੀਅਰ ਅਮਨਦੀਪ ਸਿੰਘ ਅਤੇ ਨਾਲ ਹੀ ਇਹਨਾਂ ਦੇ ਸਿਮਰਜੀਤ ਕੌਰ ਹਠੂਰ ਹੋਣਾਂ ਨੇ ਮੈਸੇਜ ਕੀਤਾ ਹੈ। ਅਤੇ ਇਹਨਾਂ ਸਾਰਿਆਂ ਮੈਸੇਜਿਸ ਦੇ ਨਾਲ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ, ਜਿਸਨੂੰ ਗਾਇਆ ਹੈ ਜੀ ਹਰਭਜਨ ਮਾਨ ਹੋਣਾ ਨੇ। ਬਿਲਕੁਲ ਜੀ ਉਹੀ ਗਾਇਕ ਕਲਾਕਾਰ ਜਿਨ੍ਹਾਂ ਦੀ ਆਵਾਜ਼ ਪਸੰਦ ਕੀਤੀ ਜਾਂਦੀ ਹੈ ਬਹੁਤ ਬਹੁਤ ਦਿਲ ਦੇ ਨਾਲ, ਹਰਭਜਨ ਮਾਨ। ਇਹਨਾਂ ਦੀ ਗੀਤ ਜਿਹੜਾ ਹੈ ਉਹ ਸਾਡੇ ਬਹੁਤ ਸਾਰੇ ਸਰੋਤੇ ਸੁਣਨਾ ਚਾਹੁੰਦੇ ਨੇ ਅਤੇ ਉਹ ਗੀਤ ਹੈ ਜਿਹੜਾ ਸਾਰਿਆਂ ਨੂੰ ਬਹੁਤ ਹੀ ਪਸੰਦ। ਬਿਲਕੁਲ ਜੀ ਬਹੁਤ ਸਾਰੇ ਸਕੂਲਾਂ ਕਾਲਜਿਸ ਦੇ ਵਿੱਚ ਇਸ ਗੀਤ ਦੇ ਉੱਤੇ ਜਿਹੜੀ ਹਮੇਸ਼ਾ ਹੀ ਪਰਫੋਰਮੈਂਸ ਹੈ ਉਹ ਦਿੱਤੀ ਜਾਂਦੀ ਰਹੀ, ਬਹੁਤ ਸਾਰੇ ਵਿਆਹਾਂ ਦੀ ਇਹ ਗੀਤ ਸ਼ਾਨ ਬਣਿਆ ਹੈ। ਅਤੇ ਲਓ ਸੁਣ ਲਈਏ ਫਿਰ।

ਅਤੇ ਨਿਧ ਸੈਣੀ ਉਹਨਾਂ ਦੇ ਨਾਲ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਪਦਮਪੁਰ ਜ਼ਿਲ੍ਹੇ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਉਹਨਾਂ ਦਾ ਮੈਸੇਜ ਹੈ ਜੀ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ ਮੰਡੀ ਡੱਬਵਾਲੀ ਤੋਂ, ਰਾਜੇਂਦਰ ਨਾਰੰਗ ਉਹਨਾਂ ਦਾ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨਿਆ ਅਤੇ ਸਾਰਾ ਹੀ ਨਾਰੰਗ ਪਰਿਵਾਰ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਸੁਰੇਸ਼ ਖੁਰਾਨਾ, ਪੱਪੀ ਹੁਣਾਂ ਦਾ, ਕਿਰਨ ਖੁਰਾਨਾ, ਲਵਿਆ ਖੁਰਾਨਾ, ਆਰਵ ਖੁਰਾਨਾ, ਮੇਘਾ, ਆਸ਼ੀਸ਼, ਅਨੁਜ ਅਤੇ ਛੋਟੂ ਹੁਣਾਂ ਦਾ ਮੈਸੇਜ ਐਸ ਕੇ ਪੱਪੀ ਹੁਣਾਂ ਦੇ ਨਾਲ। ਇਹਨਾਂ ਨੇ ਭੇਜਿਆ ਐਮ ਐਲ ਬੀ ਰੋਡ ਗਵਾਲੀਅਰ ਤੋਂ ਇਹ ਮੈਸੇਜ ਆਇਆ ਹੈ ਜੀ, ਅਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੇ ਮੈਸੇਜ ਕੀਤਾ ਹੈ ਸਾਨੂੰ, ਅਤੇ ਹਾਂ ਤਸਵੀਰ ਵੀ ਬਖੂਬੀ ਭੇਜ ਦਿੱਤੀ ਹੈ। ਸੁਰੇਸ਼ ਪੱਪੀ ਹੁਣਾਂ ਦੇ ਨਾਲ ਕਿਰਨ ਖੁਰਾਨਾ ਉਹਨਾਂ ਦਾ ਵੀ ਮੈਸੇਜ ਹੈ ਜੀ, ਅਤੇ ਸਾਰਾ ਹੀ ਇਹ ਪਰਿਵਾਰ ਜਿਸਨੇ ਮੈਸੇਜ ਕੀਤਾ ਹੈ। ਵਿੱਕੀ ਮਾਇਆਲ ਉਹਨਾਂ ਦਾ ਮੈਸੇਜ, ਸੰਤੋਸ਼ ਮਾਇਆਲ, ਰੋਹਿਤ, ਰੋਨਿਤ ਅਤੇ ਪੂਰਾ ਹੀ ਮਾਇਆਲ ਪਰਿਵਾਰ, ਇਹਨਾਂ ਨੇ ਪਿੰਡ ਸੁਬਾਨਾ ਤੋਂ ਮੈਸੇਜ ਕੀਤਾ ਹੈ, ਜ਼ਿਲ੍ਹਾ ਫਾਜ਼ਿਲਕਾ ਤੋਂ। ਜਗਦੀਸ਼ ਕੁਮਾਰ ਮੱਕੜ ਉਹਨਾਂ ਦਾ ਮੈਸੇਜ, ਅਰਵਿੰਦ, ਮੁਕੇਸ਼, ਨੀਰਜ, ਭੁਵਿੰਦ ਅਤੇ ਨਾਲ ਹੀ ਪੂਰਾ ਮੱਕੜ ਪਰਿਵਾਰ, ਇਹਨਾਂ ਨੇ ਮੈਸੇਜ ਕੀਤਾ ਹੈ ਡਿਸਟ੍ਰਿਕਟ ਫਾਜ਼ਿਲਕਾ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਨੂੰ ਪਿੰਡ ਥਾਣੇ ਕੀ ਡਾਬ ਮਲੋਟ ਤੋਂ ਹੀ ਮੈਸੇਜ ਆਇਆ ਹੈ ਭੇਜਣ ਵਾਲੇ ਨੇ ਸ਼ਬਸ਼ੇਰ ਸਿੰਘ ਕੋਲਦਰ, ਨਾਲ ਹੀ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ ਅਤੇ ਮਨਤਾਜ ਹੋਣਾ ਦਾ ਮੈਸੇਜ। ਅਗਲਾ ਮੈਸੇਜ ਖੂਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜੀਏ ਜੀ ਇਹਨਾਂ ਨੇ ਨਾਲੋ ਨਾਲ, ਬਿਲਕੁਲ ਜੀ। ਅਗਲਾ ਮੈਸੇਜ ਜ਼ਿਲ੍ਹਾ ਅੰਬਾਲਾ ਤੋਂ, ਹਰਿਆਣਾ ਤੋਂ ਹੈ, ਪਿੰਡ ਉਗਾਲਾ ਤੋਂ, ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ। ਅਗਲਾ ਮੈਸੇਜ ਹੈ ਸਾਡੇ ਕੋਲ, ਹਾਂ ਬਹੁਤ ਹੀ ਪੂਰੇ ਹੀ ਨਾਵਾਂ ਦੇ ਨਾਲ ਰਚਿਆ ਹੋਇਆ, ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ ਅਤੇ ਮੁਹੰਮਦ ਅਲਕਾਮ ਖੱਤਰੀ ਹੋਣਾ ਦਾ ਮੈਸੇਜ, ਅਤੇ ਅਲਤਮਜ਼ ਹੋਣਾ ਦਾ ਮੈਸੇਜ, ਰਮੇਸ਼ ਅਤੇ ਅਲਮਸ਼ ਹੋਣਾ ਦਾ ਮੈਸੇਜ, ਨਾਲ ਹੀ ਮੁਹੰਮਦ ਸ਼ਾਦਾਬ ਖੱਤਰੀ ਹੋਣਾ ਦਾ ਮੈਸੇਜ ਹੈ, ਬੇਗਮ ਸਲਾਮ ਖੱਤਰੀ ਹੋਣਾ ਦਾ ਮੈਸੇਜ, ਅਤੇ ਆਸ਼ਿਆ ਬੀ ਖੱਤਰੀ ਹੋਣਾ ਦਾ ਮੈਸੇਜ, ਸਾਦੀਆ ਬੀ ਖੱਤਰੀ, ਨਵਾਸੀ ਜ਼ਿਕਰਾ ਅਤੇ ਮੁਹੰਮਦ ਸਗੜ ਖੱਤਰੀ ਉਹਨਾਂ ਦਾ ਮੈਸੇਜ ਹੈ। ਪੂਰੇ ਹੀ ਪਰਿਵਾਰ ਨੇ ਮੈਸੇਜ ਜਿਹੜਾ ਕੀਤਾ ਹੈ, ਅਤੇ ਕਹਿੰਦੇ ਨੇ ਆਜ਼ਾਦ ਰੋਡ ਸਨਾਵਦ ਦੇ ਮੈਸੇਜ ਅਸੀਂ ਤੁਹਾਨੂੰ ਭੇਜ ਰਹੇ ਹਾਂ। ਬਿਲਕੁਲ ਜੀ, ਆ ਗਏ ਤੁਹਾਡੇ ਸਾਰੇ ਦੇ ਸਾਰੇ ਮੈਸੇਜਸ ਇੱਕੋ ਹੀ ਮੈਸੇਜ ਦੇ ਵਿੱਚ। ਅਤੇ ਲਓ ਜੀ, ਪਿੰਡ ਤੇਜ ਮੋਹਰੀ ਅੰਬਾਲਾ ਤੋਂ ਮੈਸੇਜ ਸਾਨੂੰ ਭੇਜਿਆ ਹੈ ਜੀ ਮਨਸ਼ੀ ਲਾਲ ਸੰਧੂ ਉਹਨਾਂ ਨੇ, ਅਤੇ ਨਾਲ ਹੀ ਇਹਨਾਂ ਦੇ ਨਾਲ ਕਬੀਰ, ਜ਼ਿਜ਼ਾਬਿਰ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ, ਵਿਨੀਤ, ਪਰਵੀਨ ਅਤੇ ਪਵਨੀਤ, ਇਹਨਾਂ ਦੇ ਨਾਲ ਪਵਨੀਤ ਕੌਰ ਸੰਧੂ ਅਤੇ ਸਾਰਾ ਹੀ ਕਹਿੰਦੇ ਸੰਧੂ ਪਰਿਵਾਰ ਜਿਹੜਾ ਸਾਡਾ, ਉਹ ਤੁਹਾਡੇ ਪ੍ਰੋਗਰਾਮਸ ਵੀ ਬੜੇ ਪਿਆਰ ਦੇ ਨਾਲ ਅਤੇ ਚਾਅ ਦੇ ਨਾਲ ਸੁਣਦਾ। ਬਿਲਕੁਲ ਜੀ, ਤੁਸੀਂ ਸੁਣਦੇ ਹੋ ਤੁਹਾਡੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਹਮੇਸ਼ਾ ਹੀ ਨਵੇਂ ਤੋਂ ਨਵੇਂ ਉਲੀਕੇ ਜਾਂਦੇ ਨੇ, ਬਣਾਏ ਜਾਂਦੇ ਨੇ, ਕਿਉਂਕਿ ਸਾਨੂੰ ਪਤਾ ਸਾਡੇ ਜਿਹੜੇ ਸਰੋਤੇ ਨੇ ਉਹ ਬੜੇ ਹੀ ਪ੍ਰੇਮ ਅਤੇ ਸਨੇਹ ਦੇ ਨਾਲ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਨੇ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਮੈਸੇਜ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਉਹਨਾਂ ਦਾ, ਕੀਰਤੀ ਸਿਦਕ ਅਤੇ ਪ੍ਰਿਯਾਂਸ਼ੀ ਵਰਮਾ ਇਹਨਾਂ ਦੇ ਨਾਲ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਨੂੰ, ਕਹਿੰਦੇ ਨੇ ਗੀਤ ਜ਼ਰੂਰ ਸੁਣਵਾ ਜਿਓ, ਹਾਂਡੀਖੇੜ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੈਸੇਜ ਹੈ, ਅਤੇ ਮੈਸੇਜ ਭੇਜਣ ਵਾਲੇ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਉਹਨਾਂ ਦਾ ਮੈਸੇਜ। ਇਹਨਾਂ ਸਾਰਿਆਂ ਦੀ ਹੀ ਪਸੰਦੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਹੰਸ ਰਾਜ ਹੰਸ ਉਹਨਾਂ ਦੀ ਆਵਾਜ਼ ਦੇ ਵਿੱਚ। ਵਾਰ ਵਾਰ ਇਸ ਗੀਤ ਦੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਸਰੋਤਿਆਂ ਦੇ ਮੈਸੇਜਿਸ ਦੇ ਵਿੱਚ ਸਾਨੂੰ ਮਿਲ ਰਹੀ ਹੈ।

ਕਰਮਜੀਤ ਅਨਮੋਲ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਸੁਣਿਆ ਇਹ ਫਰਮਾਇਸ਼ੀ ਗੀਤ। ਅਗਲਾ ਗੀਤ ਜਿਨ੍ਹਾਂ ਦੀ ਫਰਮਾਇਸ਼ ਬਣੇਗਾ, ਅਤੇ ਲਓ ਜੀ ਬਹੁਤ ਸਾਰੀਆਂ ਵਟਸਐਪ ਫਰਮਾਇਸ਼ਾਂ ਦੇ ਨਾਲ ਅਗਲਾ ਗੀਤ ਸੁਜੈਸਟ ਕਰਨ ਵਾਲੇ, ਫਰਮਾਇਸ਼ ਭੇਜਣ ਵਾਲੇ ਨੇ ਮੋਹਾਲੀ ਤੋਂ ਅਮਨਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਕੌਰ ਸੈਣੀ, ਸੈਵੀ ਸੈਣੀ,

ਅਤੇ ਬਿਲਕੁਲ ਜੀ, ਪ੍ਰੋਗਰਾਮ ਦਾ ਸਮਾਂ ਕਹਿੰਦਾ ਹੈ ਕਿ ਤੁਹਾਡੇ ਹੋਰ ਮੈਸੇਜਸ ਜਿਹੜੇ ਉਹ ਜਲਦੀ ਦੇ ਨਾਲ ਸ਼ਾਮਿਲ ਕਰ ਦਈਏ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਮਾਡਲ ਟਾਊਨ ਕਰਨਾਲ ਤੋਂ। ਸੁਧੀਰ,

ਨੂਤਨ ਸੰਦੀਪ ਗੁਗਲਾਨੀ ਹੋਣੀ ਅਤੇ ਨਾਲ ਹੀ ਜਗਮੋਹਨ ਪ੍ਰਜਾਪਤੀ ਅਤੇ ਕਿਰਨ ਠਾਕੁਰ ਸ਼ਸ਼ੀ ਬਾਲਾ ਅਤੇ ਰੇਖਾ ਰਾਣੀ ਹੋਣਾ ਦਾ ਮੈਸੇਜ ਪਹੁੰਚਿਆ ਜੀ ਸਾਡੇ ਕੋਲ। ਅਗਲਾ ਮੈਸੇਜ ਸਾਡੇ ਕੋਲ ਆ ਗਿਆ ਦੁਰਗਾ ਕਲੋਨੀ ਹੰਸੀ ਤੋਂ ਰਾਜੂ ਮਿਗਲਾਨੀ ਹੋਣਾ ਦਾ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਨਾਲ ਹੀ ਬੱਬੂ ਅਤੇ ਡੱਬੂ ਹੋਣਾ ਦਾ ਮੈਸੇਜ ਹੈ ਜੀ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ ਫਿਰ ਤੋਂ ਫਾਜ਼ਿਲਕਾ ਤੋਂ, ਅਤੇ ਫਲਕ ਸਿੰਘ ਹੋਣਾ ਦਾ ਮੈਸੇਜ ਹੈ, ਰਾਜੂ ਬਾਬੂ ਸੋਨੂੰ ਅਤੇ ਨਾਲ ਹੀ ਨਾਲ ਅਮਨਦੀਪ ਹੋਣਾ ਦਾ ਮੈਸੇਜ। ਅਗਲਾ ਮੈਸੇਜ ਪਹੁੰਚ ਗਿਆ ਜੀ ਸੀ ਲਖਨਊ ਉੱਤਰ ਪ੍ਰਦੇਸ਼ ਤੋਂ, ਖਿੱਲੂ ਪਰਵੇਜ਼ ਹੋਣਾ ਦਾ ਮੈਸੇਜ ਹੈ, ਬੇਗਮ ਇਮਰਾਨ ਨਾਜ਼, ਇਮਰਾਨਾ ਨਾਜ਼ ਨਾਵੀਜ਼ ਸ਼ੇਖ ਹੋਣਾ ਦਾ ਮੈਸੇਜ, ਦਾਨਿਸ਼ ਸ਼ੇਖ ਅਤੇ ਅਮਨ ਰਾਧਾ ਨਾਮਦੇਵ ਹੋਣੀ ਇਹਨਾਂ ਦੇ ਨਾਲ, ਅਤੇ ਇਹਨਾਂ ਦੇ ਪੂਰੇ ਹੀ ਪਰਿਵਾਰ ਨੇ ਮੈਸੇਜ ਜਿਹੜਾ ਉਹ ਕਹਿੰਦੇ ਬੜੇ ਹੀ ਪ੍ਰੇਮ ਦੇ ਨਾਲ ਅਸੀਂ ਭੇਜਦੇ ਹਾਂ। ਬਿਲਕੁਲ ਜੀ, ਅਗਲਾ ਮੈਸੇਜ ਜੈ ਹਿੰਦ ਦੇ ਨਾਲ, ਅਤੇ ਆਕਾਸ਼ਵਾਣੀ ਜਲੰਧਰ ਨੂੰ ਕਹਿ ਰਹੇ ਨੇ ਮਲੀਨਾ, ਇਹਨਾਂ ਦੇ ਨਾਲ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ, ਅਜੇ ਅਤੇ ਏਂਜਲ ਹੋਣਾ ਦਾ ਮੈਸੇਜ ਹੈ, ਅਨਵਰ ਇਹਨਾਂ ਦੇ ਨਾਲ ਨੇ। ਅਗਲਾ ਮੈਸੇਜ ਪਹੁੰਚ ਗਿਆ ਹੈ ਸਾਨੂੰ ਰਾਕੇਸ਼ ਨਾਰੇਸ਼ ਜਗਦੀਸ਼ ਹੋਣਾ ਦਾ, ਅੰਗਰੇਜ਼ ਭੱਟੀ ਅਤੇ ਇਹਨਾਂ ਦੇ ਨਾਲ ਨਸ਼ਤਾਰ ਸਿੰਘ ਹੋਣਾ ਦਾ ਮੈਸੇਜ ਹੈ ਜੰਡ ਵਾਲਾ, ਅਤੇ ਮੈਸੇਜ ਪਲੀਜ਼ ਤੁਸੀਂ ਨਾਮ ਜਿਹੜੇ ਨੇ ਉਹ ਅਲੱਗ ਅਲੱਗ ਕਰਕੇ ਲਿਖੋਗੇ ਅਤੇ ਪੜ੍ਹਨ 'ਚ ਆਸਾਨੀ ਰਹੇਗੀ। ਖੈਰ, ਅਗਲਾ ਮੈਸੇਜ ਸਾਡੇ ਕੋਲ ਆਇਆ ਚਤਰਾ ਸਿੰਘ, ਇਹਨਾਂ ਦੇ ਨਾਲ ਸੀ ਸਾਡੇ ਪੁਰਾਣੇ ਮੈਸੇਜ ਦਾ, ਇੱਕ ਨਾਮ ਰਹਿ ਗਿਆ ਸੀ, ਫਤਿਹਾਬਾਦ ਹਰਿਆਣਾ ਤੋਂ ਪੁਰਾਣੀ ਤਹਿਸੀਲ ਚੌਂਕ ਤੋਂ ਮੈਸੇਜ ਹੈ ਇੰਦਰਪਾਲ। ਅਗਲਾ ਮੈਸੇਜ ਹੈ ਜੀ ਚੰਚਲਪੁਰੀ ਹੈ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਅਤੇ ਇਹਨਾਂ ਦੇ ਨਾਲ ਜੀਵਨ ਸਿੰਘ ਬੂਕ ਹੋਣਾ ਦਾ ਮੈਸੇਜ, ਪੂਰਾ ਹੀ ਕਹਿੰਦੇ ਬੂਕ ਪਰਿਵਾਰ ਜਿਹੜਾ ਉਹ ਗੀਤ ਸੁਣਨਾ ਚਾਹੁੰਦਾ, ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਇਹਨਾਂ ਨੇ ਮੈਸੇਜ ਸਾਨੂੰ ਭੇਜਿਆ ਹੈ ਜੀ। ਅਤੇ ਲਓ ਜੀ ਅਗਲਾ ਮੈਸੇਜ ਸੋਨਾਲੀ ਨਾਰੰਗ ਹੋਣਾ ਦਾ, ਆਸ਼ਾ ਸੁਰੇਸ਼ ਨਾਰੰਗ ਨਾਲ, ਅਤੇ ਸਹਾਰਨਪੁਰ ਤੋਂ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ। ਅਗਲਾ ਮੈਸੇਜ ਕਹਿੰਦੇ ਨੇ ਗੀਤ ਕੋਈ ਵੀ ਸ਼ਾਮਿਲ ਕਰ ਲਿਓ, ਪਰ ਹਾਂ ਸਾਡਾ ਨਾਮ ਜਿਹੜਾ ਉਹ ਬਿਲਕੁਲ ਛੱਡ ਨਾ ਦੇਣਾ। ਬਿਲਕੁਲ ਜੀ, ਤੁਹਾਡਾ ਨਾਮ ਜਿਹੜਾ ਸਾਰੇ ਸਰੋਤਿਆਂ ਤੱਕ ਪਹੁੰਚਾ ਰਹੇ ਹਾਂ। ਸਾਨੂੰ ਇਹ ਮੈਸੇਜ ਕੀਤਾ ਹੈ ਮੱਧ ਪ੍ਰਦੇਸ਼ ਤੋਂ, ਛਿੰਦਵਾੜਾ ਤੋਂ, ਅਤੇ ਭੇਜਣ ਵਾਲੇ ਨੇ ਤੇਜਸ, ਜੈ ਅਤੇ ਹਰਿਸ਼, ਅਤੇ ਇਹਨਾਂ ਦੇ ਨਾਲ ਹੀ ਹਰਸ਼ਿਤਾ ਅਤੇ ਲਾਸੇਨ ਜੀ, ਲਾਸੇਨ। ਅਤੇ ਲਓ ਜੀ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ, ਅਤੇ ਮੈਸੇਜ ਦੇ ਵਿੱਚ ਕਿਤੇ ਕੋਈ ਵੀ ਕੋਮਾ ਜਿਹੜਾ ਉਹ ਨਹੀਂ ਮਿਲ ਰਿਹਾ, ਅਤੇ ਨਾਮ ਜਿਹੜੇ ਸਾਰੇ ਨੇ ਇਕੱਠੇ ਹੋ ਰਹੇ ਨੇ। ਸੋ ਨਾਮ ਜਿਹੜੇ ਨੇ ਉਹ ਅਲੱਗ ਅਲੱਗ ਕਰਕੇ ਲਿਖੋਗੇ ਤਾਂ ਬੇਹੱਦ ਖੂਬ ਰਹੇਗਾ। ਬ੍ਰਿਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਹੋਣਾ ਦਾ ਮੈਸੇਜ ਹੈ ਜੀ, ਹਾਂ ਪਲੇਰਾ ਤੋਂ, ਮੱਧ ਪ੍ਰਦੇਸ਼ ਤੋਂ ਮੈਸੇਜ ਸਾਨੂੰ ਇਹ ਕੀਤਾ ਗਿਆ ਹੈ। ਅਤੇ ਕਹਿੰਦੇ ਨੇ ਅਗਲਾ ਮੈਸੇਜ ਸਾਡੇ ਕੋਲ ਭੇਜਣ ਵਾਲੇ ਕਿ ਸਾਡਾ ਗੀਤ ਜਿਹੜਾ ਹੈ ਉਹ ਜ਼ਰੂਰ ਸੁਣਾਈਏ। ਬਿਲਕੁਲ ਜੀ, ਗੀਤ ਜ਼ਰੂਰ ਸੁਣਾਵਾਂਗੇ। ਯਵਤਮਾਲ ਵਿਦਰਭ ਹੋਣਾ ਦਾ ਮੈਸੇਜ ਹੈ ਮਹਾਰਾਸ਼ਟਰ ਤੋਂ, ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਇਹਨਾਂ ਦੇ ਨਾਲ। ਅਤੇ ਲੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ ਸੁਖਸ਼ਿੰਦਰ ਸ਼ਿੰਦਾ ਹੋਣਾ ਦੇ ਆਵਾਜ਼ ਦੇ ਵਿੱਚ।

ਅਤੇ ਬਿਲਕੁਲ ਜੀ, ਰੌਣਕਾਂ ਲੱਗੀਆਂ ਰਹਿਣ, ਪ੍ਰੋਗਰਾਮਸ ਦੇ ਵਿੱਚ ਤੁਹਾਡੇ ਮੈਸੇਜਸ, ਤੁਹਾਡੀਆਂ ਫੋਨ ਕਾਲਸ ਸ਼ਾਮਿਲ ਹੁੰਦੀਆਂ ਰਹਿਣ, ਅਤੇ ਪਰ ਅੱਜ ਦਾ ਇਹ ਪ੍ਰੋਗਰਾਮ ਬਸ ਇੱਥੇ ਤੱਕ ਹੀ, ਅਤੇ ਹੁਣ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ ਤਮਕ ਜਲੰਧਰ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 12 ਵੱਜ ਰਹੇ ਨੇ, ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ ਦੇ ਵਿੱਚ ਸਮਾਚਾਰ।

ਨਮਸਕਾਰ ਵਸਦੇ ਵਿਹੜੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਪ੍ਰਿਆ ਅਤੇ ਮੇਰੇ ਨਾਲ ਨੇ ਅੱਜ ਅਲਕਾ ਜੀ। ਬਹੁਤ ਹੀ ਖਿਲਖਿਲਾਉਂਦੇ ਹੋਏ ਔਰ ਬਹੁਤ ਘੱਟ ਮੌਕੇ ਇਹੋ ਜਿਹੇ ਹੁੰਦੇ ਨੇ ਜਦੋਂ ਬਾਹਰ ਇੰਨੀ ਤਪਦੀ ਗਰਮੀ ਹੁੰਦੀ ਹੈ ਪਰ ਸਾਨੂੰ ਖਿੜੇ ਖਿੜੇ ਚਿਹਰੇ ਵੇਖਣ ਨੂੰ ਮਿਲਦੇ ਆ, ਸਾਡਾ ਦਿਨ ਜਿਹੜਾ ਬਚਿਆ ਖੁਚਿਆ ਉਹ ਬਣ ਜਾਂਦਾ। ਹੋਰ ਅਲਕਾ ਜੀ, ਮੈਨੂੰ ਲੱਗਦਾ ਹੈ ਕਿ ਇਹ ਮੌਸਮ ਦਾ ਨਹੀਂ, ਇਹ ਯੋਗਾ ਦਾ ਅਸਰ ਹੈ। ਜਿਹਦੀ ਸ਼ੁਰੂਆਤ ਅਸੀਂ ਸਾਰਿਆਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ 21 ਤਰੀਕ ਨੂੰ ਕੀਤੀ ਸੀ ਔਰ ਮੈਨੂੰ ਲੱਗਦਾ ਅਲਕਾ ਜੀ ਉਹ ਚੁਣਿੰਦਾ ਲੋਕਾਂ ਦੇ ਵਿੱਚੋਂ ਨੇ ਜਿਹੜੇ ਕਿ ਹਜੇ ਵੀ ਕੰਟੀਨਿਊ ਕਰ

0: ਨੇ, ਹੈ ਨਾ?
1: ਬਿਲਕੁਲ ਜੀ ਬਿਲਕੁਲ, ਕਿਉਂਕਿ ਜਦੋਂ ਹੁਣ ਸਾਡੀ ਉਮਰ ਜਿਹੜੀ ਵੱਧ ਰਹੀ ਹੈ ਨਾ, ਇਹਦੇ ਵਿੱਚ ਸਾਨੂੰ ਯੋਗ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਯੋਗ ਕਰਾਂਗੇ ਤਾਂ ਨਿਰੋਗ ਰਹਾਂਗੇ।
0: ਨਾ ਨਾ ਅਲਕਾ ਜੀ, ਇੱਦਾਂ ਨਹੀਂ, ਤੁਸੀਂ ਸਾਰਿਆਂ ਨੂੰ ਕਹਿਣਾ ਕਿ ਵੀ ਸਾਡੀ ਸੁਹਾਣੀਆਂ ਦੀਆਂ ਉਮਰ ਜਿਹੜੀਆਂ ਵੱਧਦੀਆਂ ਹੈ, ਦੇ ਆਰ ਆਲਵੇਜ਼ ਯੰਗ।
1: ਹਾਂ, ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਅਗਰ ਅਸੀਂ ਆਪਣੀ ਸਿਹਤ ਨੂੰ ਬਰਕਰਾਰ ਰੱਖੀਏ, ਰੋਜ਼ ਯੋਗ ਕਰੀਏ, ਤੰਦਰੁਸਤ ਭੋਜਨ ਕਰੀਏ, ਤਾਂ ਅਸੀਂ ਜਿਹੜੀ ਸਾਡੀ ਉਮਰ ਹੈ ਉਹਦੇ ਨਾਲ ਨਾਲ ਵੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਜੀਵਨ ਜਿਹੜਾ ਜੀ ਸਕਦੇ ਹਾਂ। ਵੈਸੇ ਵੀ ਕਹਿੰਦੇ ਜਦੋਂ ਅਸੀਂ ਯੋਗ ਕਰਦੇ ਹਾਂ ਨਾ, ਤਾਂ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਲਚਕਦਾਰ ਰਹਿੰਦੀਆਂ, ਸਾਡਾ ਜਿਹੜਾ ਸਰੀਰ ਆ ਤਣਾਵ ਰਹਿਤ ਰਹਿੰਦਾ,
0: ਬਿਲਕੁਲ,
1: ਤੇ ਜਿਹੜਾ ਮਨ ਮਸਤਿਸ਼ਕ ਸਾਡਾ ਬਿਲਕੁਲ ਤੰਦਰੁਸਤ ਰਹਿੰਦਾ, ਤੇ ਅੱਛੀ ਨੀਂਦ ਆਉਂਦੀ ਹੈ, ਅੱਛਾ ਭੋਜਨ ਕਰਦੇ ਹਾਂ ਉਹ ਪਾਚਨ ਸ਼ਕਤੀ ਵੀ ਅੱਛੀ ਹੋ ਜਾਂਦੀ ਆ, ਤੇ ਜਦੋਂ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਤਾਂ ਬੰਦਾ ਆਪਣੇ ਆਪ ਜਵਾਨ ਲੱਗਣ ਲੱਗ
0: ਜੀ
1: ਪੈਂਦਾ।
0: ਬਿਲਕੁਲ, ਔਰ ਅਲਕਾ ਜੀ ਨੂੰ ਪੂਰੀ ਇਹਨਾਂ ਨੇ PhD ਕੀਤੀ ਹੋਈ ਹੈ ਇਸ ਵਿਸ਼ੇ ਤੇ, ਔਰ ਮੈਨੂੰ ਲੱਗਦਾ ਕਿ ਸਾਰੇ ਸੁਣਨ ਵਾਲੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਵਾਕਿਫ ਹੁੰਦੇ ਨੇ, ਪਰ ਸਭ ਤੋਂ ਵੱਡਾ ਚੈਲੰਜ ਜਿਹੜਾ ਸਾਡੇ ਲਈ ਇਹ ਰਹਿੰਦਾ ਹੈ, ਉਹ ਇਹ ਰਹਿੰਦਾ ਕਿ ਅਸੀਂ ਸ਼ੁਰੂਆਤ ਤਾਂ ਬੜੇ ਜੋਸ਼ ਦੇ ਨਾਲ ਕਰਦੇ ਹਾਂ, ਪਰ ਹੌਲੀ ਹੌਲੀ ਜਿਹੜਾ ਗ੍ਰਾਫ ਹੈ ਉਹ ਨੀਵੇਂ ਜਾਂਦਾ, ਪਰ ਇਹ ਗ੍ਰਾਫ ਤੁਹਾਡਾ ਨੀਵੇਂ ਨਾ ਜਾਵੇ, ਇਸ ਕਰਕੇ ਅਸੀਂ ਹਰ ਰੋਜ਼ ਤੁਹਾਨੂੰ ਯਾਦ ਦਿਲਾਉਂਦੇ ਰਹਿਣਾ ਹੈ ਕਿ ਵੀ ਯੋਗਾ ਕਰਨਾ ਆਪਾਂ ਭੁੱਲਣਾ ਨਹੀਂ ਹੈ, ਔਰ ਇਸੇ ਚੀਜ਼ ਦੇ ਯਾਦ ਕਰਾਉਣ ਦੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇੱਕ ਵਿਸ਼ੇ 'ਤੇ ਜੋ ਕਿ ਹੈ ਵੱਧਦੀ ਉਮਰ ਦੇ ਵਿੱਚ ਯੋਗ ਦੇ ਫਾਇਦੇ, ਉਸ 'ਤੇ ਬਾਬਤ ਗੱਲ ਕਰਾਂਗੇ ਗੁਰੂ ਸਤੀਸ਼ ਮੁੰਜਾਲ ਜੀ ਦੇ ਨਾਲ। ਚਲੋ ਸੁਣਦੇ ਹਾਂ ਅਸੀਂ ਇਹ ਗੱਲਬਾਤ।

0: ਯੋਗ ਰੱਖੇ ਨਿਰੋਗ, ਇਸੇ ਸ਼ਬਦ ਵਿੱਚ ਹੈ ਕਿ ਅਸੀਂ ਨਿਰੋਗ ਰਹਿ ਸਕਦੇ ਹਾਂ ਜੇਕਰ ਅਸੀਂ ਯੋਗ ਕਰ ਲਈਏ, ਥੋੜ੍ਹਾ ਆਪਣੇ ਪ੍ਰਤੀ ਧਿਆਨ ਦੇ ਲਈਏ। ਜਿੰਨਾ ਅਸੀਂ ਕੰਮਾਂ ਕਾਰਾਂ ਵੱਲ ਧਿਆਨ ਦਿੰਦੇ ਹਾਂ, ਅਸੀਂ ਕਿੰਨੀਆਂ ਹੀ ਪਰੇਸ਼ਾਨੀਆਂ ਤੋਂ ਲੰਘਦੇ ਹਾਂ। ਸਮਾਂ ਆਉਣ 'ਤੇ ਸਾਨੂੰ ਪਤਾ ਲੱਗਦਾ ਕਿ ਅਸੀਂ ਕੀ ਆਪਣੇ ਹੱਥੋਂ ਖੋ ਲਿਆ ਹੈ। ਅਸੀਂ ਬਿਮਾਰ ਹੁੰਦੇ ਹਾਂ ਆਪਣੇ ਹੀ ਕਰਕੇ, ਕਿਉਂਕਿ ਅਸੀਂ ਪਹਿਲਾਂ ਧਿਆਨ ਨਹੀਂ ਦਿੰਦੇ। ਸਾਡਾ ਖਾਣ ਪਾਨ, ਸਾਡਾ ਅਨੁਸ਼ਾਸਨ ਵਿੱਚ ਨਾ ਰਹਿਣਾ, ਨੀਂਦ ਦੀ ਕਮੀ ਹੋਣਾ, ਜੇਕਰ ਕੋਈ ਬਿਮਾਰੀ ਹੋ ਗਈ ਤਾਂ ਉਸ ਪ੍ਰਤੀ ਲਾਪਰਵਾਹ ਰਹਿਣਾ, ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ, ਅਸਰ ਪਾਉਂਦੀਆਂ ਨੇ ਸਾਡੇ ਸਰੀਰ 'ਤੇ। ਔਰ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ ਯੋਗ ਕਰਨਾ, ਕਸਰਤ ਕਰਨੀ ਔਰ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣਾ। ਅਤੇ ਇਸੇ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਯੋਗ ਗੁਰੂ ਸਤੀਸ਼ ਮੁੰਜਾਲ ਜੀ ਕੋਲੋਂ। ਸਤੀਸ਼ ਮੁੰਜਾਲ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
1: ਨਮਸਕਾਰ ਜੀ, ਥੈਂਕ ਯੂ।
0: ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਯੋਗ ਦਾ ਮਹੱਤਵ ਕੀ ਹੈ, ਇਸਦੀ ਇੰਪੋਰਟੈਂਸ ਕੀ ਹੈ।
1: ਦੇਖੋ, ਯੋਗ ਦਾ ਸਿੰਪਲ ਜਿਹਾ ਮੀਨਿੰਗ ਆਪ ਤੁਸੀਂ ਸਮਝ ਰਹੇ ਹੋ। ਯੋਗ ਮੈਨੇ ਸਿੰਪਲ ਮੀਨਿੰਗ ਕੀ ਹੁੰਦਾ, ਯੋਗ ਮੈਨੇ ਜੋੜਨਾ, ਜਮਾ ਕਰਨਾ, ਪਲੱਸ ਕਰਨਾ, ਕਿਹਨੂੰ ਕਿਹਦੇ ਨਾਲ ਜੋੜਨਾ, ਜੇ ਇਹ ਪਤਾ ਲੱਗ ਜਾਏ ਤਾਂ ਆਦਮੀ ਨੂੰ ਅੱਧੇ ਤੋਂ ਜ਼ਿਆਦਾ ਯੋਗ ਆ ਜਾਂਦਾ ਹੈ। ਕਿਹਨੂੰ ਕਿਹਦੇ ਨਾਲ ਜੋੜਨਾ, ਆਪਣੇ ਨੂੰ ਆਪਣੇ ਨਾਲ ਜੋੜਨਾ। ਆਪਾਂ ਕਹਿ ਦਿੰਦੇ ਹਾਂ ਪਰਮਾਤਮਾ ਨੂੰ, ਆਤਮਾ ਨੂੰ ਪਰਮਾਤਮਾ ਨਾਲ ਜੋੜਨਾ, ਉਹ ਵੱਡੀ ਗੱਲਾਂ ਹੋ ਜਾਂਦੀਆਂ ਨੇ। ਅਤੇ ਪਹਿਲੇ ਜਦੋਂ ਆਪਾਂ ਸੈੱਟ ਹੋ ਜਾਵਾਂਗੇ ਫਿਰ ਪਰਮਾਤਮਾ ਤਾਂ ਆਪਣੇ ਆਪ ਹੀ ਜੁੜ ਜਾਏਗਾ। ਆਪਾਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਾਂ, ਯੋਗ ਨਹੀਂ ਕਰਦੇ ਮੰਨ ਲਓ, ਲੇਕਿਨ ਆਪਾਂ ਆਪਣੀ ਐਨਰਜੀ ਵੇਸਟ ਕਰਦੇ ਰਹਿੰਦੇ ਹਾਂ। ਐਨਰਜੀ ਬਣਾਉਣ ਵਾਸਤੇ ਵੀ ਤਾਂ ਯੋਗ ਚਾਹੀਦਾ, ਔਰ ਸਰੀਰ ਨੂੰ ਸਵੱਸਥ ਰੱਖਣ ਵਾਸਤੇ ਸਾਡਾ ਸਰੀਰ ਜਿਹੜਾ ਅਗਰ ਫਲੈਕਸੀਬਲ ਨਹੀਂ ਹੋਗਾ ਤਾਂ ਕੋਈ ਵੀ ਪ੍ਰੋਬਲਮ ਅੰਦਰ ਆ ਜਾਏਗੀ। ਇਸ ਵਾਸਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਯੋਗ ਕਰਨਾ ਜ਼ਰੂਰੀ ਹੈ।
0: ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸਤੀਸ਼ ਜੀ, ਯੋਗ ਐਂਡ ਹੈਲਦੀ ਏਜਿੰਗ ਫੋਰ ਵੂਮੈਨ, ਔਰ ਔਰਤਾਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਯੋਗ ਹੋ ਗਿਆ ਜਾਂ ਸਾਡੀ ਕਸਰਤ ਹੋ ਗਈ ਹੈ, ਪਰ ਫਿਰ ਵੀ ਸਰੀਰ ਥੱਕਿਆ ਰਹਿੰਦਾ ਹੈ, ਬਿਮਾਰ ਰਹਿੰਦਾ ਹੈ।
1: ਯੋਗ ਵਾਸਤੇ ਦੇਖੋ ਸਮਾਂ ਜ਼ਿਆਦਾ ਚਾਹੀਦਾ ਨਹੀਂ ਹੁੰਦਾ। ਸਰੀਰ ਨੂੰ ਸਵੱਸਥ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਅੰਦਰ ਬਾਹਰ ਸਾਰੀ ਜਗ੍ਹਾ ਕੰਮ ਕਰਨਾ ਹੁੰਦਾ, ਸਾਰਾ ਦਿਨ ਘਰ ਦਾ ਕੰਮ ਕਰਨਾ ਹੁੰਦਾ ਉਹਨਾਂ ਨੂੰ। ਮੈਂ ਵੀ ਕਿਸੇ ਕੋਲ ਪੁੱਛਣਾ ਕਿ ਯੋਗ ਕਿਆ ਕਰੋ, ਕਿ ਅਸ ਕਹਿੰਦੇ ਜੀ ਸਾਡਾ ਤਾਂ ਸਾਰਾ ਦਿਨ ਯੋਗ ਹੀ ਹੋ ਜਾਂਦਾ। ਉਹ ਉਹਨਾਂ ਦੀ ਗਲਤ ਸੋਚ ਹੈ, ਕਿਉਂਕਿ ਉਹਦੇ 'ਚ ਐਨਰਜੀ ਵੇਸਟ ਹੁੰਦੀ ਹੈ, ਔਰ ਐਨਰਜੀ ਨੂੰ ਗੇਨ ਕਰਨ ਵਾਸਤੇ ਤੁਸੀਂ ਕੁਛ ਯੋਗਾ ਅਭਿਆਸ ਕਰਕੇ ਆਪਣੇ ਸਰੀਰ ਨੂੰ ਲਚਕੀਲਾ ਔਰ ਮਜ਼ਬੂਤ ਤਾਂ ਬਣਾਓਗੇ ਨਾ, ਤਾਂ ਹੀ ਤਾਂ ਸਾਡਾ ਕੰਮ ਚੱਲੇਗਾ। ਔਰ ਸਰੀਰ ਅਗਰ ਲਚਕੀਲਾ ਹੈ, ਨਸ ਨਾੜੀਆਂ ਤੁਹਾਡੀ ਲਚਕੀਲੀ ਹੈ, ਸਿੰਪਲ ਵੇ ਨਾਲ ਅਗਰ ਆਪਾਂ ਲੇਡੀਜ਼ ਕੋਈ ਵੀ ਹੈ, ਕਿਸੇ ਵੀ ਉਮਰ ਦੀ ਹੈ, ਅਗਰ ਉਹ ਸਿੰਪਲ ਇੱਕ ਤਾੜ ਆਸਨ ਹੀ ਕਰ ਲਏ ਇੱਕ ਦੋ ਵਾਰੀ, ਤਾਂ ਉਹਦੇ 'ਚ ਕੀ ਹੁੰਦਾ ਕਿ 206 ਹੱਡੀਆਂ 'ਚ ਕੁਛ ਜੋੜ ਹੁੰਦੇ ਨੇ, 206 ਹੀ ਜੋੜ ਹੁੰਦੇ ਨੇ, ਅਤੇ ਉਹ ਜੋੜਾਂ 'ਚ ਗੈਪ ਬਣ ਜਾਂਦਾ ਜਦੋਂ ਸਰੀਰ ਖਿੱਚਦੇ ਹਾਂ ਆਪਾਂ। ਤਾਂ ਜਦੋਂ ਆਪਾਂ ਸਰੀਰ ਨੂੰ ਫਿਰ ਢਿੱਲਾ ਵੀ ਛੱਡਣਾ ਹੁੰਦਾ, ਤਾਂ ਜਦੋਂ ਸਰੀਰ ਨੂੰ ਢਿੱਲਾ ਛੱਡਦੇ ਹਾਂ ਤਾਂ ਉਹ ਗੈਪਸ ਵਿੱਚ ਬਲੱਡ ਸਰਕੂਲੇਸ਼ਨ ਔਰ ਲੁਬਰੀਕੇਸ਼ਨ ਇੱਕ ਫਾਸਟ ਮੂਵ

0: ਮੂਵ ਕਰਦਾ ਹੈ, ਜਿਹਦੇ ਨਾਲ ਜੋੜ ਲਚਕੀਲੇ ਬਣ ਜਾਂਦੇ ਨੇ। ਲਚਕੀਲਾਪਨ ਤਾਂ ਜਵਾਨੀ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਕੰਮ ਕਰਦੇ ਹੋਏ ਤੁਸੀਂ ਅਗਰ ਸਟ੍ਰੈਚਿੰਗ ਕਿਰਿਆਵਾਂ ਨਾ ਕੀਤੀਆਂ, ਸਰੀਰ ਸਟਿਫ ਹੋਣ ਲੱਗ ਜਾਂਦਾ ਹੈ, ਔਰ ਸਟਿਫ ਹੋਣਾ ਬੁਢਾਪੇ ਦੀ ਨਿਸ਼ਾਨੀ। ਦੇਖੋ ਥੋੜੇ ਬਹੁਤ ਜਦੋਂ ਭਾਰੀ ਕੰਮ ਕਰਦੇ ਆ ਨਾ, ਥੋੜੇ ਬਹੁਤ ਮਸਲ ਤੇ ਜ਼ਰੂਰ ਫਰਕ ਪੈਂਦਾ ਹੈ, ਲੇਕਿਨ ਸਾਨੂੰ ਇੰਟਰਨਲ ਬਾਡੀ ਸਟਰੋਂਗ ਚਾਹੀਦੀ ਹੈ ਐਨਰਜੀ ਵਾਸਤੇ, ਤਾਂ ਉਹ ਨਹੀਂ ਹੋ ਪਾਉਂਦੀ, ਉਹ ਬਲਕਿ ਥਕਾਨ ਹੁੰਦੀ ਹੈ। ਹੋਰ ਮੈਂ ਦੇਖਿਆ ਔਰਤ ਕੰਮ ਕਰਦੀ ਰਹੇਗੀ ਕਰਦੀ ਰਹੇਗੀ, ਕਮਰ ਦਰਦ ਹੋ ਜਾਏਗੀ, ਤਾਂ ਉਹਨੂੰ ਇਹ ਨਹੀਂ ਪਤਾ ਥੋੜੀ ਦੇਰ ਸ਼ਵਾਸਨ ਨਹੀਂ ਜਾਣਾ, ਥੋੜੀ ਦੇਰ ਰੈਸਟ ਕਰਨਾ ਹੈ। ਜਦ ਉਹ ਯੋਗ ਸਿੱਖੀ ਹੋਏਗੀ ਤਾਂ ਉਹਨੂੰ ਪਤਾ ਕਿ ਸ਼ਵਾਸਨ ਜਾਣਾ, ਮੈਂ ਠੀਕ ਹੋ ਜਾਵਾਂਗੀ। ਕੁਛ ਐਸੀ ਕਿਰਿਆਵਾਂ, ਆਸਾਨ ਕਿਰਿਆਵਾਂ ਸਿੱਖ ਕੇ, ਕਮਰ ਦਰਦ ਹੋ ਰਹੀ ਹੈ ਤੁਸੀਂ 5-10 ਮਿੰਟ ਉਹ ਇੱਕ ਦੋ ਆਸਨ ਕਰ ਲਓ, ਟਾਈਮ ਨਹੀਂ ਹੈ, 5 ਮਿੰਟ ਵੀ ਇੱਕ ਆਸਨ ਕਰ ਲਓ, ਕਮਰ ਦਰਦ ਠੀਕ ਹੋ ਜਾਏਗੀ, ਉਸ ਤੋਂ ਬਾਅਦ ਆਪਣੇ ਕੰਮ ਤੇ ਚਲੋ। ਲੇਕਿਨ ਆਪਾਂ ਥੋੜਾ ਜਿਹਾ ਉਹਨਾਂ ਨੂੰ ਇਹ ਸਮਝਾਉਣ ਦੀ ਗੱਲ ਹੁੰਦੀ ਹੈ, ਮੈਂ ਤਾਂ ਆਪਣੀ ਕਲਾਸਾਂ 'ਚ ਜਾਂਦਾ ਹੀ ਰਹਿੰਦਾ ਤੇ ਕੁਛ ਐਸੇ ਤਰੀਕੇ ਦੱਸਦਾ ਰਹਿੰਦਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਬਿਨਾਂ ਟਾਈਮ ਤੁਸੀਂ ਆਪਣੇ ਆਪ ਨੂੰ ਕਿਵੇਂ ਸੈੱਟ ਕਰ ਸਕਦੇ ਹੋ, ਕੁਛ 5 ਮਿੰਟ ਦੀ ਐਕਸਰਸਾਈਜ਼ ਦੇ ਨਾਲ। ਪਰ ਕਰਨਾ ਤਾਂ ਪਏਗਾ ਹੀ, ਕੋਈ ਚਾਰਾ ਨਹੀਂ ਹੈ। ਆਫਟਰ 45 ਈਅਰਸ ਕੋਈ ਵੀ ਪ੍ਰੋਬਲਮ ਤੁਹਾਨੂੰ ਕਦੀ ਵੀ ਆ ਜਾਏਗੀ, ਕਿਉਂਕਿ ਉਹਦੇ ਕਾਰਨ ਹੈ। ਉਹ ਲੇਡੀਜ਼ ਨੂੰ ਨਹੀਂ ਪਤਾ ਹੁੰਦਾ, ਜਾਣੇ ਅਣਜਾਣੇ 'ਚ ਹੀ ਯੋਗ ਨੂੰ ਮਹੱਤਵ ਨਾ ਦਿੰਦੇ ਹੋਏ ਲੇਡੀਜ਼ ਕੁਛ ਪ੍ਰੋਬਲਮਸ ਬਾਰੇ ਆ ਜਾਂਦੀਆਂ ਨੇ। PCOS ਨੂੰ ਹੋ ਗਿਆ, PCOD ਹੋ ਗਿਆ, ਪੀਰੀਅਡ ਬੰਦ ਹੋ ਗਏ, ਪ੍ਰੈਗਨੈਂਸੀ ਪ੍ਰੋਬਲਮ ਆ ਗਈ, ਹੇਅਰ ਲਾਸ ਹੋਣ ਲੱਗ ਗਏ, ਐਕਨੇ ਹੋ ਗਏ, ਓਇਲ ਜਾਂ ਸਕਿਨ ਹੋ ਗਈ, ਵਜ਼ਨ ਬੜ ਗਿਆ। ਉਹ ਇਹ ਪ੍ਰੋਬਲਮ ਮੇਰੇ ਵਾਸਤੇ ਆਮ ਹੈ ਕਿਉਂਕਿ ਲੋਕ ਆ ਕੇ ਦੱਸਦੇ ਨੇ, ਪਰ ਇਹ ਛੋਟੀ ਛੋਟੀ ਪ੍ਰੋਬਲਮ ਹੈ, ਇਹਨੂੰ ਆਪਾਂ ਬਹੁਤ ਵੱਡੀ ਪ੍ਰੋਬਲਮ ਸਮਝ ਲੈਂਦੇ ਹਾਂ। ਉਹਨੇ 6 ਮਹੀਨੇ ਤੋਂ, ਮੈਂ ਬਾਹਰ ਸੀ, UK ਸੀ, 6 ਮਹੀਨੇ ਤੋਂ ਇੱਕ ਲੜਕੀ, ਯੰਗ ਲੜਕੀ ਸੀ, 6 ਮਹੀਨੇ ਤੋਂ ਉਹਨੂੰ ਪੀਰੀਅਡ ਨਹੀਂ ਆਏ ਸੀ। ਤਾਂ ਇੱਕ ਸਿੰਪਲ ਜਿਹਾ ਆਸਨ ਹੈ, ਅਸ਼ਵਥ ਆਸਨ, ਖੜੇ ਹੋ ਕੇ ਕਰੀਦਾ। ਅਸ਼ਵਥ ਆਸਨ ਅਗਰ ਕਰ ਲੈਣ, ਕਿੱਥੇ ਵੀ ਜਾ ਕੇ ਸਿੱਖ ਸਕਦੇ ਨੇ, ਬੜਾ ਈਜ਼ੀ ਹੈ, ਸਵੇਰੇ ਸ਼ਾਮ ਕਰ ਲੈਣ। ਮੈਂ ਵੀ ਉਹਨੂੰ ਕਰਵਾਇਆ ਸੀ, ਵਿਦਇਨ ਅ ਵੀਕ ਉਹਦੇ ਪੀਰੀਅਡ ਨਾਰਮਲ ਹੋ ਗਏ ਸੀ। ਇਹ ਸਿਰਫ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਪ੍ਰੈਕਟੀਕਲ ਮੈਂ ਕਰਕੇ ਦੇਖੇ ਹੋਏ ਨੇ। ਤੇ ਇਸ ਵਾਸਤੇ ਲੇਡੀਜ਼ ਨੂੰ ਚਾਹੀਦਾ ਕਿ ਆਪਣੇ ਵਾਸਤੇ ਕਮ ਸੇ ਕਮ 1 ਘੰਟਾ ਜ਼ਰੂਰ ਦੇਣ, ਫਿਰ ਚਾਹੇ 24 ਘੰਟੇ ਕੰਮ ਕਰਦੇ ਰਹਿਣ। ਥੋੜ੍ਹਾ ਜਿਹਾ ਮੈਂ ਦੇਖਿਆ ਕਿ ਖਾਣ ਪੀਣ ਉਹਨਾਂ ਦਾ ਸਹੀ ਨਹੀਂ ਹੁੰਦਾ ਜਾਂ ਟਾਈਮਿੰਗ ਸਹੀ ਨਹੀਂ ਹੁੰਦਾ। ਕੁਛ ਤਾਂ ਸ਼ਾਮ ਨੂੰ ਖਾਣਾ ਕਿਉਂ ਨਹੀਂ ਖਾਂਦੇ, ਖਾਣਾ ਤਾਂ ਤਿਆਰ ਹੈ, ਲੇਕਿਨ ਸਾਰੇ ਜਣੇ ਆਉਣਗੇ ਤਾਂ ਆਪਾਂ ਖਾਣਾ ਖਾਵਾਂਗੇ। ਆਪਣੀ ਸਿਹਤ ਦੇਖੋ, ਤੁਹਾਡੀ ਸਿਹਤ ਠੀਕ ਹੈ ਤਾਂ ਪੂਰਾ ਪਰਿਵਾਰ ਠੀਕ ਹੈ। ਜੇ ਤੁਸੀਂ ਵੇਟ ਹੀ ਕਰਦੇ ਰਹਿ ਗਏ, ਤੁਹਾਡਾ ਖਾਣੇ ਦਾ ਟਾਈਮ ਨਿਕਲ ਗਿਆ, ਉਸ ਤੋਂ ਬਾਅਦ ਸਾਰਾ ਸਰੀਰ ਦਾ ਜਿਹੜਾ ਵੀ ਖਾਣਾ ਖਾਣੇ ਦਾ ਪ੍ਰੋਸੈਸ ਹੈ, ਉਹਨੂੰ ਪਚਾਉਣ ਵਾਸਤੇ ਜਿਹੜੀ ਵਾਈਟਲ ਐਨਰਜੀ ਫੋਰਸ ਸਾਡੇ ਅੰਦਰ ਹੁੰਦੀ ਹੈ, ਉਹ ਖਾਣਾ ਹੀ ਪਚਾਉਂਦੀ ਰਹੇਗੀ। ਕਿਉਂ ਨਾ ਉਹਨੂੰ ਟਾਈਮ ਦਿੱਤਾ ਜਾਏ, ਉਹ ਖਾਣਾ ਨਾ ਪਚਾ ਕੇ, ਖਾਣਾ ਪਹਿਲੇ ਪਚ ਚੁੱਕਾ, ਸੌਂਦੇ ਹੋਏ ਜਦੋਂ ਉਹ ਫੋਰਸ ਤੁਹਾਡੇ ਅੰਦਰ ਕੰਮ ਕਰੇਗੀ, ਖਾਣਾ ਤਾਂ ਨਹੀਂ ਪਚਾਏਗੀ ਲੇਕਿਨ ਤੁਹਾਨੂੰ ਹੀਲ ਕਰਦੀ ਰਹੇਗੀ, ਉਹਨੂੰ ਹੀਲ ਕਰਨ ਦਾ ਟਾਈਮ ਦਿਓ। ਇਸ ਵਾਸਤੇ ਮੈਂ ਉਹਨਾਂ ਨੂੰ ਸੁਜੈਸਟ ਕਰਾਂਗਾ ਕਿ ਸ਼ਾਮ ਨੂੰ ਸੂਰਜ ਢਲਣ ਤੋਂ 7 ਵਜੇ ਤੋਂ ਪਹਿਲੇ ਅਗਰ ਖਾਣਾ ਖਾ ਲੈਂਦੇ, ਸਵੇਰ ਦਾ ਨਾਸ਼ਤਾ ਜਿਹੜਾ 8-8:30 ਵਜੇ ਤੋਂ ਸ਼ੁਰੂ ਕਰਦੇ ਨੇ, ਤੇ ਜਿਹੜਾ ਵਿੱਚ ਵਾਲਾ ਪੀਰੀਅਡ ਹੈ 12 ਘੰਟੇ, 13 ਘੰਟੇ, 13.5 ਘੰਟੇ, 14 ਘੰਟੇ, ਜੋ ਵੀ ਹੈ, ਉਹ ਪੀਰੀਅਡ ਸਰੀਰ ਨੂੰ ਦੇ ਦੇਣ ਆਪਣੀ ਰਿਕਵਰੀ ਵਾਸਤੇ, ਉਹ ਆਪਾਂ ਨਹੀਂ ਦੇ ਪਾ ਰਹੇ, ਇਸ ਵਾਸਤੇ ਸਾਰੀ ਪ੍ਰੋਬਲਮ ਆਉਂਦੀਆਂ ਨੇ।
1: ਪਰ ਅਕਸਰ ਕਈ ਔਰਤਾਂ ਨੂੰ ਜਾਂ ਲੜਕੀਆਂ ਨੂੰ ਵੀ ਲੱਗਦਾ ਕਿ ਸਕਿਪ ਕਰਾਂਗੇ ਖਾਣਾ, ਡਾਈਟਿੰਗ ਕਰਾਂਗੇ, ਖਾਣਾ ਨਹੀਂ ਖਾਵਾਂਗੇ ਤਾਂ ਠੀਕ ਰਹਾਂਗੇ, ਇਸ ਦਾ ਫਿਰ ਉਲਟਾ ਅਸਰ ਹੋ ਜਾਂਦਾ।
0: ਨਹੀਂ, ਜਦੋਂ ਤੁਸੀਂ, ਤੁਹਾਨੂੰ ਸਾਰਾ ਦਿਨ ਦੇਤਾ ਖਾਣ ਵਾਸਤੇ, ਸਵੇਰੇ 8 ਵਜੇ ਤੋਂ ਲੈ ਕੇ 6:30 ਵਜੇ ਤੱਕ, 7 ਵਜੇ ਤੱਕ, ਜੋ ਮਰਜ਼ੀ ਖਾਓ, ਜਿੰਨਾ ਹੈਲਦੀ ਖਾ ਸਕਦੇ ਹੋ ਖਾਓ, ਲੇਕਿਨ ਇੱਕ ਧਿਆਨ ਰੱਖੋ, ਇਹ ਪ੍ਰੋਬਲਮ ਨਹੀਂ ਆਏਗੀ ਜਦੋਂ ਆਪਾਂ ਖਾਣੇ ਤੋਂ 45 ਮਿੰਟ ਪਹਿਲੇ ਫਾਈਬਰ ਖਾ ਲਵਾਂਗੇ, ਸੈਲਡ ਖਾ ਲਵਾਂਗੇ, ਔਰ ਜਿਹਦੇ 'ਚ ਫਾਈਬਰ ਹੁੰਦਾ ਉਹ ਚੀਜ਼ਾਂ ਖਾ ਲਵਾਂਗੇ। ਉਸ ਤੋਂ ਬਾਅਦ ਜਿਹੜਾ ਖਾਣਾ ਪਚੇਗਾ, ਖਾਣਾ ਪਚ ਕੇ ਤੁਹਾਡੇ ਸੈੱਲ ਸੈੱਲ ਤੱਕ ਪਹੁੰਚ ਜਾਏਗਾ, ਫਿਰ ਕਿੱਥੋਂ ਕਮਜ਼ੋਰੀ ਆਏਗੀ, ਔਰ ਨਾ ਹੀ ਵੇਟ ਵਧੇਗਾ ਨਾ ਹੀ ਕਮਜ਼ੋਰੀ ਆਏਗੀ। ਇਹ ਸੱਚਮੁੱਚ ਮਿੱਥ ਹੈ, ਕੁਛ ਚੀਜ਼ਾਂ ਤਾਂ ਜ਼ਰੂਰੀ ਨੇ ਨਾ। ਦੇਖੋ ਜਿਹੜੀ ਚੀਜ਼ ਇਹ ਗਲਤ ਮੁਲਤ ਖਾ ਰਹੇ ਨੇ ਬੱਚੇ, ਇਹ 45 ਈਅਰਸ ਤੱਕ 9 ਪ੍ਰੋਬਲਮ, ਇਹ ਜਿਹੜੀ ਵੀ ਰੂਟੀਨ ਹੈ, ਮਦਰ ਫਾਦਰ ਤਾਂ ਉਹਨਾਂ ਦੀ ਰੂਟੀਨ ਠੀਕ ਕਰ ਸਕਦੇ ਨੇ, ਉਹ ਉਹਨਾਂ ਦੇ ਸਾਹਮਣੇ ਕੁਛ ਐਸੀ ਚੀਜ਼ਾਂ ਲੈ ਸਕਦੇ ਨੇ ਜਿਹੜੇ ਬੱਚਿਆਂ ਨੂੰ ਆਦਤ ਪਏ। ਆਫਟਰ 45 ਤੋਂ ਪਹਿਲੇ ਇੱਕ ਸਰੀਰ 'ਚ ਗਲੈਂਡਸ ਹੁੰਦਾ, ਨਾਮ ਸੁਣਿਆ ਹੋਏਗਾ, ਥਾਈਮਸ ਗ੍ਰੰਥੀ ਹੁੰਦੀ ਹੈ ਸਾਡੇ ਥਾਈਰੋਇਡ ਦੇ ਨੀਚੇ, ਅਤੇ ਉਹ 45 ਸਾਲ ਤੱਕ ਹੀ ਚੱਲਦੀ ਹੈ। 45 ਸਾਲ ਤੱਕ ਸਰੀਰ 'ਚ ਜਿਹੜੀ ਚੀਜ਼ ਵੀ ਜਾਂਦੀ ਹੈ ਅਤੇ ਉਹਦੇ 'ਚ ਕੋਈ ਗਲਤ ਚੀਜ਼ ਹੁੰਦੀ ਹੈ ਤਾਂ ਉੱਥੇ ਨੀਚੇ ਨਹੀਂ ਜਾ ਸਕਦੀ ਪੇਟ 'ਚ, ਕਿਉਂਕਿ ਉਸ ਗ੍ਰੰਥੀ 'ਚ ਉਹਨਾਂ ਦੇ ਸੀਕ੍ਰੇਸ਼ਨ 'ਚ ਐਸੀ ਤਾਕਤ ਹੁੰਦੀ ਹੈ ਕਿ ਉੱਥੇ ਹੀ ਖਤਮ। ਤਾਂ ਥੋੜ੍ਹਾ ਬਹੁਤ ਗਲਤ ਖਾਣਾ ਚੱਲਦਾ, ਲੇਕਿਨ ਅਗਰ ਤੁਹਾਡੇ ਕੋਲ 1 ਘੰਟਾ ਆਪਣੇ ਵਾਸਤੇ ਹੈ, ਕੁਛ ਜਿਮ ਕਰਨ ਦਾ, ਕੁਛ ਐਕਸਰਸਾਈਜ਼ ਕਰਨ ਦਾ, ਯੋਗ ਕਰਨ ਦਾ 1 ਘੰਟਾ ਹੈਗਾ,

0: ਔਰ ਦੂਸਰੀ ਗੱਲ ਹੈ ਤੁਸੀਂ ਸ਼ਾਮ ਨੂੰ ਅਵਾਇਡ ਕਰ ਸਕਦੇ ਹੋ 7 ਵਜੇ ਤੋਂ ਬਾਅਦ ਖਾਣਾ, ਤਾਂ ਫਿਰ 90% ਤੱਕ ਤੁਸੀਂ ਆਪਣੇ ਆਪ ਨੂੰ ਹੀਲ ਕਰ ਸਕਦੇ ਹੋ ਔਰ ਖਾਣਾ ਵੀ ਤੁਹਾਡਾ ਤੁਹਾਨੂੰ ਨੁਕਸਾਨ ਨਹੀਂ ਕਰੇਗਾ, ਬਸ਼ਰਤੇ ਹਰ ਖਾਣੇ ਤੋਂ ਪਹਿਲੇ ਫਾਈਬਰ ਜ਼ਰੂਰੀ ਹੈ।
1: ਟੈਕਨੋਲੋਜੀ ਦਾ ਸਮਾਂ ਹੈ ਸਤੀਸ਼ ਜੀ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੰਪਿਊਟਰ ਦਾ ਜ਼ਮਾਨਾ ਹੈ। ਅਕਸਰ ਹੁੰਦਾ ਹੈ ਕਿ ਸੋਚਿਆ ਜਾਂਦਾ ਕਿ ਚਲੋ ਇਹ ਤਾਂ ਸਾਨੂੰ ਦੱਸ ਹੀ ਰਹੇ ਨੇ ਯੋਗ ਬਾਰੇ, ਤਾਂ ਕਿਉਂ ਨਾ ਇੱਥੋਂ ਹੀ ਕਸਰਤ ਕੀਤੀ ਜਾਵੇ, ਯੋਗਾ ਕੀਤਾ ਜਾਵੇ। ਔਰ ਇਹ ਹੋ ਸਕਦਾ ਹੈ ਕਿ ਜੋ ਸਿਖਾ ਰਹੇ ਨੇ ਟੀਵੀ 'ਤੇ ਤੁਸੀਂ ਕਿਤੇ ਕਰੋ ਤਾਂ ਤੁਹਾਡੀ ਕੋਈ ਹੱਡੀ ਕਰੈਕ ਹੋ ਜਾਏ, ਟੁੱਟ ਜਾਏ ਜਾਂ ਤੁਹਾਡਾ ਕੋਈ ਨੁਕਸਾਨ ਹੋ ਜਾਏ, ਇਹ ਵੀ ਤਾਂ ਹੈ ਨਾ।
0: ਤੁਹਾਡੀ ਗੱਲ ਬਿਲਕੁਲ ਠੀਕ ਹੈ, ਟੀਵੀ ਤੇ ਦੇਖ ਕੇ ਨਹੀਂ ਕਰਨਾ ਚਾਹੀਦਾ, ਕਿ ਹਰ ਯੋਗ ਹਰ ਵਾਸਤੇ ਨਹੀਂ ਹੁੰਦਾ। ਜੇ ਕਿਸੇ ਐਕਸਪਰਟ ਕੋਲ ਜਾਓਗੇ, ਮੇਰੀ ਕਲਾਸ ਵਿੱਚ ਮੈਂ 6 ਜਣਿਆਂ ਨੂੰ ਕੁਝ ਕਰਵਾ ਰਿਹਾ, ਬਾਕੀ 2 ਜਣਿਆਂ ਨੂੰ ਕੁਝ ਕਰਵਾ ਰਿਹਾ, ਮੈਂ ਕਾਮਨ ਸਾਰਿਆਂ ਦੀ ਪ੍ਰੋਬਲਮ ਦੇਖ ਕੇ ਨਾ ਇੱਕ ਕਾਮਨ ਸੈੱਟ ਬਣਾ ਲੈਣਾ, ਕਿ ਉਹ ਕਾਮਨ ਤਾਂ ਮੈਂ ਸਾਰਿਆਂ ਨੂੰ ਕਰਵਾ ਦਿੰਦਾ, ਲੇਕਿਨ ਉਹ ਆਸਨ ਉਹਦੇ ਵਾਸਤੇ ਜ਼ਰੂਰੀ ਨਹੀਂ ਹੈ, ਉਹ ਆਸਨ ਉਹਦੇ ਵਾਸਤੇ ਜ਼ਰੂਰੀ ਨਹੀਂ ਹੈ, ਅਤੇ ਮੈਨੂੰ ਦੇਖਣਾ ਪਏਗਾ। ਤਾਂ ਟੀਚਰ ਨੂੰ ਤਾਂ ਸਾਈਕੋਲੋਜਿਸਟ ਹੋਣਾ ਹੀ ਪਏਗਾ, ਅਤੇ ਇਸ ਵਾਸਤੇ ਕਿਸੇ ਟੀਚਰ ਤੋਂ ਹੀ ਗਾਈਡੈਂਸ ਲੈ ਕੇ ਤਾਂ ਅੱਗੇ ਚੱਲਣਾ ਚਾਹੀਦਾ। ਦੂਸਰੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ, ਯੋਗ ਕਰਨ ਵਾਸਤੇ ਯੋਗ ਤੁਸੀਂ ਕਰ ਲਿਆ, ਆਸਨ ਕਰ ਲਿਆ, ਤੁਸੀਂ ਭੁੱਲ ਜਾਓ ਕਿ ਤੁਹਾਨੂੰ ਕੋਈ ਫਾਇਦਾ ਮਿਲਣ ਵਾਲਾ, ਕਿਉਂਕਿ ਯੋਗ ਕਰਨ ਤੋਂ ਬਾਅਦ ਜੇ ਤੁਸੀਂ ਆਪਣੇ ਅੰਦਰ ਨਹੀਂ ਗਏ, ਠਹਿਰਾਵ ਨਹੀਂ ਆਇਆ, ਤੁਸੀਂ ਰੈਸਟ ਨਹੀਂ ਕੀਤਾ, ਯੋਗ ਦਾ ਜਿਹੜਾ ਲਾਭ ਹੈ ਉਹ ਸਾਨੂੰ ਰੈਸਟ 'ਚ ਹੀ ਮਿਲ ਰਿਹਾ, ਅਤੇ ਰੈਸਟ ਤੁਸੀਂ ਕਰਨਾ ਨਹੀਂ, ਧਿਆਨ ਤੁਹਾਡਾ ਫੋਕਸ ਤੁਹਾਡਾ ਉੱਧਰ ਹੈ। ਯੋਗ ਤਾਂ ਹਮੇਸ਼ਾ ਮੇਰੀ ਕਲਾਸ ਵਿੱਚ ਯੋਗ ਕਰਦੇ ਨੇ, ਅੱਖਾਂ ਨਹੀਂ ਖੁੱਲੀਆਂ ਹੁੰਦੀਆਂ ਉਹਨਾਂ ਨੂੰ, 1-1 ਘੰਟਾ ਅੱਖਾਂ ਨਹੀਂ ਖੋਲਦੇ, ਆਸਨ ਕਰ ਲਏ, ਉਸ ਤੋਂ ਬਾਅਦ ਨਾਲ ਹੀ ਆਪਣੇ ਅੰਦਰ ਚਲੇ ਜਾਂਦੇ ਨੇ ਔਰ ਫੀਲ ਕਰਦੇ ਨੇ ਕਿ ਯੋਗ ਦਾ ਪ੍ਰਭਾਵ ਕੀ ਪਿਆ। ਉਹ ਪ੍ਰਭਾਵ ਦੇਖਦੇ ਦੇਖਦੇ ਧੀਰੇ ਧੀਰੇ ਉਹਨਾਂ ਨੂੰ ਆਦਤ ਪੈ ਜਾਂਦੀ ਹੈ, ਉਸ ਪ੍ਰਭਾਵ ਨੇ ਹੀ ਸਾਰਾ ਕੁਛ ਕਰਨਾ ਹੁੰਦਾ। ਦੋ ਫਾਇਦੇ ਹੁੰਦੇ ਨੇ ਉਸ ਪ੍ਰਭਾਵ ਨੂੰ ਦੇਖਦੇ ਹੋਏ, ਪ੍ਰਭਾਵ ਨੂੰ ਦੇਖਦੇ ਦੇਖਦੇ ਤੁਸੀਂ ਆਉਣ ਵਾਲੇ ਸਮੇਂ 'ਚ ਇਕਦਮ ਹੀ ਡੀਪ ਜਾਣਾ ਸ਼ੁਰੂ ਕਰ ਦੋਗੇ, ਮੈਡੀਟੇਸ਼ਨ ਤੁਹਾਡੇ ਵਾਸਤੇ ਆਸਾਨ ਹੋ ਜਾਏਗੀ। ਦੂਸਰਾ, ਜਦੋਂ ਤੁਸੀਂ ਮੈਡੀਟੇਸ਼ਨ 'ਚ ਜਾਓਗੇ, ਉੱਥੇ ਇੱਕ ਵਿਦਾਊਟ ਮਾਇੰਡ ਦੀ ਸਥਿਤੀ ਆਉਂਦੀ ਹੈ, ਚਾਹੇ 1 ਸੈਕਿੰਡ ਆਏ, ਚਾਹੇ 2 ਸੈਕਿੰਡ ਆਏ, ਚਾਹੇ 4 ਸੈਕਿੰਡ ਆਏ, ਚਾਹੇ 1 ਮਿੰਟ ਆਏ, ਕਈਆਂ ਦੀ ਅੱਧਾ ਅੱਧਾ ਘੰਟਾ ਵੀ ਆ ਜਾਂਦੀ ਹੈ, ਤੇ ਉਹ ਜਿਹੜੀ ਸਥਿਤੀ ਹੈ ਉਹ ਸਥਿਤੀ ਤੁਹਾਨੂੰ ਹੀਲ ਕਰ ਰਹੀ ਹੈ। ਉਹ ਸਥਿਤੀ ਜਿੰਨੀ ਜ਼ਿਆਦਾ ਵਧਾਓਗੇ ਤੁਸੀਂ, ਉਨੇ ਜ਼ਿਆਦਾ ਸਵਸਥ ਹੋ ਜਾਓਗੇ, ਉਨੀ ਜ਼ਿਆਦਾ ਤੁਹਾਡੀ ਜਿਹੜੀ ਹੈ ਏਜ ਵੱਧ ਜਾਏਗੀ। ਏਜ ਫਿਰ ਬੁਢਾਪਾ ਤਾਂ ਕਿੱਥੇ ਆਉਂਦਾ ਹੀ ਨਹੀਂ ਹੈ, ਬੁਢਾਪਾ ਕਿਉਂ ਨਹੀਂ ਆਉਂਦਾ? ਕਿਉਂਕਿ ਆਪਾਂ ਯੋਗ ਕਰਨ ਜਾਵਾਂਗੇ ਤਾਂ ਪ੍ਰਾਣਾਯਾਮ ਵੀ ਕਰਾਂਗੇ। ਪ੍ਰਾਣਾਯਾਮ ਦਾ ਮਤਲਬ ਹੀ ਹੁੰਦਾ ਪ੍ਰਾਣਾ ਦਾ ਆਯਾਮ, ਪ੍ਰਾਣਾ ਨੂੰ ਫੈਲਾਵ ਕਰਨਾ, ਤਾਂ ਪ੍ਰਾਣਾਯਾਮ ਦਾ ਫੈਲਾਵ ਹੋ ਜਾਏਗਾ। ਇੱਕ ਛੋਟੀ ਜਿਹੀ ਗੱਲ ਦੱਸਣਾ ਤੁਹਾਨੂੰ, ਇੱਕ ਆਮ ਆਦਮੀ ਜਿਹਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਮੈਡੀਸਨ ਵੀ ਨਹੀਂ ਲੈ ਰਿਹਾ, ਉਹ 1 ਮਿੰਟ 'ਚ 15 ਸਾਹ ਲੈਂਦਾ, ਠੀਕ ਹੈ, 1 ਮਿੰਟ 'ਚ 15 ਸਾਹ ਲੈਂਦਾ, ਤਾਂ 1 ਘੰਟੇ 'ਚ ਲਏਗਾ 900 ਔਰ ਪੂਰੇ ਦਿਨ 'ਚ ਲਏਗਾ 21,600, ਜੋ ਕੈਲਕੂਲੇਟ ਕੀਤੀ ਹੋਈ ਹੈ, ਠੀਕ ਹੈ। ਲੇਕਿਨ ਅਗਰ ਉਸੇ ਆਦਮੀ ਨੂੰ ਮੈਂ ਯੋਗ ਵੀ ਸਿਖਾ ਦਿਆਂ ਔਰ 3 ਮਹੀਨੇ ਤੋਂ ਪਹਿਲੇ ਪਹਿਲੇ ਪ੍ਰਾਣਾਯਾਮ ਦੀ ਸਾਰੀ ਕਿਰਿਆਵਾਂ ਕਰਵਾ ਦਿਆਂ, ਤਾਂ ਉਹਦੇ ਸਾਹ ਪਤਾ ਕਿੰਨੇ ਹੋ ਜਾਣਗੇ? ਮੈਂ ਜ਼ਿਆਦਾ ਨਹੀਂ ਕਹਿੰਦਾ, ਪਰ ਜਿਹੜਾ 15 ਸਾਹ ਲੈ ਰਿਹਾ ਸੀ ਉਹ 10 ਸਾਹ ਲੈਣਾ ਸ਼ੁਰੂ ਕਰ ਦੇਗਾ। ਇਹ ਤਾਂ ਕਿੱਥੇ ਵੀ ਤੁਸੀਂ ਅਜਮਾ ਸਕਦੇ ਹੋ, ਅਤੇ 1 ਘੰਟੇ 'ਚ ਲਏਗਾ ਉਹ 600, ਪੂਰੇ ਦਿਨ 'ਚ ਲਏਗਾ 14,400, ਤਾਂ ਤੁਸੀਂ ਦੇਖੋ ਕਿ 1 ਦਿਨ 'ਚ ਉਸ ਬੰਦੇ ਨੇ 7,200 ਸਾਹ ਬਚਾ ਲਏ, ਅਤੇ ਕਿੱਥੇ ਉਹਦੀ ਉਮਰ ਜਾਏਗੀ, ਨਾ ਕੇਵਲ ਉਮਰ ਵਧੇਗੀ ਬਲਕਿ ਸਵਸਥ ਲਾਈਫ ਬਿਤਾਏਗਾ।
1: ਵੈਸੇ ਤਾਂ ਦੇਖਿਆ ਜਾਵੇ ਤਾਂ ਬਚਪਨ ਤੋਂ ਹੀ ਯੋਗ ਦੀ ਜਿਹੜੀ ਪ੍ਰਕਿਰਿਆ ਹੈ ਜਾਂ ਯੋਗ ਸਿੱਖਣਾ ਬਚਪਨ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ, ਪਰ ਕਈ ਵਾਰੀ ਇਸ ਪ੍ਰਤੀ ਅਣਗਹਿਲੀ ਹੋ ਜਾਂਦੀ ਹੈ। ਸੋ ਵਧੇਰੀ ਉਮਰ ਵਿੱਚ ਜਾਂ ਵੱਡੀ ਉਮਰ ਵਿੱਚ ਕੀ ਯੋਗ ਕੀਤਾ ਜਾ ਸਕਦਾ ਹੈ? ਯਾਨੀ ਕਿ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਸਹੀ ਉਮਰ ਕੀ ਹੈ?
0: ਜੇ ਤਾਂ ਪਹਿਲੇ ਕਰ ਲੈਣ ਸ਼ੁਰੂ ਤਾਂ ਜ਼ਿਆਦਾ ਬੈਸਟ ਹੈ, ਕਿਉਂਕਿ 45 ਸਾਲ ਬਾਅਦ ਉਹ ਗ੍ਰੰਥੀ ਬੰਦ ਹੋ ਜਾਂਦੀ ਹੈ, ਉਹ ਐਕਟਿਵ ਨਹੀਂ ਰਹਿੰਦੀ। ਜੇ 45 ਸਾਲ ਤੋਂ ਪਹਿਲੇ ਕਰਦੇ ਹੋ ਤਾਂ ਉਹ ਗ੍ਰੰਥੀ ਚੱਲਦੀ ਰਹਿੰਦੀ ਹੈ, ਐਕਟਿਵ ਰਹਿੰਦੀ ਹੈ, ਲੇਕਿਨ ਫਿਰ ਵੀ ਅਗਰ 45 ਸਾਲ ਨਿਕਲ ਗਏ ਤਾਂ ਨੋ ਪ੍ਰੋਬਲਮ, ਸਬਸਟੀਚਿਊਟ ਗ੍ਰੰਥੀਆਂ ਹੁੰਦੀਆਂ ਨੇ, ਉਹ ਕੰਮ ਕਰਦੀਆਂ ਰਹਿੰਦੀਆਂ ਨੇ, ਤਾਂ ਕੰਮ ਥੋੜ੍ਹਾ ਕਰਨਗੀਆਂ ਲੇਕਿਨ ਕਰਨਗੀਆਂ। ਕਿਸੇ ਵੀ ਉਮਰੇ ਸ਼ੁਰੂ ਕੀਤਾ ਜਾ ਸਕਦਾ, ਕੋਈ ਵੀ ਉਮਰ ਇਹਦੇ 'ਚ ਨਹੀਂ ਹੁੰਦੀ। ਆਪਾਂ 11 ਸਾਲ ਤੋਂ ਉੱਪਰ, 11 ਸਾਲ ਤੋਂ ਨੀਚੇ ਬੱਚੇ ਨੂੰ ਨਹੀਂ ਲੈਂਦੇ, 11 ਸਾਲ ਤੋਂ ਉੱਪਰ ਦੇ ਬੱਚੇ ਔਰ ਸਟਾਰਟ ਕਰ ਸਕਦੇ ਨੇ 18 ਸਾਲ ਤੱਕ। ਜਦੋਂ ਆਪਾਂ ਇਸ ਉਮਰੇ ਸਟਾਰਟ ਕਰਨੇ ਆ, ਉਦੋਂ ਤਾਂ ਸਾਰੀ ਉਮਰ ਪ੍ਰੋਬਲਮ ਆਏਗੀ ਨਹੀਂ ਨਾ, ਕੋਈ ਨਾ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਪਰ ਈਵਨ ਉਹਨੂੰ ਆਪਣੀ ਲਾਈਫ ਦੇ ਰਸਤੇ ਵੀ ਦਿਖਾਈ ਦੇਣਗੇ ਆਪਣੇ ਆਪ, ਉਹਨੂੰ ਪਤਾ ਲੱਗ ਜਾਏਗਾ ਮੈਨੂੰ ਕੀ ਕਰਨਾ ਲਾਈਫ ਵਿੱਚ, ਕੀ ਨਹੀਂ ਕਰਨਾ। ਲੇਕਿਨ ਲੇਡੀਜ਼ ਜਿਹੜੀ ਏਜਿੰਗ ਵਾਲੀ ਦੱਸ ਰਹੇ ਹੋ, ਤਾਂ ਏਜਿੰਗ ਵਾਸਤੇ ਇੱਕ ਵਾਰੀ ਯੋਗ ਤੁਸੀਂ ਸ਼ੁਰੂ ਕਰ ਲਿਆ, ਤੁਹਾਡੀ ਸਟੈਚ

0: ਵੱਧਦੀ ਉਮਰ 'ਚ ਯੋਗ ਦੇ ਫਾਇਦੇ, ਇਸ ਵਿਸ਼ੇ 'ਤੇ ਤੁਸੀਂ ਟੈਲੀਫੋਨਿਕ ਇੰਟਰਵਿਊ ਦੇ ਤਹਿਤ ਸਤੀਸ਼ ਗੁੰਜਾਰ ਜੀ ਨਾਲ ਗੱਲਬਾਤ ਸੁਣ ਰਹੇ ਸੀ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਸੁਖਜੀਤ ਕੌਰ। ਪ੍ਰਿਆ ਜੀ, ਸਤੀਸ਼ ਗੁੰਜਾਰ ਜੀ ਨੇ ਸਾਨੂੰ ਯੋਗ ਦੇ ਫਾਇਦੇ ਦੇ ਨਾਲ ਨਾਲ ਖਾਣ ਪੀਣ ਬਾਰੇ ਵੀ ਜਾਣਕਾਰੀ ਦਿੱਤੀ
1: ਜੀ,
0: ਅਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਨੂੰ ਅਗਰ ਅਸੀਂ ਯੋਗ ਕਰਦੇ ਰਹੀਏ ਤਾਂ ਅਸੀਂ ਆਪਣੇ ਆਪ ਨੂੰ ਯੰਗ ਜਾਂ ਜਵਾਨ ਬਣਾ ਕੇ ਰੱਖ ਸਕਦੇ ਹਾਂ, ਔਰ ਜਿਹੜੀ ਸਾਡੇ ਚਿਹਰੇ ਦੇ ਉੱਤੇ ਬੁਢਾਪਾ ਜਾਂ ਝੁਰੀਆਂ ਆਉਣ ਲੱਗ ਪੈਂਦੀਆਂ ਇਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ। ਔਰ ਨਾਲ ਦੇ ਨਾਲ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਸਾਨੂੰ ਫਾਈਬਰ ਦਾ ਜਿਹੜਾ ਪ੍ਰਯੋਗ ਹੈ ਉਹ ਜ਼ਿਆਦਾ ਕਰਨਾ ਚਾਹੀਦਾ ਹੈ।
1: ਜੀ, ਸੁਖਪ੍ਰੀਤ ਜੀ ਦੇ ਨਾਲ ਇਹ ਗੱਲ ਨੇ ਗੱਲਬਾਤ ਕੀਤੀ ਮੁੰਜਾਲ ਸਾਹਿਬ ਦੇ ਨਾਲ, ਅਤੇ ਮੈਨੂੰ ਲੱਗਦਾ ਹੈ ਕਿ ਯੋਗਾ ਤੋਂ ਇਲਾਵਾ ਨਾ ਇੱਕ ਅਲਕਾ ਜੀ ਸੰਗੀਤ ਇਹੋ ਜਿਹੀ ਰੂਹ ਦੀ ਖੁਰਾਕ ਹੁੰਦੀ ਹੈ ਜਿਹੜੀ ਕਿ ਸਾਨੂੰ ਹਮੇਸ਼ਾ ਸਾਡੇ ਸਿਰਫ ਸਰੀਰ ਨੂੰ ਹੀ ਨਹੀਂ ਸਾਡੇ ਮਨ ਨੂੰ ਵੀ ਜਿਹੜੀ ਹੈ ਤੰਦਰੁਸਤ ਰੱਖਦੀ ਹੈ, ਅਤੇ ਮੈਨੂੰ ਲੱਗਦਾ ਉਹ ਜਿਹੜੀ ਰੂਹ ਦੀ ਖੁਰਾਕ ਹੈ ਨਾ ਉਸਦੀ ਸਾਨੂੰ ਬਹੁਤ ਜ਼ਰੂਰਤ ਹੈ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www

0: ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ
0: ਜ਼ਰੂਰੀ ਨਹੀਂ ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ
1: ਅਪਲਾਈ ਕਿਵੇਂ ਕਰੀਏ
0: ਸੁਪਰੀਮ ਕੋਰਟ ਦੀ ਵੈਬਸਾਈਟ www.sci.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ ਯਾਦ ਰੱਖੋ ਆਖਰੀ ਤਾਰੀਖ 31 May 2026 ਹੈ ਸਹਾਇਤਾ ਲਈ 0112311242428 ਤੇ ਸੰਪਰਕ ਕਰੋ
1: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ
3: ਸੋ ਅਲਕਾ ਜੀ ਸਿਹਤ ਦੀ ਗੱਲ ਹੋ ਗਈ ਇੱਥੇ ਫਿਰ ਉਸ ਤੋਂ ਬਾਅਦ ਰੂਹ ਦੀ ਖੁਰਾਕ ਅਸੀਂ ਗੀਤ ਵੀ ਸੁਣ ਲਿਆ ਇੱਕ ਕਮਰਸ਼ੀਅਲ ਬ੍ਰੇਕ ਵੀ ਲੈ ਲਿਆ ਅਤੇ ਮੈਨੂੰ ਲੱਗਦਾ ਹੈ ਕਿ ਮੰਗਲਵਾਰ ਇੱਕ ਇਹੋ ਜਿਹਾ ਦਿਨ ਜਦੋਂ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਇੱਕ ਇਹੋ ਜਿਹੇ ਸੈਗਮੈਂਟ ਦੀ ਜੋ ਕਿ ਸਾਨੂੰ ਸਾਡੇ ਵਿਰਸੇ ਦੇ ਨਾਲ ਜੋੜਦਾ ਹੈ ਸਾਨੂੰ ਸਾਡੀ ਰੂਹਾਂ ਦੇ ਨਾਲ ਜੋੜਦਾ ਹੈ ਸਾਨੂੰ ਸਾਡੀ ਰੂਟਸ ਦੇ ਨਾਲ ਜੋੜਦਾ ਹੈ
4: ਬਿਲਕੁਲ ਜੀ ਔਰ ਇਹ ਸਾਡੇ ਸਰੋਤਿਆਂ ਲਈ ਸਾਡੇ ਬੱਚਿਆਂ ਲਈ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਰੂਰੀ ਹੈ ਕਿ ਉਹਨਾਂ ਨੂੰ ਦੱਸਿਆ ਜਾਏ ਕਿ ਸਾਡੇ ਜਿਹੜਾ ਪੁਰਾਤਨ ਪੰਜਾਬ ਸੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਸਾਡੇ ਤੋਂ ਨਿਸਰਦੀਆਂ ਜਾਂਦੀਆਂ ਨੇ
3: ਜੀ ਅਤੇ ਹਰ ਵਾਰੀ ਨਾ ਅਸੀਂ ਬਹੁਤ ਹੀ ਨਵੇਕਲੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਜਿਹੜੇ ਕਿ ਲੱਭਣ ਵਾਸਤੇ ਨਾ ਸਾਨੂੰ ਜਿਹੜੇ ਆਪਾਂ ਪ੍ਰੈਜੈਂਟਰਸ ਨੇ ਹੈ ਨਾ ਗੱਲਬਾਤ ਕਰਨ ਆਏ ਹਾਂ ਉਹਨਾਂ ਨੂੰ ਵੀ ਨਾ ਬਹੁਤ ਤਿਆਰੀ ਕਰਨੀ ਪੈਂਦੀ ਹੈ ਹੈ ਨਾ ਕਿਉਂਕਿ ਸਾਨੂੰ ਵੀ ਕਈ ਵਾਰੀ ਇੰਨਾ ਨਹੀਂ ਪਤਾ ਹੁੰਦਾ ਔਰ ਇਹ ਸਾਡੇ ਲਈ ਵੀ ਮੌਕਾ ਹੁੰਦਾ ਕਿ ਅਸੀਂ ਆਪਣੇ ਵਿਰਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਪਹਿਲੇ ਆਪ ਆਪਣਾ ਪੂਰਾ ਚੰਗੀ ਤਰ੍ਹਾਂ ਹੋਮਵਰਕ ਕਰੀਏ ਅਤੇ ਅੱਜ ਅਸੀਂ ਆਪਣੇ ਪੰਜਾਬੀ ਵਿਰਸੇ ਤੋਂ ਇੱਕ ਅਜਿਹੀ ਚੀਜ਼ ਕੱਢ ਕੇ ਲਿਆਏ ਹਾਂ ਜਿਹੜਾ ਕਿ ਅਸੀਂ ਗੀਤ ਵਿੱਚ ਸੰਗੀਤ ਵਿੱਚ ਪੰਜਾਬ ਦੇ ਅਤੇ ਨਾਲ ਦੀ ਨਾਲ ਜਿਹੜੀ ਕਿੱਸੇ ਕਹਾਣੀਆਂ ਨੇ ਨਾ ਪੰਜਾਬ ਦੇ ਉਹਦੇ ਵਿੱਚ ਬਹੁਤ ਵਾਰੀ ਸੁਣੀ ਹੈ
4: ਬਿਲਕੁਲ ਜੀ ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਮੈਂ ਸਮਝ ਰਹੀ ਹਾਂ ਕਿ ਸਾਡਾ ਵਿਰਸਾ
3: ਜੀ
4: ਸਾਡਾ ਵਿਰਸਾ ਕਿਹੜਾ ਟੌਪਿਕ ਅਸੀਂ ਲੈ ਕੇ ਆਏ ਹਾਂ ਆਪਣੇ ਸਰੋਤਿਆਂ ਨੂੰ ਇਹ ਦੱਸਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਗੀਤ ਰਾਹੀਂ ਨਾ ਦੱਸੀਏ ਕਿ ਵਿਰਸਾ ਕੀ ਹੁੰਦਾ
3: ਜੀ
4: ਹੈ ਨਾ

0: जी प्रिया जी, साडा पंजाबी विरसा, साडा पंजाबी विरसा तां वैसे बहुत ही वड्डा है। इहदे चों असीं जदों भी कोई ना कोई गल कढ़दे आं तां उहदे बारे सानूं जदों जानकारी मिलदी आ तां मज़ा सानूं भी बहुत आउंदा ते फिर दिल करदा भी है कि असीं स्रोतियां नाल भी सांझी करिए।
1: जी
0: साडा विरसा दे तहत अज असीं इक अजिही विरासत दी गल करन जा रहे हाँ जो स्थाई रूप च किते वेखण लई नहीं मिलदी, पर हरेक पंजाबी नूं किते ना किते तरां पता ही है कि इह की चीज़ है।
1: बिल्कुल सही
0: ਇਹ
1: ਕਿਹਾ।
0: ਨਾ ਤਾਂ ਕੋਈ ਜਗ੍ਹਾ ਹੈ, ਨਾ ਇਮਾਰਤ ਹੈ, ਨਾ ਕੋਈ ਔਰਤ ਹੈ ਅਤੇ ਨਾ ਹੀ ਕੋਈ ਚੀਜ਼ ਹੈ, ਫਿਰ ਵੀ ਸਾਡੀ ਪੰਜਾਬੀ ਵਿਰਸੇ ਦਾ ਇੱਕ ਹਿੱਸਾ ਹੈ।
1: ਅਲਕਾ ਜੀ, ਜਿਹੜੀ ਬੁਝਾਰਤਾਂ ਤੁਸੀਂ ਪਾ ਰਹੇ ਹੋ ਨਾ, ਮੈਨੂੰ ਲੱਗਦਾ ਕਿ ਬੜੀਆਂ ਸੋਚਾਂ 'ਚ ਪੈ ਗਏ ਨੇ ਸਾਡੇ ਸਰੋਤੇ, ਅਤੇ ਦੱਸ ਹੀ ਦਿਓ ਉਹਨਾਂ ਨੂੰ ਫਿਰ ਅਸੀਂ ਵਿਰਸੇ 'ਚ ਗੱਲ ਕਾਹਦੀ ਕਰਨੀ ਹੈ।
0: ਬਿਲਕੁਲ ਜੀ, ਅਸੀਂ ਇਹਨਾਂ ਨੂੰ ਦੱਸ ਦਿੰਦੇ ਹਾਂ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੁਗਨੀ ਦੀ। ਜੁਗਨੀ ਪੰਜਾਬੀ ਲੋਕ ਗੀਤਾਂ ਦੀ ਇੱਕ ਬਹੁਤ ਹੀ ਲੋਕਪ੍ਰਿਯ ਸ਼ੈਲੀ ਅਤੇ ਪਰੰਪਰਾ ਹੈ।
1: ਜੀ
0: ਇਹ ਇੱਕ ਲੋਕ ਗੀਤ ਹੈ, ਕਿੰਨੇ ਹੀ ਗਾਇਕਾਂ ਨੇ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਗਾਇਆ ਹੈ। ਜਦੋਂ ਵੀ ਪੰਜਾਬੀ ਲੋਕ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਜੁਗਨੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ।
1: ਬਿਲਕੁਲ ਜੀ, ਅਤੇ ਇਹਨੂੰ ਬਈ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿੱਚ ਨਾ ਪੂਰੇ ਚਾਅ ਦੇ ਨਾਲ ਗਾਇਆ ਵੀ ਜਾਂਦਾ ਹੈ, ਸੁਣਾਇਆ ਵੀ ਜਾਂਦਾ ਅਤੇ ਸੁਣਿਆ ਵੀ ਜਾਂਦਾ, ਅਤੇ ਜਦੋਂ ਨਾ ਅਲਗੋਜ਼ਿਆਂ ਦੇ ਸੁਰ ਦੀ ਚਾਸ਼ਨੀ 'ਚ ਇਹਨੂੰ ਭਿਓ ਕੇ ਸੁਣਾਇਆ ਜਾਂਦਾ, ਅਤੇ ਮਤਲਬ ਜੁਗਨੀ ਹਰ ਸੰਗੀਤ ਸੁਣਨ ਵਾਲੇ ਨੂੰ ਜਾਂ ਜਿਸ ਇਨਸਾਨ ਨੂੰ ਸੰਗੀਤ ਨਾਲ ਪਿਆਰ ਨਾ ਵੀ ਹੋਵੇ, ਮੁਹੱਬਤ ਨਾ ਵੀ ਹੋਵੇ ਨਾ, ਉਹਨੂੰ ਵੀ ਆਪਣੇ ਨਾਲ ਜੋੜ ਲੈਂਦੀ ਹੈ। ਅਤੇ ਨਾਲ ਦੀ ਨਾਲ ਅਲਕਾ ਜੀ, ਜਦੋਂ ਮੈਂ ਜੁਗਨੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ, ਬਈ ਮੈਨੂੰ ਤਾਂ ਲੱਗਦਾ ਸੀ ਕਿ ਜੁਗਨੀ ਸਿਰਫ ਪੰਜਾਬੀ ਵਿੱਚ ਹੀ ਗਾਈ ਜਾਂਦੀ ਹੈ, ਬਲਕਿ ਮੈਂ ਇੱਥੇ ਗਲਤ ਸੀਗੀ, ਕਿਉਂਕਿ ਇਸ ਤੋਂ ਇਲਾਵਾ ਇਹ ਮੁਲਤਾਨੀ, ਫਾਰਸੀ, ਅਰਬੀ ਅਤੇ ਹੋਰ ਵੀ ਕਈ ਭਾਸ਼ਾਵਾਂ ਦੇ ਵਿੱਚ ਗਾਈ ਜਾਂਦੀ ਹੈ। ਜੁਗਨੀ ਗਾਉਣ ਵਾਲੇ ਪੁਰਾਣੇ ਅਤੇ ਜਿਹੜੇ ਜੱਦੀ ਪੁਸ਼ਤੀ ਗਾਇਕ ਹੁੰਦੇ ਸੀ ਨਾ, ਉਹਨਾਂ ਨੂੰ ਸੁਣਨ ਦੇ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਹੋ ਤਾਂ ਤੁਹਾਨੂੰ ਇਹ ਜ਼ਾਹਿਰ ਹੋ ਜਾਂਦਾ ਕਿ ਜੁਗਨੀ ਸਿਰਫ ਇੱਕ ਗੀਤ ਨਹੀਂ ਹੈ, ਹੈ ਨਾ, ਇੱਕ ਫੋਕ ਗੀਤ ਨਹੀਂ ਹੈ ਜਾਂ ਕਹਾਣੀ ਨਹੀਂ ਹੈ ਜਿਸ ਨੂੰ ਗੀਤ ਦੇ ਜ਼ਰੀਏ ਦੱਸਿਆ ਜਾ ਰਿਹਾ, ਬਲਕਿ ਇਹ ਰੂਹ ਦੀ ਗੱਲ ਹੈ ਜੋ ਕਿ ਜ਼ਿੰਦਗੀ ਦੇ ਸਾਰ ਦੀ, ਜ਼ਿੰਦਗੀ ਦਾ ਅਰਥ ਕੀ ਹੈ ਉਸ ਦੀ ਗੱਲ ਕਰਦੀ ਹੈ, ਬਿਲਕੁਲ ਇਸ ਗੀਤ ਦੀ ਤਰ੍ਹਾਂ।

0: ਬਈ ਜੇਕਰ ਪੰਜਾਬੀ ਗਾਇਕੀ ਅਤੇ ਜੁਗਨੀ ਦਾ ਦਮ ਅਸੀਂ ਵੇਖਣਾ ਹੋਵੇ ਨਾ ਅਲਕਾ ਜੀ, ਅਤੇ ਬੀਬਾ ਗੁਰਮੀਤ ਬਾਵਾ ਜੀ ਦੀ ਜੁਗਨੀ ਅਸੀਂ ਹੁਣੇ ਸੁਣੀ। ਕਿਹਾ ਜਾਂਦਾ ਕਿ 45 ਸਕਿੰਟਾਂ ਦੀ ਜਿਹੜੀ ਲੰਬੀ ਹੇਕ ਦੀ ਮਲਿਕਾ ਨਾ ਜਦੋਂ ਜੁਗਨੀ ਗਾਉਂਦੀ ਆ, ਅਸੀਂ ਹੁਣੇ ਸੁਣਿਆ ਹੀ ਹੈ ਨਾ, ਇਸ ਨੂੰ ਵਿਟਨੈਸ ਕੀਤਾ, ਅਤੇ ਬਈ ਸਾਡੀ ਸਾਹ ਰੁੱਕ ਜਾਂਦੇ ਨੇ ਬਿਲਕੁਲ, ਹੈ ਨਾ
1: ਜੀ।
0: ਅਤੇ ਜੁਗਨੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਮਤਲਬ ਬਹੁਤ ਵਾਰੀ ਇਹ ਕਿਹਾ ਜਾਂਦਾ ਕਿਸੇ ਕਹਾਣੀਆਂ ਦੇ ਵਿੱਚ ਕਿ ਇਹ ਇੱਕ ਕੁੜੀ ਦੀ ਕਹਾਣੀ ਹੈ, ਕਈ ਵਾਰੀ ਕਿਹਾ ਜਾਂਦਾ ਹੈ ਇੱਕ ਇਹੋ ਜਿਹੀ ਕੁੜੀ ਦੀ ਕਹਾਣੀ ਹੈ ਜੋ ਕਿ ਆਪਣੀ ਹੋਂਦ ਨੂੰ ਲੱਭਦੀ ਹੈ, ਆਪਣੀ ਆਈਡੈਂਟੀ ਨੂੰ ਲੱਭ ਰਹੀ ਹੈ। ਅਤੇ ਦੇਖਿਆ ਜਾਵੇ ਤਾਂ ਇਹਦੇ ਪਿੱਛੇ ਤੱਥ ਵੀ ਨੇ ਕਿ ਜੁਗਨੀ ਜਿਹੜੀ ਹੈ ਉਹ ਆਈ ਕਿਵੇਂ, ਸਾਨੂੰ ਪਤਾ ਕਿਵੇਂ ਲੱਗਿਆ ਵੀ ਇਸਦਾ ਜਿਹੜਾ ਮੂਲ ਹੈ ਉਹ ਇੱਕ ਕਿਸਮ ਦੇ ਨਾਲ ਇਹ ਸਾਡੀ ਆਜ਼ਾਦੀ ਦੇ ਨਾਲ ਨਾ ਬਹੁਤ ਜ਼ਿਆਦਾ ਜੁੜੀ ਵੀ ਪਈ ਹੈ।
1: ਬਿਲਕੁਲ ਜੁੜੀ ਹੋਈ ਹੈ ਜੀ। ਕਹਿੰਦੇ ਜੇ ਅਸੀਂ ਜੁਗਨੀ ਦਾ ਨਾਂ ਸੁਣਦੇ ਹੀ ਨਾ ਸਾਡੇ ਮਨ ਵਿੱਚ ਇੱਕ ਅਜਿਹੀ ਤਸਵੀਰ ਬਣ ਜਾਂਦੀ ਜਿਵੇਂ ਕਿ ਜੁਗਨੀ ਕੋਈ ਕੁੜੀ ਹੋਵੇ, ਜਾਂ ਉਹ ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ਾਂ ਦੀ ਸੈਰ ਕਰ ਰਹੀ ਹੋਵੇ, ਅਤੇ ਜਿੱਥੇ ਉਹ ਜਾਂਦੀ ਹੈ ਉੱਥੋਂ ਦੇ ਹਾਲਾਤਾਂ ਨੂੰ ਬਿਆਨ ਕਰਨ ਲੱਗ ਪੈਂਦੀ ਹੈ। ਅਤੇ ਪੁਰਾਣੇ ਜਿਹੜੇ ਜੁਗਨੀ ਦੇ ਇਤਿਹਾਸ ਬਾਰੇ ਅਸੀਂ ਅਗਰ ਧਾਰਨਾਵਾਂ ਸੁਣੀਏ ਤਾਂ ਇਹ ਵੀ ਕਹਿੰਦੇ ਨੇ ਕਿ ਅੰਗਰੇਜ਼ੀ ਸਾਮਰਾਜ ਦੇ ਸਮੇਂ ਜੁਬਲੀ ਸਮਾਰੋਹ ਮਨਾਏ ਜਾਂਦੇ ਸਨ, ਹੈ ਨਾ। ਅਤੇ 1908 ਦੇ ਆਸ ਪਾਸ ਲੋਕ ਗਾਇਕ ਮੰਡਾ ਅਤੇ ਬਿਸ਼ਨਾ ਉਹ ਜੁਬਲੀ ਸਮਾਰੋਹ ਵਿੱਚ ਜਾਂਦੇ ਸਨ, ਉੱਥੇ ਗੀਤ ਗਾਉਂਦੇ ਸਨ, ਅਤੇ ਜਦੋਂ ਉਹ ਗਾਣੇ ਗਾਉਂਦੇ ਸੀ ਆਪਣੇ ਲੋਕ ਗਾਇਕੀ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ, ਅਤੇ ਉਹ ਗਾਉਂਦੇ ਗਾਉਂਦੇ ਉਹਨਾਂ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ।
0: ਬਿਲਕੁਲ, ਅਤੇ ਬੜੀ ਨਾ ਰੋਚਕ ਜਿਹੀ ਕਹਾਣੀ ਹੈ ਇਸ ਨਾਲ ਜਿਹੜੀ ਜੁੜੀ ਹੋਈ ਹੈ ਕਿ ਮਤਲਬ ਭਾਰਤ ਦੇ ਉੱਤੇ ਕਈ ਸਾਲਾਂ ਤੱਕ ਅੰਗਰੇਜ਼ਾਂ ਦਾ ਜਿਹੜੀ ਸੀ ਉਹਨਾਂ ਦੀ ਹਕੂਮਤ ਰਹੀ, ਅਤੇ 1887 ਦੇ ਵਿੱਚ ਜਿਹੜੀ ਬ੍ਰਿਟੇਨ ਦੀ ਮਹਾਰਾਣੀ ਸੀਗੀ ਉਹਨਾਂ ਨੇ ਸੋਚਿਆ ਕਿ ਵੀ ਅਸੀਂ ਹੁਣ 50 ਸਾਲ ਬਿਤਾ ਚੁੱਕੇ ਹਾਂ ਹਿੰਦੁਸਤਾਨ ਦੇ ਵਿੱਚ, ਅਤੇ ਇਸ ਨੂੰ ਗੋਲਡਨ ਜੁਬਲੀ ਸਮਾਰੋਹ ਦੇ ਰੂਪ ਦੇ ਵਿੱਚ ਸਾਨੂੰ ਮਨਾਉਣਾ ਚਾਹੀਦਾ। ਉਹਨਾਂ ਨੇ ਇੱਕ ਮਸ਼ਾਲ ਤਿਆਰ ਕੀਤੀ ਔਰ ਉਹ ਮਸ਼ਾਲ ਪੂਰੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਘੁੰਮਦੀ ਸੀਗੀ, ਔਰ ਇਸ ਮਸ਼ਾਲ ਜਿਸ ਸ਼ਹਿਰ ਵਿੱਚ ਵੀ ਉਹ ਜਾਂਦੀ ਸੀ ਉੱਥੇ ਅੰਗਰੇਜ਼ ਜਿਹੜੇ ਸੀ ਉਹ ਇਕੱਠ ਜਿਹੜਾ ਸੀਗਾ ਲੋਕਾਂ ਦਾ ਹਜੂਮ ਇਕੱਠਾ ਕਰਦੇ ਸੀ, ਉੱਥੇ ਅੰਗਰੇਜ਼ਾਂ ਦੇ ਅਫਸਰ ਹੁੰਦੇ ਸੀ ਅਤੇ ਉਹਨਾਂ ਦੇ ਹਿਮਾਇਤੀ ਹੁੰਦੇ ਸੀ ਜਿਹੜੇ ਕਿ ਜਸ਼ਨ ਮਨਾਉਂਦੇ ਸੀਗੇ। ਅਤੇ ਇਸ ਦੇ ਵਿਰੋਧ ਵਿੱਚ ਪੰਜਾਬ ਨੇ ਇੰਡੀਪੈਂਡੈਂਸ ਯਾਨੀ ਕਿ ਸੁਤੰਤਰਤਾ ਸੰਗਰਾਮੀ ਜਿਹੜੇ ਸਾਡੇ ਸੀਗੇ ਉਹਨਾਂ ਨੇ ਅੰਗਰੇਜ਼ਾਂ ਦੇ ਜਸ਼ਨ ਦੇ ਮੁਕਾਬਲੇ ਵਿੱਚ ਉਸੇ ਸ਼ਹਿਰ ਦੇ ਵਿੱਚ ਜਿੱਥੇ ਅੰਗਰੇਜ਼ ਜਾ ਰਹੇ ਸੀ ਗੋਲਡਨ ਜੁਬਲੀ ਮਨਾਉਣ ਲਈ, ਉਸ ਸ਼ਹਿਰ ਦੇ ਵਿੱਚ ਉਸ ਸਮੇਂ ਬਰਾਬਰ ਇਕੱਠ ਕਰਕੇ ਆਪਣਾ ਗੁੱਸਾ ਜ਼ਾਹਿਰ ਕਰਨ ਦੇ ਲਈ, ਆਪਣਾ ਵਿਰੋਧ ਅੰਗਰੇਜ਼ਾਂ ਦੇ ਪ੍ਰਤੀ ਉਹਨਾਂ ਦੇ ਖਿਲਾਫ ਜ਼ਾਹਿਰ ਕਰਨ ਦੇ ਲਈ ਇਕੱਠ ਕਰਨਾ ਸ਼ੁਰੂ ਕੀਤਾ। ਅਤੇ ਉੱਥੇ ਜਦੋਂ ਲੋਕਾਂ ਨੂੰ ਇਕੱਠੇ ਕਰਨਾ ਸੀ ਕਿ ਵੀ ਜੇ ਲੋਕਾਂ ਨੂੰ ਹੁਣ ਇੰਨੀ ਦੇਰ ਜੋੜ ਕੇ ਰੱਖਿਆ ਕਿੱਦਾਂ ਜਾਵੇ, ਉਹਨਾਂ ਨੂੰ ਇੱਕ ਤਰਕੀਬ ਸੂਝੀ ਕਿ ਜੇ ਲੋਕਾਂ ਨੂੰ ਅਸੀਂ ਗੀਤ ਸੁਣਾਵਾਂਗੇ ਉਹਨਾਂ ਦਾ ਮਨੋਰੰਜਨ ਹੋਊਗਾ, ਉਹ ਉੱਥੇ ਬੈਠੇ ਰਹਿਣਗੇ। ਔਰ ਇਸੇ ਕਰਕੇ ਜਿਵੇਂ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਬਿਸ਼ਨਾ ਅਤੇ ਮੰਦਾ ਇਹ ਜਿਹੜੇ ਗਾਇਕ ਸੀਗੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਗੀਤ ਗਾਣੇ ਸੀ। ਹੁਣ ਉਸ ਜ਼ਮਾਨੇ 'ਚ ਉਹ ਪੜ੍ਹੇ ਲਿਖੇ ਹੁੰਦੇ ਨਹੀਂ ਸੀਗੇ, ਜੁਬਲੀ ਸ਼ਬਦ ਨੂੰ ਉਹਨਾਂ ਨੇ ਜੁਗਨੀ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ, ਅਤੇ ਇਸ ਤਰ੍ਹਾਂ ਜੁਬਲੀ ਤੋਂ ਗਾਣਾ ਨਿਕਲ ਗਿਆ ਜੁਗਨੀ।

0: ਵਾਹ ਵੀ ਵਾਹ, ਜੁਗਨੀ ਦੀ ਸਾਰਿਆਂ ਨੇ ਆਪਣੀ ਆਪਣੀ ਇੱਕ ਹੋਂਦ ਬਣਾਈ ਹੋਈ ਹੈ, ਹੈ ਨਾ। ਕਈ ਲੋਕ ਗਾਇਕਾਂ ਨੇ ਇਸ ਗੀਤ ਦੇ ਰਾਹੀਂ ਵਿਛੋੜੇ ਵਾਲੀ ਕੁੜੀ ਦੀ ਕਹਾਣੀ ਬਣਾ ਕੇ ਇਸ ਨੂੰ ਗਾਇਆ, ਜੋ ਕਿ ਆਪਣੇ ਪ੍ਰੇਮੀ ਨੂੰ ਗਲੀ ਗਲੀ ਪਿੰਡ ਸ਼ਹਿਰਾਂ ਵਿੱਚ ਲੱਭਦੀ ਫਿਰਦੀ ਸੀ। ਜੁਗਨੀ ਇੱਕ ਅਜਿਹਾ ਪਾਤਰ ਹੈ ਜਿਸ ਨੂੰ ਕਿ ਕਿਸੇ ਵੀ ਜਗ੍ਹਾ 'ਤੇ ਜਾਣ ਤੋਂ ਰੋਕ ਨਹੀਂ ਸਕਦੇ, ਭਾਵ ਕਿ ਜੁਗਨੀ ਕਿਤੇ ਵੀ ਜਾ ਸਕਦੀ ਹੈ ਅਤੇ ਹਰੇਕ ਵਿਦੇਸ਼ ਦੇਸ਼ ਗੱਲ ਕਰ ਸਕਦੀ ਹੈ, ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੀ ਹੈ।
1: ਇਸ ਕਰਕੇ ਆਲਰਾਊਂਡਰ ਹੈ।
0: ਹਾਂਜੀ, ਇਸ ਕਰਕੇ ਇਸ ਨੂੰ ਹਰ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿਵੇਂ ਕਿ ਅਸੀਂ ਸੁਣ ਰਹੇ ਹਾਂ ਨਾਲ ਨਾਲ, ਹੈ ਨਾ। ਚਾਹੇ ਉਹ ਸਮਾਜਿਕ ਮੁੱਦੇ ਤੇ ਹੋਣ, ਰਾਜਨੀਤੀ ਹੋਵੇ, ਪਿਆਰ ਦਾ, ਵਿਛੋੜੇ ਦਾ, ਜਾਂ ਲੋਕਾਂ ਦੀਆਂ ਆਦਤਾਂ ਹੋਣ, ਜਾਂ ਫਿਰ ਰੂਹਾਨੀਅਤ ਹੋਵੇ, ਪੁਰਾਣੀ ਕੋਈ ਔਰਤ, ਜੁਗਨੀ ਕੋਈ ਔਰਤ ਨਹੀਂ ਹੈ, ਸਗੋਂ ਪੰਜਾਬੀ ਲੋਕ ਸਾਹਿਤ ਦਾ ਇੱਕ ਪ੍ਰਤੀਕ ਹੈ।
1: ਬਿਲਕੁਲ,
0: ਇੱਕ ਅਜਿਹੀ ਮੁਸਾਫਿਰ ਹੈ ਜੋ ਦੁਨੀਆਂ ਨੂੰ ਵੇਖਦੀ ਹੈ, ਸੱਚਾਈ ਬਿਆਨ ਕਰਦੀ ਹੈ ਅਤੇ ਲੋਕਾਂ ਦੇ ਦਿਲਾਂ ਦੀ ਗੱਲ ਕਰਦੀ ਹੈ
1: ਜੀ।
0: ਇਸ ਲਈ ਅੱਜ ਜਿਹੜੀ ਜੁਗਨੀ ਹੈ ਸੈਂਕੜੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੀ ਹੈ ਅਤੇ ਆਲਮ ਲਾਹੌਰ ਵਰਗੇ ਗਾਇਕਾਂ ਨੇ ਇਸ ਨੂੰ ਰੂਹਾਨੀ ਅਰਥ ਦਿੱਤਾ, ਜਿਸ ਦੇ ਸਵਰੂਪ ਜੁਗਨੀ ਰੱਬ ਦੀ ਤਲਾਸ਼ ਕਰਨ ਵਾਲੀ ਰੂਹ ਅਤੇ ਜੀਵਨ ਦੀ ਸੱਚਾਈ ਦਾ ਪ੍ਰਤੀਕ ਬਣ ਗਈ।
1: ਵੈਸੇ ਆਲਮ ਲੋਹਾਰ ਜੀ ਤੋਂ ਮਤਲਬ ਮੈਨੂੰ ਯਾਦ ਆਇਆ ਕਿ ਵੀ ਜੁਗਨੀ ਨੂੰ ਜੇ ਅਸੀਂ ਕਹੀਏ ਕਿ ਇੱਕ ਮੰਤਰੀ ਪੱਧਰ 'ਤੇ ਆਲਮੀ ਪ੍ਰਸਿੱਧੀ ਦਿਵਾਉਣ ਦੇ ਪਿੱਛੇ ਆਲਮ ਲੋਹਾਰ ਜੀ ਦੇ ਜਿਹੜੇ ਪੁੱਤਰ ਨੇ ਨਾ ਆਰਿਫ ਲੋਹਾਰ, ਉਹਨਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਅਤੇ ਅੱਜ ਦੀ ਪੰਜਾਬੀ ਲੋਕ ਗਾਇਕ ਦੇ ਨਾਮਵਰ ਦਮਦਾਰ ਫਨਕਾਰ ਜਿਹੜੇ ਨੇ, ਜਿਵੇਂ ਕਿ ਉਹਨਾਂ ਨੇ ਕੋਕ ਸਟੂਡੀਓ ਦੇ ਜ਼ਰੀਏ, ਹੈ ਨਾ, ਪਾਕਿਸਤਾਨ ਦਾ ਜਿਹੜਾ ਕੋਕ ਸਟੂਡੀਓ ਆਇਆ ਉਸ ਦੇ ਜ਼ਰੀਏ ਉਹਨਾਂ ਨੇ ਜੁਗਨੀ ਨੂੰ ਬਹੁਤ ਹੀ ਪਾਪੂਲਰ ਕੀਤਾ। ਮੀਸ਼ਾ ਸਫੀ ਨੇ ਵੀ ਇਸ ਗਾਣੇ ਨੂੰ ਗਾਇਆ ਅਤੇ ਨਾਲ ਦੀ ਨਾਲ ਤੁਸੀਂ ਦੇਖੋ ਸਾਡਾ ਬਾਲੀਵੁੱਡ ਜਿਹੜਾ, ਜੁਗਨੀ ਇੰਨੀ ਪੁਰਾਣੀ ਹੋ ਗਈ, ਉਸਨੇ ਵੀ ਜੁਗਨੀ ਦਾ ਸਾਥ ਨਹੀਂ ਛੱਡਿਆ। ਕੋਕਟੇਲ ਇੱਕ ਫਿਲਮ ਆਈ ਸੀ, ਸੈਫ ਅਲੀ ਖਾਨ ਦੀ ਆਈ ਸੀ, ਦੀਪਿਕਾ ਪਾਡੂਕੋਨ ਸੀ, ਉਹਦੇ ਵਿੱਚ ਜੁਗਨੀ ਦਾ ਜਿਹੜਾ ਰੀਮਿਕਸ ਬਣਾਇਆ ਗਿਆ ਸੀ ਬੜਾ ਹੀ ਪ੍ਰਸਿੱਧ ਹੋਇਆ ਸੀ। ਉਸ ਤੋਂ ਬਾਅਦ ਆਲੀਆ ਭੱਟ ਦਾ ਪਟਾਕਾ ਗੁੱਡੀ ਗਾਣਾ ਹੈ, ਉਸਦੇ ਵਿੱਚ ਵੀ ਜੁਗਨੀ ਦਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਸੁਣਨ ਨੂੰ ਮਿਲਦਾ ਹੈ। ਤਾਂ ਜੁਗਨੀ ਜਿਹੜੀ ਹੈ ਉਹਦੀ ਹੋਂਦ ਜਿੰਨੀ ਪੁਰਾਣੀ ਹੈ ਉਹਦਾ ਸਾਥ ਵੀ ਸਾਡੇ ਨਾਲ ਓਨਾ ਹੀ ਲੰਬਾ ਹੈ, ਹੈ ਨਾ ਅਲਕਾ ਜੀ। ਅਤੇ ਚਲੋ ਜੀ, ਜੁਗਨੀ ਨੂੰ ਯਾਦ ਕਰਦੇ ਹੋਏ ਇੱਕ ਹੋਰ ਗੀਤ ਸਾਡੇ ਸਰੋਤਿਆਂ ਦੇ ਲਈ।

0: ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਅਸੀਂ ਸੰਭਾਲ ਕੇ ਰੱਖੀਏ।
1: ਅਤੇ
0: ਅਸੀਂ ਜਲਦੀ ਜਲਦੀ ਆਪਣੇ ਸਰੋਤਿਆਂ ਨਾਲ ਇਹ ਵੀ ਗੱਲ ਕਰਨੀ ਹੈ ਕਿ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਦੇ ਵਿੱਚ ਜਦੋਂ ਘਰੋਂ ਬਾਹਰ ਨਿਕਲੋ ਤਾਂ ਆਪਣੇ ਜਿਹੜੇ ਸ਼ੇਡਸ ਲਗਾ ਕੇ ਨਿਕਲੋ, ਛੱਤਰੀ ਲੈ ਕੇ ਨਿਕਲੋ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਥੋੜ੍ਹਾ ਮੌਸਮ ਠੀਕ ਹੋ ਗਿਆ, ਥੋੜ੍ਹਾ ਬੱਦਲ ਹੈ ਅਤੇ ਮੌਸਮ ਦੇ ਵਿੱਚ ਸ਼ਾਇਦ ਉਨੀ ਤਪਸ਼ ਨਹੀਂ ਹੈ, ਪਰ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਗਰਮੀ ਹਜੇ ਵੀ ਆਪਣੇ ਸਿਖਰ 'ਤੇ ਹੈ।
1: ਬਿਲਕੁਲ, ਅਤੇ ਅੱਜ ਕੱਲ੍ਹ ਨਾ ਬਹੁਤ ਇੰਸੀਡੈਂਸਿਸ ਇਹੋ ਜਿਹੇ ਐਕਸੀਡੈਂਟਸ ਹੋ ਰਹੇ ਨੇ ਜਿਸ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਕਿ ਏ ਸੀ ਦਾ ਕੰਪਰੈਸਰ ਜਿਹੜਾ ਹੈ ਉਹ ਫਟ ਜਾਂਦਾ। ਅਸੀਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਏ ਸੀ ਲਗਾਓ, ਆਰਾਮ ਕਰੋ, ਹੈ ਨਾ, ਪਰ ਉਸ ਨੂੰ ਵੀ ਬ੍ਰੇਕ ਦਿਓ ਅਤੇ ਏ ਸੀ ਦਾ ਜਿਹੜਾ ਆਊਟਲੈਟ ਹੈ ਉਸਨੂੰ ਬਾਹਰ ਰੱਖੋ, ਔਰ ਗਰਮੀ ਜਿਹੜੀ ਹੈ ਉਸਨੂੰ ਦੂਰ ਕਰਨ ਦੇ ਹੋਰ ਵੀ ਤਰੀਕੇ ਅਸੀਂ ਲੱਭ ਸਕਦੇ ਹਾਂ।
0: ਬਿਲਕੁਲ ਜੀ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਜਾਣ,
1: ਬਿਲਕੁਲ,
0: ਅਤੇ ਅਗਰ ਜਾਣਾ ਹੀ ਪਏ ਮਜਬੂਰੀ 'ਚ ਤਾਂ ਥੋੜ੍ਹਾ ਜਿਹਾ ਆਪਣਾ ਧਿਆਨ ਰੱਖ ਕੇ ਜਾਣ
1: ਜੀ।
0: ਬਹੁਤ ਸਾਧਨ ਨੇ ਸਾਡੀਆਂ ਭੈਣਾਂ ਨੂੰ, ਅਸੀਂ ਰੋਜ਼ ਇਸ ਗੱਲ ਲਈ ਸੁਚੇਤ ਕਰਦੇ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਠੰਡੀਆਂ ਚੀਜ਼ਾਂ ਖਾਓ ਤਾਂ ਕਿ ਗਰਮੀ ਤੋਂ ਬਚਾਵ ਰਹੇ
1: ਜੀ। ਔਰ ਇਸੇ ਸਿਲਸਿਲੇ ਦੇ ਤਹਿਤ ਅਸੀਂ ਫੇਰ ਵਾਸਤੇ ਵਿਹੜੇ ਵਿੱਚ ਹੋਰ ਬਹੁਤ ਸਾਰੇ ਸਿਲਸਿਲੇ ਲੈ ਕੇ ਆਵਾਂਗੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ। ਔਰ ਇਸੇ ਨਾਲ ਮੈਨੂੰ ਲੱਗਦਾ ਹੁਣ ਘੜੀ ਦੀ ਸੂਈਆਂ ਵੱਲ ਇਸ਼ਾਰਾ ਜਿਹੜਾ ਹੋ ਰਿਹਾ ਉਹਨੂੰ ਵੀ ਮੰਨ ਲੈਣਾ ਚਾਹੀਦਾ ਉਸ ਇਸ਼ਾਰੇ ਨੂੰ, ਅਤੇ ਅਸੀਂ ਇਜਾਜ਼ਤ ਲਈਏ ਆਪਣੇ ਸਰੋਤਿਆਂ ਤੋਂ
0: ਜੀ।
1: ਨਮਸਕਾਰ।

0: ਹੈ ਦਾ ਸਾਢੇ 9 ਵਜੇ ਖੇਡ ਸੰਸਾਰ ਤੇ 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਅੱਜ ਸ਼ਾਸਤਰੀ ਗਾਇਨ ਸੁਣੋਗੇ ਡਾਕਟਰ ਯੋਗੇਸ਼ ਗਰਗ ਹੋਣਾ ਤੋਂ ਰਾਗ ਰਾਗੇਸ਼ਵਰੀ ਤੇ ਤਬਲੇ ਤੇ ਇਹਨਾਂ ਦਾ ਸਾਥ ਦੇਣਗੇ ਹਰਸਿਮਰਨ ਸਿੰਘ ਹਾਰਮੋਨੀਅਮ ਤੇ ਸਾਥ ਦਿੱਤਾ ਹੈ ਰਾਕੇਸ਼ ਕੁਮਾਰ ਹੋਣਾ ਨੇ ਰਾਤ 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ ਸਦੇ DTH ਆਕਾਸ਼ਵਾਣੀ ਪੰਜਾਬ ਸੇਵਾ ਤੋਂ ਦਿਨੇ 3 ਵਜੇ ਤੋਂ 4 ਵਜੇ ਤੱਕ ਤੁਹਾਡਾ ਪਸੰਦੀਦਾ ਪ੍ਰੋਗਰਾਮ ਹੋਏਗਾ ਚਿੱਠੀਆਂ ਮਿੱਠੀਆਂ ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ जो कहानियां हम सुनते आए देखते आए अब वही वैसी ही कहानी सुनाएगा डिजिटल
2: डाउनलोड वेव्स OTT ऐप नाउ एंड वॉच फॉर फ्री
0: मीडियम वेव 343.6 मीटर यानी 873 किलोहर्ट्ज से असी आकाशवाणी दे जलंधर केंद्र तो बोल रहे हैं ਦਿਨ ਦੇ 1:10 ਹੋਣ ਵਾਲੇ ਨੇ ਹੁਣ ਤੋਂ ਕੁਝ ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਮਾਈ ਭਾਰਤ ਨੇ ਚੰਡੀਗੜ੍ਹ ਅਤੇ ਪੰਜਾਬ ਭਰ ਵਿੱਚ ਯੂਥ ਕਲੱਬ ਵਿਕਾਸ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਸੰਗਠਿਤ ਯੁਵਾ ਸਮੂਹਾਂ ਰਾਹੀਂ ਭਾਈਚਾਰੇ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਅਤੇ ਪੰਜਾਬ 'ਚ ਕੰਮ ਕਰ ਰਹੇ ਸਾਰੇ ਮੌਜੂਦਾ ਯੂਥ ਕਲੱਬਾਂ, ਮਹਿਲਾ ਮੰਡਲਾਂ ਅਤੇ ਯੂਥ ਐਸੋਸੀਏਸ਼ਨਾਂ ਨੂੰ ਮਾਈ ਭਾਰਤ ਨਾਲ ਜੁੜਨ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ 'ਚ ਸਰਗਰਮ ਭਾਈਵਾਲ ਬਣਨ ਲਈ ਸੱਦਾ ਦਿੱਤਾ ਗਿਆ। ਇਹ ਮੁਹਿੰਮ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਯੂਥ ਕਲੱਬ ਬਣਾਉਣ ਅਤੇ ਉਹਨਾਂ ਨੂੰ ਮਾਈ ਭਾਰਤ ਨਾਲ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕਰੇਗੀ। ਮਾਈ ਭਾਰਤ ਭਾਰਤ ਦੀ ਤਰੱਕੀ 'ਚ ਜੁੜਨ, ਸਿੱਖਣ ਅਤੇ ਯੋਗਦਾਨ ਪਾਉਣ ਲਈ ਇੱਕ ਮੰਚ ਹੈ। ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫਸਰ ਵਿਨੇ ਕੁਮਾਰ ਨੇ ਦੱਸਿਆ ਕਿ ਉਹ ਸੰਗਠਨ ਜੋ ਆਪਣੇ ਮੌਜੂਦਾ ਕਲੱਬਾਂ ਨੂੰ ਜੁੜਨ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਇੱਕ ਨਵਾਂ ਯੂਥ ਕਲੱਬ ਸਥਾਪਿਤ ਕਰਨਾ ਚਾਹੁੰਦੇ ਨੇ, ਉਹ ਚੰਡੀਗੜ੍ਹ ਦੇ ਸੈਕਟਰ 12 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਕੈਂਪਸ ਵਿੱਚ ਮਾਈ ਭਾਰਤ ਦਫ਼ਤਰ 'ਚ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਕੁਰਬਾਨੀ ਅਤੇ ਇੱਕ ਮਜ਼ਬੂਤ ਵਿਕਸਿਤ ਭਾਰਤ ਬਣਾਉਣ ਲਈ ਅਟਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਡਾਕਟਰ ਮੁਖਰਜੀ ਦਾ ਅਟਲ ਵਿਸ਼ਵਾਸ, ਜਨਤਕ ਜੀਵਨ ਵਿੱਚ ਹਿੰਮਤ ਅਤੇ ਰਾਸ਼ਟਰੀ ਹਿੱਤ ਪ੍ਰਤੀ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਇਸ ਦੌਰਾਨ ਪਠਾਨਕੋਟ ਵਿੱਚ ਵੀ ਬੀਜੇਪੀ ਵਰਕਰਾਂ ਨੇ ਮਾਧੋਪੁਰ 'ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ 'ਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਜਲਦੀ ਇਸ ਪਾੜ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਲ 'ਚ ਵੀ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਕੇ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਾਂਝੇ ਉਪਰਾਲਿਆਂ ਸਦਕਾ ਰਾਜਬਾਹ 'ਚ ਬੰਨ ਬਣਾ ਕੇ ਪਾਣੀ ਦੇ ਤੇਜ਼ ਵਹਾਅ ਨੂੰ ਕਾਬੂ ਕੀਤਾ ਗਿਆ, ਜਿਸ ਕਾਰਨ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ

0: ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਬਾਰੇ ਦਸਿਆ ਕਿ ਵਿੱਤੀ ਸਾਲ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਮੌਜੂਦਾ ਸਮੇਂ ਸੂਬੇ ਦੇ ਇਨ੍ਹਾਂ ਬਿਰਧ ਘਰਾਂ 'ਚ 641 ਬਜ਼ੁਰਗਾਂ ਨੂੰ ਫਾਇਦਾ ਮਿਲ ਰਿਹਾ, ਜਿਨ੍ਹਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ ਤੇ ਸਿਹਤ ਸੰਭਾਲ ਵਰਗੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਉਮਰ ਪਰਿਵਾਰਾਂ ਨੂੰ ਸੰਵਾਰਨ ਲਈ ਸਮਰਪਿਤ ਕੀਤੀ, ਉਹਨਾਂ ਨੂੰ ਬੁਢਾਪੇ 'ਚ ਸਨਮਾਨ ਤੇ ਸਹਾਰਾ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਬਿਰਧ ਘਰਾਂ 'ਚ ਉੱਚ ਪੱਧਰੀ ਡਾਕਟਰੀ ਸਹੂਲਤਾਂ, ਮਨੋਰੰਜਨ ਤੇ ਘਰ ਵਰਗਾ ਮਾਹੌਲ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਦੇ ਨਿਰਦੇਸ਼ ਵੀ ਦਿੱਤੇ। ਤੁਰੰਤ ਸਹਾਇਤਾ ਤੇ ਸ਼ਿਕਾਇਤ ਨਿਵਾਰਨ ਲਈ ਹੈਲਪਲਾਈਨ ਨੰਬਰ 14567 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਅਧੀਨ ਨੈਸ਼ਨਲ ਐਸ ਟੀ ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ ਤੇ ਚਾਹਵਾਨ SC/ST ਉੱਦਮੀਆਂ 'ਚ ਵਪਾਰਕ ਮੌਕਿਆਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੋਰ ਕਾਂਚਲਾ ਵਿਖੇ ਚਲਾਇਆ ਜਾ ਰਿਹਾ। ਸੀ ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਉਹ ਨੌਜਵਾਨ ਜਿਨ੍ਹਾਂ ਨੇ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਪਾਸ ਕਰ ਲਿਆ, ਉਹ ਫਿਜ਼ੀਕਲ ਦੀ ਤਿਆਰੀ ਲਈ ਜਲਦ ਤੋਂ ਜਲਦ ਕੈਂਪ ਵਿਖੇ ਰਿਪੋਰਟ ਕਰ ਸਕਦੇ ਨੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਜੰਮੂ ਕਸ਼ਮੀਰ ਤੇ ਲੱਦਾਖ 'ਚ ਤੇਜ਼ ਹਵਾਵਾਂ ਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਮੀਡੀਅਮ ਵੀਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਜ਼ਿੰਦਗੀ ਦੇ ਰਾਹਾਂ 'ਚ ਕਦਮ ਸੰਭਾਲ ਕੇ ਰੱਖਣ ਦਾ ਪੈਗਾਮ ਦਿੰਦਾ ਇਹ ਗੀਤ। ਫੌਜੀ ਵੀਰੋ, ਹੁਣੇ ਆਪਾਂ ਸੁਣਿਆ ਮੰਨਾ ਡੀ ਦੀ ਆਵਾਜ਼ ਦੇ ਵਿੱਚ। ਹਾਸੇ ਵੀ ਹੋਣ, ਸਮਝ ਵੀ ਹੋਵੇ, ਇਹੀ ਤਾਂ ਸੰਗੀਤ ਦੀ ਅਸਲੀ ਰੀਤ ਹੁੰਦੀ ਹੈ। ਅਤੇ ਹੁਣ ਮਾਹੌਲ ਨੂੰ ਥੋੜ੍ਹਾ ਜਿਹਾ ਹੋਰ ਕਲਰਫੁੱਲ, ਰੰਗੀਨ ਕਰ ਦਿੰਦੇ ਹਾਂ। ਜੀ ਹਾਂ, ਲੈ ਕੇ ਆਏ ਹਾਂ ਫੌਜੀ ਵੀਰੋ ਇੱਕ ਐਸਾ ਨਗਮਾ ਜਿੱਥੇ ਹਾਜ਼ਰ ਜਵਾਬੀ ਵੀ ਹੈ, ਮਸਤੀ ਦਾ ਰੰਗ ਵੀ ਹੈ। ਅਤੇ ਆਓ ਫਿਰ ਸੁਣਦੇ ਹਾਂ, ਮੁਸਕਰਾਉਂਦੇ ਹਾਂ।

ਕਿਸ਼ੋਰ ਕੁਮਾਰ ਮੰਨਾਡੀ ਅਤੇ ਮਹਿਮੂਦ ਦੀਆਂ ਆਵਾਜ਼ਾਂ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਅਤੇ ਲਓ ਜੀ, ਅਗਲਾ ਗੀਤ ਫੌਜੀ ਵੀਰੋ, ਦੋਸਤੀ ਦਾ ਭਰਿਆ ਹੋਇਆ। ਰਿਸ਼ਤੇ ਜਦੋਂ ਸੁਰਾਂ ਨਾਲ ਜੁੜ ਜਾਂਦੇ ਨੇ ਤਾਂ ਮਹਿਫਿਲ ਵੀ ਯਾਦਗਾਰ ਬਣ ਜਾਂਦੀ ਹੈ। ਦੋਸਤੀ ਦੇ ਰੰਗ ਜਦੋਂ ਛਿੜ ਪੈਂਦੇ ਨੇ ਤਾਂ ਫਿਰ ਮੁਸਕਾਨ ਆਪਣੇ ਆਪ ਹੀ ਖਿੜ ਜਾਂਦੀ ਹੈ। ਸੋ ਦੋਸਤੀ ਦੀ ਮਿਠਾਸ ਦੇ ਨਾਲ, ਯਾਰੀ ਦੇ ਰੰਗ ਦੇ ਨਾਲ ਭਰਿਆ ਹੋਇਆ ਇਹ ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਫਿਲਮ ਸ਼ੋਲੇ ਦੇ ਵਿੱਚੋਂ।

0: ਦੋਸਤੀ ਦੇ ਸੁਰੀਲੇ ਰੰਗ ਦਿਲਾਂ 'ਚ ਆਪਣੀ ਛਾਪ ਛੱਡਦੇ ਨੇ, ਅਤੇ ਯਾਰੀ ਦੇ ਨਗਮੇ ਹਰ ਪਲ ਨੂੰ ਆਪਣੇ ਦੇ ਵਿੱਚ ਯਾਦ ਰੱਖਦੇ ਨੇ। ਅਤੇ ਫਿਰ ਅਗਲੇ ਗੀਤ ਲਈ ਥੋੜ੍ਹਾ ਜਿਹਾ ਇੰਤਜ਼ਾਰ, ਅਗਲਾ ਗੀਤ ਇਸ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਨੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਇਸ ਅੰਤਰਾਲ ਦੇ ਬਾਅਦ ਫੌਜੀ ਵੀਰੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਲਓ ਜੀ, ਹੁਣ ਉਹ ਗੀਤ ਜਿਹੜਾ ਕਹਿੰਦਾ ਹੈ ਕਿ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਦੇ ਮਿਲਣ 'ਤੇ ਜ਼ਿੰਦਗੀ ਸਵਰ ਸਕਦੀ ਹੈ। ਥੋੜ੍ਹਾ ਹੈ, ਥੋੜ੍ਹੀ ਦੀ ਜ਼ਰੂਰਤ ਹੈ। ਅਤੇ ਹਾਂ, ਗੀਤ ਦੇ ਵਿੱਚ ਖੂਬਸੂਰਤ ਇਹ ਸੰਦੇਸ਼ ਹੈ।

0: ਸੰਸਥਾਗਤ ਸੁਧਾਰਾਂ ਵਿੱਚ ਸੁਧਾਰਾਂ ਦਾ ਵੀ ਦ੍ਰਿਸ਼ਟੀਕੋਣ ਦਿੱਤਾ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਿਡ ਨਾਫੇਡ ਦੇਸ਼ ਦੇ ਕਰੀਬ 74 ਲੱਖ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਉਹਨਾਂ ਇਹ ਗੱਲ ਨਵੀਂ ਦਿੱਲੀ ਦੇ ਅਟਲ ਅਕਸ਼ਯ ਊਰਜਾ ਭਵਨ ਵਿਖੇ ਨਾਫੇਡ ਦੇ ਨਿਲਾਮੀ ਪੋਰਟਲ nafix.in ਨੂੰ ਲਾਂਚ ਕਰਦਿਆਂ ਕਹੀ।
1: नाफेड ने एक प्रकार से nafix.in, दृष्टि, ईआरपी और नाफेड कल्याण, ये चार पहलों की शुरुआत। तो वो क्रांतिकारी इसलिए कि नाफेड जो 2014 में बंद होने की कगार पर आ गया था, आज नाफेड ये सारी पहल कर 500 करोड़ के मुनाफे के साथ, 30,000 करोड़ के टर्नओवर के साथ देश के 74 लाख किसानों की सेवा कर रहा है।
0: ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ 1.5 ਸਾਲਾਂ 'ਚ ਸਹਿਕਾਰਿਤਾ ਮੰਤਰਾਲਾ ਇਹ ਯਕੀਨੀ ਬਣਾਏਗਾ ਕਿ ਦਾਲਾਂ ਦੀ ਪੂਰੀ ਖਰੀਦ ਸਿੱਧਿਆਂ ਕਿਸਾਨਾਂ ਤੋਂ ਹੀ ਕੀਤੀ ਜਾਵੇ।
1: आने वाले 2 सालों में सहकारिता मंत्रालय सुनिश्चित करेगा कि दलहन का एक दाना भी NCCF और नाफेड में व्यापारियों के माध्यम से न आए, सीधा किसानों के माध्यम से आए, जिससे मुनाफा पूरा किसानों के पास। हमने इंफ्रास्ट्रक्चर बना दिया है, अब इंफ्रास्ट्रक्चर को नीचे तक पहुंचाना है और उसमें मैं मानता हूं कि नाफेड और NCCF ने भी दृढ़ता के साथ शुद्ध तरीके से काम करने की शुरुआत करनी पड़ेगी, तभी जाकर परिणाम मिलेंगे।
0: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਮੌਸਮ ਦੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਦੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ ਵਿੱਚ ਜ਼ਰੂਰੀ ਤਿਆਰੀਆਂ, ਵਿਕਲਪਕ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਚੌਹਾਨ ਨੇ ਕਿਹਾ ਕਿ ਸੰਭਾਵਿਤ ਅਲਨੀਨੋ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਖੇਤੀਬਾੜੀ ਤੇ ਖੇਤੀ ਤੇ ਕਿਸੇ ਵੀ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹਰ ਸਥਿਤੀ ਦਾ ਸਾਹਮਣਾ ਪੂਰੀ ਤਿਆਰੀ, ਸੰਵੇਦਨਸ਼ੀਲਤਾ ਤੇ ਤਾਲਮੇਲ ਨਾਲ ਕਰੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIR.RNU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕਰਨਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਅੱਜ ਕੁੱਲ 65 ਅਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਿਲ ਨੇ। ਇਸ ਸਾਲ ਕੇਂਦਰ ਸਰਕਾਰ ਨੇ ਕੁੱਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਿਲ ਨੇ। ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਨੇ। 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗ੍ਰੀਰ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਦਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਸੌਂਪੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ। ਅਯੋਧਿਆ ਰਾਮ ਮੰਦਿਰ ਵਿੱਚ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਮੰਦਿਰ ਟਰੱਸਟ ਦੀ ਬੇਨਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੀਨੇ ਦੀ 13 ਤਰੀਕ ਨੂੰ SIT ਦਾ ਗਠਨ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਕਥਿਤ ਅਧਿਆਪਕ ਭਰਤੀ ਪ੍ਰੀਖਿਆ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੇਨਈ, ਤਿਰੁਚਿਰਾਪੱਲੀ, ਕੋਇੰਬਟੂਰ ਅਤੇ ਮਦੁਰਈ ਵਿੱਚ 18 ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਕਾਰਵਾਈ ਕੇਂਦਰੀ ਅਪਰਾਧ ਸ਼ਾਖਾ ਵੱਲੋਂ 2017 ਵਿੱਚ ਦਰਜ ਕੀਤੀ ਗਈ ਇੱਕ FIR ਤੇ ਆਧਾਰਿਤ ਏ।

ਦੇਸ਼ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਅਹਿਦ ਲਿਆ ਗਿਆ ਹੈ। ਇਹ ਅੰਗ ਅਤੇ ਟਿਸ਼ੂ ਦਾਨ ਪ੍ਰਤੀ ਲੋਕਾਂ ਵਿੱਚ ਵੱਧ ਰਹੀ ਜਾਗਰੂਕਤਾ ਅਤੇ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਅੰਗ ਦਾਨ ਟ੍ਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਮੀਦ ਅਤੇ ਜੀਵਨ ਵਿੱਚ ਦੂਜਾ ਮੌਕਾ ਦਿੰਦਾ ਹੈ। ਮੰਤਰਾਲੇ ਮੁਤਾਬਕ ਇਹ ਪ੍ਰਾਪਤੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਰਾਸ਼ਟਰੀ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਅੰਗ ਦਾਨ ਲਈ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮਿਲੀ ਭਾਰੀ ਹਮਾਇਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਿਰੰਤਰ ਵਚਨਬੱਧਤਾ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਤਬੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਫੌਜੀ ਵੀਰੂ, ਹੁਣੇ ਤੁਸੀਂ ਸੁਣਿਆ ਇਹ ਖੂਬਸੂਰਤ ਨਗਮਾ। ਅਤੇ ਫੌਜੀ ਵੀਰੂ, ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਲਤਾ ਅਤੇ ਨਿਤਿਨ ਮੁਕੇਸ਼ ਹੋਣਾਂ ਦੀਆਂ ਆਵਾਜ਼ਾਂ ਦੇ ਵਿੱਚ। ਉਹ ਗੀਤ ਜਿਹੜਾ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਰਿਸ਼ਤੇ, ਪਿਆਰ, ਜਜ਼ਬਾਤ ਅਤੇ ਸਾਥ ਬੇਹੱਦ ਜ਼ਰੂਰੀ ਨੇ। ਅਤੇ ਜਦੋਂ ਇਹ ਹੋਣ ਤਾਂ ਫਿਰ ਜ਼ਿੰਦਗੀ ਜਿਹੜੀ ਹੈ ਉਹ ਹੋਰ ਕੋਲੋਂ ਦੀ ਅਹਿਸਾਸ ਦਿਵਾਉਂਦੀ ਹੈ ਕਿ ਬਿਲਕੁਲ ਇਹੀ ਤਾਂ ਨੇ ਜਿਨ੍ਹਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਅਤੇ ਲਓ ਜੀ, ਫਿਰ ਸੁਣਦੇ ਹਾਂ ਇਹ ਖੂਬਸੂਰਤ ਗੀਤ ਜ਼ਿੰਦਗੀ ਦੇ ਨਾਮ।

ਫੌਜੀ ਵੀਰੋ, ਪ੍ਰੋਗਰਾਮ ਜਿਹੜਾ ਹੈ ਉਹ ਆਪਣੀ ਰਫ਼ਤਾਰ 'ਚ ਅੱਗੇ ਵੱਧ ਰਿਹਾ ਅਤੇ ਹੋ ਗਏ ਨੇ 2:11 ਅਤੇ 40 ਸੈਕਿੰਡ। ਅਤੇ ਫੌਜੀ ਵੀਰੋ, ਹੁਣ ਜਾਂਦੇ ਜਾਂਦੇ ਇੱਕ ਹੌਂਸਲਿਆਂ ਭਰਿਆ ਗੀਤ, ਇੱਕ ਅਜਿਹਾ ਗੀਤ ਜਿਸ ਵਿੱਚ ਜੋਸ਼ ਹੈ, ਜਜ਼ਬਾ ਹੈ। ਸਵਯੰਭੂ ਫਿਲਮ ਦੇ ਵਿੱਚੋਂ ਇਹ ਗੀਤ ਲਿਆ ਗਿਆ ਸਵਰੂਪ ਹੋਣਾ ਦੀ ਆਵਾਜ਼ ਦੇ ਵਿੱਚ, ਸਵਰੂਪ ਖਾਨ ਹੋਣਾ ਦੀ ਆਵਾਜ਼ ਦੇ ਵਿੱਚ। ਇਸਦੀ ਗਰਜ, ਇਸਦੇ ਜਜ਼ਬਾਤ ਅਤੇ ਇਸਦਾ ਜੋਸ਼ ਆਓ ਮਹਿਸੂਸ ਕਰੀਏ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣਵਾ ਰਹੇ ਹਾਂ ਤੁਹਾਨੂੰ ਮਾਤਾ ਦੀਆਂ ਭੇਟਾਂ ਜੀਤ ਲਾਲ ਲਹਿਰੀ ਅਤੇ ਉਹਨਾਂ ਦੀਆਂ ਪਾਰਟੀ ਪਾਸੋਂ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹੋ ਮਾਤਾ ਦੀਆਂ ਭੇਟਾਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ ਹੈ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਇਸ ਅੰਤਰਾਲ ਤੋਂ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਰੰਗਲੀ ਧਰਤੀ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਮਾਤਾ ਦੀਆਂ ਭੇਟਾਂ।

0: ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਹੁਣੇ ਤੁਸੀਂ ਸੁਣ ਰਹੇ ਸੀ ਮਾਤਾ ਦੀਆਂ ਭੇਟਾਂ, ਜੀਤ ਲਾਲ ਲਹਿਰੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਠੀਕ 4 ਵਜੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਨਮਸਕਾਰ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਏ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਫਿਤ ਦੇ ਨਿਲਾਮੀ ਪੋਰਟਲ NAFEX.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੋ ਗੌਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ। ਅਯੋਧਿਆ ਦੇ ਰਾਮ ਮੰਦਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ 'ਚ ਗੁਰਦਾਸਪੁਰ ਦੇ 47 ਹੈੱਡ ਵਰਕਰਸ ਨੇੜੇ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀਂ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਅਤੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਸੂਖਮ, ਛੋਟੇ ਤੇ ਦਰਮਿਆਨੀ ਉਦਮਾਂ ਬਾਰੇ ਵਿਭਾਗ ਅਧੀਨ ਨੈਸ਼ਨਲ SC/ST ਹਬ ਲੁਧਿਆਣਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਾਇਆ ਜਾ ਰਿਹਾ ਏ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ CPIT ਕੈਂਪ ਕਪੂਰਥਲਾ ਦੇ ਬੋਰ ਕਾਂਜਲਾ ਵਿਖੇ ਚਲਾਇਆ ਜਾ ਰਿਹਾ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਨਾਲ ਹਨੇਰੀ ਚੱਕੜ ਆਉਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੁਹਾਡਾ ਪ੍ਰੋਗਰਾਮ ਜਿਸ ਦਾ ਬੇਸਬਰੀ ਦੇ ਨਾਲ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ। ਅਤੇ ਲਓ ਜੀ, ਐਮੇ ਵਿਰਕ ਦੀ ਆਵਾਜ਼ ਵਿੱਚ ਗੀਤ ਆ ਰਿਹਾ ਤੁਹਾਡੇ ਵੱਲ। ਅਤੇ ਨਾਲ ਦੇ ਨਾਲ ਇਹ ਵੀ ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਪੋਸਟਕਾਰਡ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ। ਅਤੇ ਪਤਾ ਇੱਕ ਵਾਰ ਨੋਟ ਕਰ ਲਓ, ਸਾਰਿਆਂ ਨੂੰ ਉੱਦਾਂ ਪਤਾ ਹੈ, ਪਰ ਜਿਹੜੇ ਨਵੇਂ ਨਵੇਂ ਦੋਸਤ ਬਣਦੇ ਨੇ ਉਹਨਾਂ ਨੂੰ ਪਤਾ ਜ਼ਰੂਰ ਦੱਸਣਾ ਹੈ। ਇਸ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ। ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1444001। ਅਤੇ ਦੂਜੇ ਪਾਸੇ ਤੁਸੀਂ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਤੁਸੀਂ ਭੇਜ ਦਿਓ। ਬਸ ਇਹ ਛੋਟਾ ਜਿਹਾ ਕੰਮ ਹੈ। ਅਤੇ ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ, ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਅਤੇ ਸੁਣਦੇ ਹਾਂ ਜੀ ਇਸ ਖੂਬਸੂਰਤ ਗੀਤ ਨੂੰ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਮੁਹੱਬਤਾਂ ਦੇ ਖੱਤ ਪਹੁੰਚ ਚੁੱਕੇ ਨੇ ਤੁਹਾਡੇ ਭੇਜੇ ਹੋਏ ਅਤੇ ਲਓ ਜੀ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਜੀਤ ਅਤੇ ਮਨਵਿੰਦਰ ਸਿੰਘ ਪਾਂਧਾ, ਐਨੀ ਸੌਂਗ ਲਿਖ ਰਹੇ ਨੇ ਐਂਡ 'ਚ। ਲਿਖ ਰਹੇ ਨੇ ਜ਼ਿਲ੍ਹਾ ਫਾਜ਼ਿਲਕਾ ਤੋਂ ਨਾਜ਼ਮ ਗਿੱਲ, ਸੁਖਮਨ, ਕਮਲਦੀਪ, ਐਸ ਕੇ ਸ਼ਰਮਾ, ਮੋਹਨ ਅਤੇ ਨਾਲ ਇਹਨਾਂ ਦੇ ਜਗਤਾਰ ਟੇਲਰ। ਲਿਖ ਰਹੇ ਨੇ ਹਾਜੀਪੁਰ ਤੋਂ ਮੋਹਨ ਕੇਹਰ ਅਤੇ ਨਾਲ ਇਹਨਾਂ ਦੇ ਸੁਦੇਸ਼। ਮਲੌਟ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ, ਅਮਨ। ਖਾਣੇ ਦੀ ਢਾਬ ਤੋਂ ਸ਼ਮਸ਼ੇਰ ਅਤੇ ਸਾਰਾ ਪਰਿਵਾਰ। ਬੁਰਜ ਸਿੱਧਵਾਂ ਮਲੌਟ ਤੋਂ ਸਰਬਜੋਤ ਸਿੱਧੂ, ਅਵਿਤਾਜ ਅਤੇ ਨਾਲ ਇਹਨਾਂ ਦੇ ਜਗਤਾਰ ਜੱਗਾ। ਲਿਖ ਰਹੇ ਨੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਘੁਣਿਆਣਾ ਤੋਂ ਤ੍ਰਿਲੋਕ ਸਿੰਘ ਸੁਖਨਾ, ਦੋਤਾ ਸ਼ਿਵਜੋਤ, ਗੁਰਸਿਮਰ, ਗੁਰ ਰਹਿਮਤ ਅਤੇ ਨਵਪ੍ਰੀਤ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਲਿਖ ਰਹੇ ਨੇ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਅਤੇ ਇਹਨਾਂ ਸਾਰਿਆਂ ਦੀ ਪਸੰਦ ਅਤੇ ਚਲਾ ਰਹੇ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੇ ਲਓ ਜੀ, ਹਰ ਗੀਤਾਂ ਵਿੱਚ ਕੁਝ ਨਾ ਕੁਝ ਅਜਿਹਾ ਛਿਪਿਆ ਹੁੰਦਾ ਹੈ ਜੋ ਕਿ ਮਜ਼ਬੂਰ ਸਾਨੂੰ ਕਰ ਦਿੰਦਾ ਹੈ ਅਤੇ ਮਜ਼ਬੂਰ ਵੀ ਕਰ ਦਿੰਦਾ ਹੈ ਅਤੇ ਮਜ਼ਬੂਰ ਇਸ ਲਈ ਕਰਦਾ ਹੈ ਕਿ ਆਪਾਂ ਬੜੇ ਧਿਆਨ ਦੇ ਨਾਲ ਕਈ ਵਾਰ ਜੋ ਹੈ ਗੀਤ ਸੁਣਦੇ ਹਾਂ ਜਾਂ ਫਿਰ ਨਹੀਂ ਸੁਣਦੇ ਹਾਂ, ਕਿਉਂਕਿ ਆਪਾਂ ਕੰਮ ਕਰ ਰਹੇ ਹਾਂ ਇਸ ਟਾਈਮ। ਤੁਸੀਂ, ਮੈਨੂੰ ਲੱਗ ਰਿਹਾ ਕਿ ਤੁਸੀਂ ਲੰਚ ਕਰ ਰਹੇ ਹੋ, ਯਾਨੀ ਦੁਪਹਿਰ ਦਾ ਖਾਣਾ ਖਾ ਰਹੇ ਹੋ, ਹੈ ਨਾ, ਜਾਂ ਫਿਰ ਖਾ ਚੁੱਕੇ ਹਾਂ ਤਾਂ ਚਾਹ ਦੀ ਚੁਸਕੀਆਂ ਲੈ ਰਹੇ ਹੋ, ਜਾਂ ਸਾਰਿਆਂ ਦੇ ਘਰ ਵਿੱਚ ਚਾਹ ਬਣ ਰਹੀ ਹੈ, ਸਾਨੂੰ ਤਾਂ ਪੁੱਛਿਆ ਹੀ ਨਹੀਂ। ਚਲੋ ਖੈਰ, ਕੋਈ ਗੱਲ ਨਹੀਂ, ਆਪਾਂ ਸ਼ਿਕਾਇਤ ਨਹੀਂ ਦੇ ਰਹੇ, ਆਪਾਂ ਉੱਦਾਂ ਦੱਸ ਰਹੇ ਹਾਂ ਕਿ ਤੁਸੀਂ ਕਰ ਕੀ ਰਹੇ ਹੋ। ਅਤੇ ਕਈ ਵਾਰ ਸਾਡੇ ਜੋ ਦੋਸਤ ਨੇ ਨਾ, ਸਾਨੂੰ ਚਿੱਠੀਆਂ ਵੀ ਪਾਉਂਦੇ ਨੇ ਅਤੇ ਉਹਨਾਂ ਵਿੱਚ ਲਿਖਦੇ ਨੇ ਕਿ ਆਪਾਂ ਇਹ ਬੜੇ ਧਿਆਨ ਦੇ ਨਾਲ ਸੁਣਿਆ, ਇਹ ਸੁਣਿਆ, ਉਹ ਸੁਣਿਆ। ਬੜਾ ਮਤਲਬ ਵਧੀਆ ਲੱਗਦਾ ਹੈ ਕਿ ਤੁਸੀਂ ਗੀਤਾਂ ਨੂੰ ਵੀ ਬੜੇ ਧਿਆਨ ਦੇ ਨਾਲ ਸੁਣਦੇ ਹੋ। ਅਤੇ ਇਸ ਗੀਤ ਵਿੱਚ ਆਈ ਥਿੰਕ ਸੂਟ ਦਾ ਵੀ ਜ਼ਿਕਰ ਕੀਤਾ ਗਿਆ, ਸ਼ਿੰਗਾਰ ਦਾ ਵੀ ਕੀਤਾ ਗਿਆ ਅਤੇ ਇੱਕ ਕੁੜੀ ਦਾ ਵੀ ਜੋ ਹੈ ਜ਼ਿਕਰ ਕੀਤਾ ਗਿਆ। ਇੱਕ ਕੁੜੀ ਸੱਜਦੀ ਹੈ ਆਪਣੇ ਦੇ ਲਈ, ਹੈ ਨਾ, ਦੂਜਿਆਂ ਨੂੰ ਦਿਖਾਉਣ ਦੇ ਲਈ। ਜੇ ਤੁਸੀਂ ਸੱਜ ਤੱਜ ਕੇ ਰਹਿੰਦੇ ਹੋ ਨਾ, ਤਾਂ ਤੁਹਾਨੂੰ ਬਹੁਤ ਹੀ ਵਧੀਆ ਜਿਹਾ ਫੀਲ ਹੁੰਦਾ, ਗੁੱਡ ਫੀਲ ਹੁੰਦਾ, ਮਤਲਬ ਇੱਕ ਦੋ ਵਰਡ ਹੈ, ਗੁੱਡ ਫੀਲ ਹੋਣਾ। ਜੇ ਤੁਸੀਂ ਸੱਜ ਤੱਜ ਕੇ ਰਹਿੰਦੇ ਹੋ ਤਾਂ ਤੁਹਾਨੂੰ ਦੇਖਣ ਵਾਲੇ ਵੀ ਜੋ ਹੈ ਗੁੱਡ ਫੀਲ ਕਰਦੇ ਨੇ, ਬਹੁਤ ਵਧੀਆ ਫੀਲ ਕਰਦੇ ਨੇ। ਇਹ ਬੜੀ ਤਿਆਰ ਹੋ ਕੇ ਰਹਿੰਦੀ ਹੈ, ਬੜੀ ਚਮਕ ਕੇ ਰਹਿੰਦੀ ਹੈ, ਇਹਦੀ ਸਕਿਨ ਬੜੀ ਜੋ ਹੈ ਸ਼ਾਈਨ ਕਰਦੀ ਹੈ। ਮੈਂ ਉਹ ਹੁਣ ਸਕਿਨ ਦੀ ਗੱਲ ਨਹੀਂ ਕਰ ਰਹੀ, ਮੈਂ ਸੂਟ ਦੀ ਗੱਲ ਕਰ ਰਹੀ ਹਾਂ। ਚਲੋ ਇੱਕ ਕੰਮ ਕਰਦੇ ਹਾਂ ਆਪਾਂ, ਸੂਟ ਦੀ ਗੱਲ ਛੇੜੀ ਹੈ ਤਾਂ ਮੈਂ ਥੋੜ੍ਹਾ ਜਿਹਾ ਇਤਿਹਾਸ ਦੱਸ ਦਿੰਦੀ ਹਾਂ ਸੂਟ ਦਾ, ਅਤੇ ਪੰਜਾਬੀ ਸੂਟ ਦੀ ਜੋ ਹੈ ਗੱਲ ਕਰਦੇ ਹਾਂ। ਪੰਜਾਬੀ ਸੂਟ ਜਿਸ ਨੂੰ ਆਪਾਂ ਸਲਵਾਰ ਕਮੀਜ਼ ਵੀ ਕਹਿੰਦੇ ਹਾਂ, ਦਾ ਇਤਿਹਾਸ ਮੁਗਲ ਸਲਤਨਤ 1500 ਤੋਂ 1700 ਈਸਵੀ ਦੇ ਸਮੇਂ ਤੋਂ ਸ਼ੁਰੂ ਹੋਇਆ। ਮੂਲ ਰੂਪ ਵਿੱਚ ਪੰਜਾਬ ਦੇ ਖੇਤਰ ਵਿੱਚ ਵਿਕਸਿਤ ਹੋਇਆ ਸੀ ਇਹ ਪਹਿਰਾਵਾ। ਆਪਣੀ ਸੋਖ, ਖੁੱਲ੍ਹੇ ਡੁੱਲੇ ਆਰਾਮ ਅਤੇ ਜੀਵੰਤ ਰੰਗਾਂ ਲਈ ਜਾਣੇ ਜਾਂਦਾ ਹੈ। ਅਤੇ ਹੋਰ ਵੀ ਬਹੁਤ ਕੁਝ ਹੈ ਦੱਸਣ ਬਾਰੇ, ਦੱਸਾਂਗੀ ਜ਼ਰੂਰ। ਅਤੇ ਪਹਿਲਾਂ, ਉਸ ਤੋਂ ਪਹਿਲਾਂ ਹੁਣ ਸੂਟ ਦੀ ਗੱਲ ਛੇੜੀ ਲਈਏ ਅਤੇ ਗੁਰੂ ਰੰਧਾਵਾ ਜੀ ਜੋ ਹੈ ਸਭ ਤੋਂ ਪਹਿਲਾਂ ਜੋ ਹੈ ਸਾਡੇ ਜ਼ਿਹਨ ਵਿੱਚ ਆਉਂਦੇ ਨੇ ਕਿ ਉਹਨਾਂ ਦਾ ਗੀਤ ਹੈ ਸੂਟ ਸੂਟ ਕਰਦਾ। ਕਿੱਦਾਂ ਉਹਨਾਂ ਨੇ ਲਾਈਨ ਲਿਖੀ ਹੈ ਨਾ, ਸੂਟ ਸੂਟ ਕਰਦਾ। ਅਤੇ ਸੁਣਦੇ ਹਾਂ ਜੀ ਇਸ ਸੂਟ ਕਰਨ ਵਾਲੇ ਗੀਤ ਨੂੰ, ਜੋ ਹਰ ਕਿਸੇ ਕੁੜੀ ਨੂੰ ਸੂਟ ਕਰਦਾ, ਉਸਦੇ ਸੂਟ ਨੂੰ ਦੇਖ ਕੇ ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੇ ਬਿਲਕੁਲ ਸੂਟ ਤੇ ਸੂਟ ਹੀ ਕਰਦਾ, ਜੇ ਬੜੀ ਵਧੀਆ ਤਰੀਕੇ ਦੇ ਨਾਲ ਪਾਇਆ ਹੋਵੇ। ਇਹ ਨਹੀਂ ਕਿ ਅੱਜ ਕੱਲ੍ਹ ਦਾ ਜੋ ਫੈਸ਼ਨ ਚੱਲ ਰਿਹਾ ਉਸਦੇ ਮੁਤਾਬਿਕ ਵੀ ਜੇ ਚੱਲ ਰਹੇ ਹੋ ਤਾਂ ਠੀਕ ਹੈ, ਪਰ ਕਹਿੰਦੇ ਨੇ ਕਿ ਆਪਣੀ ਇੱਕ ਹੋਂਦ ਹੁੰਦੀ ਹੈ, ਇੱਕ ਆਪਣਾ ਪਹਿਰਾਵਾ ਹੁੰਦਾ ਹੈ ਕਿ ਹਟ ਕੇ ਤੁਸੀਂ ਦਿਖਣਾ ਹੈ, ਜੋ ਜ਼ਮਾਨਾ ਕਰ ਰਿਹਾ, ਦੁਨੀਆ ਕਰ ਰਹੀ ਹੈ, ਉਹਦੇ ਤੋਂ ਹਟ ਕੇ ਜੇ ਦਿਖਣਾ ਚਾਹੁੰਦੇ ਹੋ ਤਾਂ ਆਪਣਾ ਸਟਾਈਲ ਅਪਣਾਓ, ਆਪਣੀ ਲਾਈਫ ਸਟਾਈਲ ਅਪਣਾਓ ਅਤੇ ਵਧੀਆ ਰਹੇਗਾ। ਫਿਲਹਾਲ ਗੱਲ ਕਰ ਰਹੇ ਹਾਂ ਆਪਾਂ ਸੂਟ ਦੇ ਇਤਿਹਾਸ ਦੀ। ਮੁੱਖ ਤੱਤ ਦੀ ਜੇ ਮੈਂ ਗੱਲ ਕਰਾਂ, ਇਹ ਰਵਾਇਤੀ ਤੌਰ 'ਤੇ ਕਮੀਜ਼, ਘੇਰਦਾਰ ਸਲਵਾਰ ਅਤੇ ਇਸ ਦੇ ਸੁਮੇਲ ਦੇ ਰਾਹੀਂ ਜੋ ਹੈ ਬਣਿਆ ਹੋਇਆ ਸੂਟ ਹੈ ਅਤੇ ਇਸ ਨਾਲ ਸਲਵਾਰ ਹੈ। ਸ਼ੈਲੀਆਂ ਦੀ ਗੱਲ ਕਰਾਂ, ਇਸ ਦੇ ਵੱਖ ਵੱਖ ਰੂਪ ਸਮੇਂ ਨਾਲ ਪ੍ਰਸਿੱਧ ਹੋਏ ਨੇ, ਜਿਸ ਵਿੱਚ ਕਲਾਸਿਕ ਪੰਜਾਬੀ ਸਲਵਾਰ ਕਮੀਜ਼ ਤੋਂ ਲੈ ਕੇ ਭਾਰੀ ਘੇਰ ਵਾਲੇ ਪਟਿਆਲਾ ਸੂਟ, ਅਨਾਰਕਲੀ ਅਤੇ ਸ਼ਰਾਰਾ ਸਟਾਈਲ ਜੋ ਸੂਟ ਨੇ ਉਹ ਸ਼ਾਮਿਲ ਨੇ। ਇਸ ਤੋਂ ਇਲਾਵਾ ਅੱਜ ਕੱਲ੍ਹ ਜੋ ਹੈ ਟੇਲਰਸ ਨੇ ਜਾਂ ਫਿਰ ਜੋ ਫੈਸ਼ਨ ਡਿਜ਼ਾਇਨਰਸ ਹੁੰਦੇ ਨੇ, ਉਹਨਾਂ ਨੇ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ ਹੋਈਆਂ ਨੇ ਕਿ ਫਰਸ਼ੀ ਸਲਵਾਰ ਹੋ ਗਈ, ਟਿਊਲਿਪ ਸਲਵਾਰ ਹੋ ਗਈ ਕਮੀਜ਼ ਦੇ ਨਾਲ, ਮਤਲਬ ਵੱਖ ਵੱਖ ਤਰ੍ਹਾਂ ਦੇ ਜੋ ਹੈ ਇਹਨਾਂ ਨੇ ਸਲਵਾਰਾਂ ਬਣਾਈਆਂ। ਪਰ ਜੋ ਪਟਿਆਲਾ ਸਲਵਾਰ ਹੁੰਦਾ ਸੀ ਜਾਂ ਫਿਰ ਇੱਕ ਉੱਚੀ ਕਮੀਜ਼ ਦੇ ਨਾਲ ਪਟਿਆਲਾ ਸਲਵਾਰ ਹੁੰਦਾ ਸੀ ਜਾਂ ਫਿਰ ਸਿੰਪਲ ਸਲਵਾਰ ਦੇ ਨਾਲ ਜੋ ਹੈ ਕਮੀਜ਼ ਹੁੰਦੀ ਸੀ, ਉਹ ਪਾ ਕੇ ਨਾ ਉਹ ਵੱਖਰੀ ਟੋਰ ਲੱਗਦੀ ਹੈ ਇੱਕ ਕੁੜੀ ਦੀ। ਕਢਾਈ ਅਤੇ ਕਾਰੀਗਰੀ ਦੀ ਗੱਲ ਕਰਾਂ, ਪੰਜਾਬ ਦੀ ਰਵਾਇਤੀ ਫੁਲਕਾਰੀ ਜੀ, ਫੁਲਕਾਰੀ ਅਤੇ ਗੁੰਝਲਦਾਰ ਕਢਾਈ, ਅਤੇ ਮੈਨੂੰ ਤਾਂ ਹੁਣ ਫੁਲਕਾਰੀ ਦਾ ਗੀਤ ਯਾਦ ਆ ਗਿਆ ਅਤੇ ਮੈਂ ਤਾਂ ਕੱਢਿਆ ਹੀ ਨਹੀਂ ਹੈ, ਚਲੋ ਕੱਢ ਹੀ ਲੈਂਦੀ ਹਾਂ। ਫੁਲਕਾਰੀ ਦੇਖਦੇ ਹਾਂ ਕਿਹੜਾ ਵਾਲਾ ਜੋ ਗੀਤ ਹੈ ਫੁਲਕਾਰੀ 'ਤੇ ਹੈ। ਮਿਲ ਜਾਏਗਾ ਤਾਂ ਮੈਂ ਸੁਣਾ ਦਾਂਗੀ, ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ, ਇਸ ਤੋਂ ਬਾਅਦ ਜੋ ਗੀਤ ਚੱਲੇਗਾ ਨਾ ਗੱਲ ਕਰਨ ਤੋਂ ਬਾਅਦ, ਉਸ ਤੋਂ ਬਾਅਦ ਮੈਂ

ਫੁਲਕਾਰੀ ਦਾ ਗੀਤ ਸੁਣਾ ਦਾਂਗੀ। ਤੇ ਲਓ ਜੀ, ਪ੍ਰੀਤ ਹਰਪਾਲ ਦਾ ਵੀ ਗੀਤ ਹੈ, ਬਲਕਾਰ ਸਿੱਧੂ ਦਾ ਵੀ ਗੀਤ ਹੈ, ਕਿੰਨੇ ਸਾਰੇ ਜੋ ਹੈ ਫੁਲਕਾਰੀ ਤੇ ਗੀਤ ਨੇ। ਰਣਜੀਤ ਬਾਵਾ ਦਾ ਵੀ ਗੀਤ ਹੈ, ਰਾਏ ਜੁਝਾਰ ਦਾ ਵੀ ਗੀਤ ਹੈ, ਦੱਸੋ ਕਿਹੜਾ ਸੁਣਨਾ। ਹੁਣ ਤੁਸੀਂ ਵਟਸਐਪ 'ਤੇ ਤਾਂ ਨਹੀਂ ਕਰ ਸਕਦੇ ਕਿਉਂਕਿ ਇਹ ਵਟਸਐਪ ਵਾਲਾ ਪ੍ਰੋਗਰਾਮ ਨਹੀਂ ਹੈ, ਸਿਰਫ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਹੈ। ਨਹੀਂ ਤਾਂ ਤੁਸੀਂ ਫਟਾਫਟ ਦੱਸ ਦੇਣਾ ਸੀ ਕਿ ਕਿਹੜੇ ਸਿੰਗਰ ਦਾ ਗੀਤ ਸੁਣਨਾ। ਖੈਰ, ਤੁਸੀਂ ਜੋ ਹੈ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਚਿੱਠੀਆਂ ਜੇ ਨਾ ਪੜੀਆਂ ਤਾਂ ਤੁਸੀਂ ਉੱਦਾਂ ਹੀ ਜੋ ਹੈ ਗੁੱਸਾ ਕਰ ਜਾਣਾ। ਮੁੱਲਾਪੁਰ ਮੰਡੀ ਤੋਂ ਲਿਖ ਰਹੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਬਿੱਟੂ ਜੈਨ ਅਤੇ ਦੀਪਕ ਜੈਨ ਪੁਰਾਣੀ ਮੰਡੀ ਮੁੱਲਾਪੁਰ ਤੋਂ ਲਿਖ ਰਹੇ ਨੇ। ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ ਮੁੱਲਾਪੁਰ ਦਾਖਾ ਮੰਡੀ ਤੋਂ। ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ, ਟੀਟੂ, ਜੇ ਬੀ ਰਾਓ, ਮਾਨਵ, ਮਾਨੂ, ਸਮਤਾ ਅਤੇ ਮਨੂ ਅਤੇ ਸਾਰਾ ਪਰਿਵਾਰ। ਪਿੰਡ ਆਜਮ ਵਾਲਾ ਤਹਿਸੀਲ ਫਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ, ਕੀਰਤ, ਦਾਦੀ ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਰਾਜ ਸਿੰਘ ਅਤੇ ਸਾਰਾ ਪਰਿਵਾਰ। ਡੱਬਵਾਲੀ ਤੋਂ ਲਿਖ ਰਹੇ ਨੇ ਰਜਿੰਦਰ ਨਰੰਗ, ਅੰਜੂ ਨਰੰਗ ਅਤੇ ਮੋਹਿਤ। ਚਾਲ ਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਅਤੇ ਅੰਬਾ ਚਾਹਲ ਕੋਈ ਵੀ ਗੀਤ ਕਹਿ ਰਹੇ ਨੇ। ਕਨੇਰਾ ਮੌਲਾ ਪਟਿਆਲਾ ਤੋਂ ਲਿਖ ਰਹੇ ਨੇ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਕੋਈ ਵੀ ਗੀਤ ਕਹਿ ਰਹੇ ਨੇ। ਅਤੇ ਕੋਈ ਵੀ ਗੀਤਾਂ ਵਿੱਚੋਂ ਲੈ ਕੇ ਆਈਆਂ ਜੀ, ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਗੀਤ ਹੈ। ਅਤੇ ਤੁਸੀਂ ਹੁਣ ਸੋਚ ਰਹੇ ਹੋ ਫੁਲਕਾਰੀ ਵਾਲਾ ਗੀਤ ਨਹੀਂ ਲਾਉਣਾ ਬੀਬੀ ਨੇ, ਲਾਵਾਂਗੀ ਜ਼ਰੂਰ ਇਸ ਗੀਤ ਤੋਂ ਬਾਅਦ।

ਸੁਣ ਰਹੇ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਆਪਣੇ ਦੋਸਤ ਕ੍ਰਿਤਿਕਾ ਕੌਸ਼ਲ ਦੇ ਨਾਲ, ਅਤੇ ਗੱਲ ਕੀਤੀ ਸੀ ਕਢਾਈ ਅਤੇ ਕਾਰੀਗਰੀ ਦੀ, ਅਤੇ ਹੁਣ ਵਿਸਤਾਰ ਨਾਲ ਥੋੜ੍ਹੇ ਜਿਹੇ ਗੱਲ ਕਰ ਲੈਂਦੇ ਹਾਂ। 1980 ਦੇ ਦਹਾਕੇ ਤੋਂ ਬਾਅਦ ਇਹ ਪਹਿਰਾਵਾ, ਮਤਲਬ ਸੂਟ ਵਾਲਾ ਪਹਿਰਾਵਾ, ਭਾਰਤ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਯੂਨੀਫੋਰਮ ਅਤੇ ਰੋਜ਼ਾਨਾ ਪਹਿਰਾਵੇ

ਵਜੋਂ ਵੀ ਵਿਆਪਕ ਤੌਰ 'ਤੇ ਅਪਣਾਇਆ ਜਾਣ ਲੱਗਾ ਅਤੇ ਹਰ ਸਕੂਲਾਂ ਵਿੱਚ ਜੋ ਹੈ ਇੱਕ ਡਰੈੱਸ ਬਣਾ ਦਿੱਤੀ ਗਈ, ਯੂਨੀਫੋਰਮ ਬਣਾ ਦਿੱਤੀ ਗਈ। ਵੱਖਰੇ ਵੱਖਰੇ ਸਕੂਲਾਂ ਦੇ ਜੋ ਹੈ ਵੱਖਰੇ ਵੱਖਰੇ ਰੰਗਾਂ ਦੇ ਜੋ ਹੈ ਸੂਟ, ਸਲਵਾਰ ਅਤੇ ਦੁਪੱਟਾ ਜੋ ਹੈ ਪਹਿਨਾਇਆ ਗਿਆ ਅਤੇ ਵੱਖਰੇ ਵੱਖਰੇ ਜੋ ਹੈ ਕੱਪੜਿਆਂ ਦੇ ਫੈਬਰਿਕ ਜਿਸ ਨੂੰ ਕਹਿੰਦੇ ਹਾਂ ਉਹਨਾਂ ਨੂੰ ਲੈ ਕੇ ਜੋ ਹੈ ਬਣਾਇਆ ਗਿਆ ਅਤੇ ਗਰਮੀਆਂ ਵਿੱਚ ਜੋ ਹੈ ਕੋਟਨ ਦੇ ਜੋ ਹੈ ਸੂਟਾਂ ਨੂੰ ਅਪਣਾਇਆ ਗਿਆ ਵੱਖਰੇ ਵੱਖਰੇ ਰੰਗਾਂ ਦੇ ਨਾਲ ਅਤੇ ਉਸ ਤੋਂ ਬਾਅਦ ਸਰਦੀਆਂ ਦੇ ਲਈ ਵੀ ਜੋ ਹੈ ਗਰਮ ਕੱਪੜਿਆਂ ਨੂੰ ਅਪਣਾਇਆ ਗਿਆ ਅਤੇ ਪੰਜਾਬੀ ਸੂਟ ਦੇ ਵੱਖ ਵੱਖ ਫੈਬਰਿਕ, ਸਿਲਾਈ ਸਟਾਈਲਸ ਜਾਂ ਕਿਸੇ ਖਾਸ ਮੌਕੇ 'ਤੇ ਲਈ ਸੂਟ ਦੀ ਜੋ ਚੋਣ ਹੈ ਉਹ ਵੱਖਰੀ ਹੁੰਦੀ ਹੈ ਅਤੇ ਅੱਜ ਕੱਲ੍ਹ ਜੋ ਟੇਲਰਸ ਨੇ ਜਾਂ ਬਣਾਉਣ ਵਾਲੇ ਨੇ ਸੂਟ ਸਲਵਾਰ ਉਹ ਵੱਖਰੇ ਵੱਖਰੇ ਡਿਜ਼ਾਇਨ ਦੇ ਕਰਕੇ ਜੋ ਹੈ ਸੂਟ ਬਣਾਉਂਦੇ ਨੇ ਅਤੇ ਜਿੱਦਾਂ ਜਿੱਦਾਂ ਕਸਟਮਰ ਕੋਈ ਵੀ ਕਹਿੰਦਾ ਨਾ ਕਿ ਇਸ ਤਰ੍ਹਾਂ ਦਾ ਡਿਜ਼ਾਇਨ ਬਣਾ ਦਿਉ ਜਾਂ ਉਸ ਤਰ੍ਹਾਂ ਦਾ ਬਣਾ ਦਿਉ ਅਤੇ ਟੇਲਰ ਨੂੰ ਬਣਾਉਣਾ ਪੈਂਦਾ ਅਤੇ ਕਈ ਵਾਰ ਇਸ ਤਰ੍ਹਾਂ ਦੀ ਮਾਥੇ ਪਿੱਛੇ ਕਰਨੀ ਪੈਂਦੀ ਹੈ, ਇਸ ਤਰ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਕਿ ਟੇਲਰ ਨੂੰ ਦੁਬਾਰਾ ਤੋਂ ਉਹ ਡਿਜ਼ਾਇਨ ਜੋ ਹੈ ਉਭਾਰਨ ਲਈ ਸੂਟ ਨੂੰ ਉਧੇੜਨਾ ਵੀ ਪੈਂਦਾ, ਲੇਸਾਂ ਨੂੰ ਫਿਰ ਤੋਂ ਜੋ ਹੈ ਉਧੇੜ ਕੇ ਡਿਜ਼ਾਇਨ ਦੇਣਾ ਪੈਂਦਾ ਅਤੇ ਇਹ ਵੀ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ ਟੇਲਰਿੰਗ ਦਾ ਅਤੇ ਸੂਟ ਸਿਲਣਾ ਜਾਂ ਸਿੱਖ ਕੇ ਸਿਲਣਾ ਜਾਂ ਬਣਾਉਣਾ ਬਹੁਤ ਹੀ ਜੋ ਹੈ ਔਖਾ ਕੰਮ ਲੱਗਦਾ ਅਤੇ ਆਪਾਂ ਤਾਂ ਤੁਰਪਾਈ ਕਰ ਲਏ ਉਹੀ ਬਹੁਤ ਹੈ। ਫਿਲਹਾਲ ਤੁਰਪਾਈ ਤਾਂ ਨਹੀਂ ਕਰਨੀ ਪਰ ਹਾਂ ਤੁਹਾਡਾ ਮਾਇੰਡ ਜੋ ਹੈ ਫਰੈਸ਼ ਕਰਨ ਦੇ ਲਈ ਆਪਾਂ ਬੈਠੇ ਹਾਂ ਇੱਥੇ ਅਤੇ ਸੁਣਾਉਂਦੇ ਹਾਂ ਜੀ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਹਮੇਸ਼ਾ ਸੁਣਿਆ ਹੋਏਗਾ ਅਤੇ ਅੱਜ ਵੀ ਸੁਣ ਲਓ ਅਤੇ ਵਧੀਆ ਰਹੇਗਾ। ਫੁਲਕਾਰੀ ਦੇ ਗੀਤ ਹੈ, ਸੁਣਦੇ ਹਾਂ।

ਪਰਿਵਾਰ ਵਿੱਚ ਵਿਆਹ ਵਿੱਚ ਜੋ ਹੈ ਫੁਲਕਾਰੀ ਜਾਂ ਬਾਗਕਾਰੀ ਜੋ ਹੈ ਦਿੱਤੀ ਜਾਂਦੀ ਹੈ, ਯਾਨੀ ਕਿ ਫੁਲਕਾਰੀ ਵਾਲਾ ਦੁਪੱਟਾ ਜਾਂ ਸੂਟ ਜਾਂ ਲਹਿੰਗਾ, ਇਸ ਤਰ੍ਹਾਂ ਦੀ ਜੋ ਹੈ ਸੂਟ ਜਾਂ ਦੁਪੱਟੇ ਬਣਾ ਬਣਾ ਕੇ ਦਿੱਤੇ ਜਾਂਦੇ ਨੇ। ਪਰ ਇਸ ਟਾਈਮ 'ਤੇ ਇਹ ਟ੍ਰੈਂਡ ਹੈ ਕਿ ਬਾਜ਼ਾਰੋਂ ਖਰੀਦੋ ਅਤੇ ਕੁੜੀ ਨੂੰ ਦੇ ਦਿਉ। ਪਰ ਪਹਿਲਾਂ ਕੀ ਹੁੰਦਾ ਸੀ, ਸਾਲ ਸਾਲ ਪਹਿਲਾਂ ਜੋ ਹੈ ਫੁਲਕਾਰੀ ਜੋ ਹੈ ਆਪ ਕੱਟੀ ਜਾਂਦੀ ਸੀ। ਪੰਜਾਬ ਵਿੱਚ ਸੂਈ ਧਾਗੇ ਦੀ ਸਭ ਤੋਂ ਮਸ਼ਹੂਰ ਕਲਾ ਜੋ ਹੈ ਫੁਲਕਾਰੀ ਮੰਨੀ ਗਈ ਹੈ, ਜਿਸਦਾ ਜ਼ਿਕਰ ਵੇਦਾਂ ਅਤੇ ਪੁਰਾਣੇ ਸਮਿਆਂ ਤੋਂ ਮਿਲਦਾ ਹੈ। ਅਤੇ ਬਾਕੀ ਇਨਫੋਰਮੇਸ਼ਨ ਜੀ ਬਈ ਇਸ ਗੀਤ ਤੋਂ ਬਾਅਦ ਦੇ ਦਈਏ। ਹਾਂਜੀ, ਕੀ ਕਹਿ ਰਹੇ ਹੋ? ਵਿਰਾਸਤ ਸੰਧੂ ਦੀ ਆਵਾਜ਼ ਵਿੱਚ ਗੀਤ ਸੁਣ ਲੈਂਦੇ ਹਾਂ, ਪਰ ਉਸ ਤੋਂ ਬਾਅਦ ਤੁਹਾਡੇ ਖੱਤ ਹੋਣਗੇ ਅਤੇ ਨਾਲ ਦੇ ਨਾਲ ਇਨਫੋਰਮੇਸ਼ਨ ਵੀ ਹੋਏਗੀ। ਸੋ ਟੂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

जी बिल्कुल, सूट जो है कुड़ियां ही पसंद करदियां ने, ते अजकल छोटी छोटी कुड़ियां भी जो है सूटां नू पसंद कर रही ने। हर इवेंट्स ते या फंक्शंस ते जो है छोटे छोटे बच्चे जो कुड़ियां ने वो सूट पा के जांदियां ने। ते जे मैं पुराने समय की गल करा, पुराने समय विच पंजाबी मावां अते तियां ਵਿਆਹ ਸ਼ਾਦੀਆਂ ਲਈ ਆਪਣੇ ਹੱਥਾਂ ਨਾਲ ਜੋ ਹੈ ਸੂਈ ਅਤੇ ਰੇਸ਼ਮੀ ਧਾਗੇ ਯਾਨੀ ਕਿ ਫਲੋਸ ਸਿਲਕ ਨਾਲ ਦੁਪੱਟੇ ਤਿਆਰ ਕਰਦੀਆਂ ਸੀ। ਅਤੇ ਹੁਣ ਫੁਲਕਾਰੀ ਦੀ ਤਾਂ ਗੱਲ ਹੋ ਗਈ ਹੈ, ਬਾਗ ਦੀ ਗੱਲ ਕਰਾਂ। ਬਾਗ ਜੋ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਬਾਗ ਦੀ ਕਢਾਈ ਕਿੱਦਾਂ ਦੀ ਹੁੰਦੀ ਹੈ। ਫੁਲਕਾਰੀ ਤਾਂ ਟਾਵੇਂ ਟਾਵੇਂ ਹੁੰਦੀ ਹੈ, ਅਤੇ ਪਰ ਜਦੋਂ ਪੂਰੇ ਕੱਪੜੇ ਉੱਤੇ ਧਾਗੇ ਦੀ ਘਣਤਾ ਇੰਨੀ ਜ਼ਿਆਦਾ ਹੋਵੇ ਕਿ ਮੂਲ ਕੱਪੜਾ ਦਿਸਣਾ ਬੰਦ ਹੋ ਜਾਵੇ, ਤਾਂ ਉਸ ਕਢਾਈ ਨੂੰ ਬਾਗ ਕਿਹਾ ਜਾਂਦਾ ਹੈ। ਵਾਹ ਜੀ ਵਾਹ, ਤੇ ਕਿੰਨਾ ਸੋਹਣਾ ਦੁਪੱਟਾ।

ਦੁਪੱਟਾ ਲੱਗਦਾ ਹੋਏਗਾ ਅਤੇ ਮੈਂ ਹੁਣ ਮੇਰਾ ਜੀ ਕਰ ਰਿਹਾ ਕਿ ਫੁਲਕਾਰੀ ਵਾਲਾ ਦੁਪੱਟਾ ਹੈਗਾ ਮੇਰੇ ਕੋਲ, ਬਾਗ ਵਾਲਾ ਨਹੀਂ ਹੈ, ਬਾਗ ਵਾਲਾ ਲੈ ਕੇ ਆਵਾਂਗੀ। ਖੈਰ ਕੋਈ ਗੱਲ ਨਹੀਂ, ਤੁਸੀਂ ਜੋ ਹੈ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੁਹਾਡੀ ਭੇਜੀ ਹੋਈਆਂ ਚਿੱਠੀਆਂ ਵੀ ਪੜ੍ਹਨੀ ਬਹੁਤ ਜ਼ਰੂਰੀ ਹੈ। ਲਿਖ ਰਹੇ ਨੇ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਪਿੰਡ ਨਥਾਣਾ ਤੋਂ ਲਿਖ ਰਹੇ ਨੇ ਹਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਕੋਈ ਵੀ ਗੀਤ ਲਿਖਿਆ ਇਹਨਾਂ ਨੇ ਟਾਲੀਵਾਲਾ ਜੱਟਾਂ ਤੋਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਸਾਰਾ ਪਰਿਵਾਰ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ, ਲਾਲਸਾ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀ ਸੀ, ਅਰੁਣ, ਨੇਹਾ, ਏਕਤਾ, ਸ਼ੰਮੀ, ਪੋਦੀ, ਸੁਨੀਲ, ਵੀ ਕੇ ਪੁਰੀ, ਆਰ ਐੱਸ ਪੁਰੀ, ਸੁਰੇਂਦਰ ਕੌਰ, ਆਸ਼ਾ ਸਿੰਘ ਅਤੇ ਸਾਰਾ ਪਰਿਵਾਰ।

ਤੇ ਉਸਦੇ ਕਰਕੇ ਹਰ ਘਰ ਵਿੱਚ ਹਰ ਪਿੰਡ ਵਿੱਚ ਜੋ ਹੈ ਰੁਜ਼ਗਾਰ ਵੀ ਮਿਲਿਆ। ਯਾਨੀ ਕਿ ਸੂਈ ਧਾਗਾ ਚਲਾਉਣ ਦੇ ਲਈ ਇਹ ਕਲਾ, ਜੋ ਕਲਾ ਸੀ ਫੁਲਕਾਰੀ ਦੀ, ਬਾਗ ਦੀ ਜਾਂ ਸਿਲਾਈ ਕਢਾਈ ਦੀ, ਸਿਰਫ ਸੱਭਿਆਚਾਰਕ ਤੌਰ 'ਤੇ ਨਹੀਂ ਸੀਮਿਤ ਰਹੀ, ਸਗੋਂ ਪੰਜਾਬ ਦੇ ਪਿੰਡਾਂ ਵਿੱਚ ਜੋ ਹੈ ਔਰਤਾਂ ਲਈ ਸਵੈ ਰੁਜ਼ਗਾਰ ਅਤੇ ਆਮਦਨ ਦਾ ਸਾਧਨ ਵੀ ਬਣੀ। ਅਤੇ ਸਮੇਂ ਦੇ ਨਾਲ ਇਸ ਕਲਾ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਉਪਰਾਲੇ ਕੀਤੇ ਗਏ ਅਤੇ ਆਧੁਨਿਕ ਦੌਰ ਵਿੱਚ ਵੀ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਕਈ ਇੰਸਟੀਟਿਊਟ ਬਣੇ ਹੋਏ ਨੇ ਜੋ ਇਸ ਕਲਾ ਨੂੰ ਅੱਗੇ ਲੈ ਕੇ ਚੱਲ ਰਹੇ ਨੇ। ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਸਾਲ 2018 ਵਿੱਚ ਆਈ ਬਾਲੀਵੁੱਡ ਫਿਲਮ ਸੂਈ ਧਾਗਾ ਮੇਡ ਇਨ ਇੰਡੀਆ ਨੇ ਭਾਰਤ ਦੇ ਦਸਤਕਾਰਾਂ ਅਤੇ ਕਾਰੀਗਰਾਂ ਦੀ ਮਿਹਨਤ ਅਤੇ ਕਹਾਣੀ ਨੂੰ ਵੱਡੇ ਪਰਦੇ ਉੱਤੇ ਰੁਜ਼ਗਾਰ ਕੀਤਾ। ਅਤੇ ਇਸ ਤਰ੍ਹਾਂ ਜੋ ਹੈ ਸੂਈ ਧਾਗੇ ਦੀ ਗੱਲ, ਯਾਨੀ ਕਿ ਸੂਟ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਤੁਸੀਂ ਜੋ ਹੈ ਗੀਤਾਂ ਦੇ ਰਾਹੀਂ ਜੋ ਹੈ ਸੁਣ ਰਹੇ ਹੋ ਜੀ ਹਰ ਗੀਤ ਨੂੰ ਬੜੇ ਧਿਆਨ ਦੇ ਨਾਲ ਅਤੇ ਗੀਤਾਂ ਦੇ ਰਾਹੀਂ ਹਰ ਗੱਲ ਸਮਝ ਰਹੇ ਹੋ। ਅਤੇ ਬਾਗ ਦੀ ਗੱਲ ਕੀਤੀ ਸੀ ਅਤੇ ਮੈਨੂੰ ਬਾਗ ਵਾਲਾ ਜੋ ਹੈ ਗੀਤ ਇਸ ਤਰ੍ਹਾਂ ਮਿਲਿਆ ਸਿਮਰ ਦੀ ਆਵਾਜ਼ ਵਿੱਚ। ਮਨ ਵਿੱਚ ਕਹਿੰਦੇ ਨੇ ਕਿ ਕੁੜੀ ਦੇ ਬੜੀ ਮੰਗਾਂ ਹੁੰਦੀਆਂ ਨੇ ਅਤੇ ਬਾਗ ਲਵਾਉਣ ਦੀ ਗੱਲ ਕੀਤੀ ਗਈ ਹੈ। ਹੁਣ ਮੈਨੂੰ ਨਹੀਂ ਪਤਾ ਬਾਗ ਜੋ ਹੈ ਇਸ ਗੀਤ ਵਿੱਚ ਜੋ ਹੈ ਗੱਲ ਕਰ ਰਹੇ ਨੇ ਇੱਕ ਬਾਗ ਲਾਉਣ ਦੀ, ਹਰਿਆਲੀ ਵਾਲੇ ਬਾਗ ਦੀ। ਪਰ ਜਦ ਉਹ ਹਰਿਆਲੀ ਵਾਲਾ ਬਾਗ ਸੂਈ ਧਾਗੇ ਦੇ ਜ਼ਰੀਏ, ਸਿਲਕ ਧਾਗੇ ਦੇ ਜ਼ਰੀਏ ਦੁਪੱਟੇ ਦੇ ਵਿੱਚ ਉਹ ਕਰਦਾ ਹੈ, ਬਣਾਇਆ ਜਾਂਦਾ ਹੈ, ਅਤੇ ਉਹ ਬਾਗ ਵਾਲਾ ਦੁਪੱਟਾ ਜਾਂ ਫੁਲਕਾਰੀ ਵਾਲਾ ਦੁਪੱਟਾ ਬਣ ਕੇ ਸਾਹਮਣੇ ਆਉਂਦਾ ਹੈ। ਸੁਣਦੇ ਹਾਂ।

ਬਹੁਤ ਹੀ ਪਿਆਰਾ ਜਿਹਾ ਗੀਤ ਸਿਮਰ ਦੀ ਆਵਾਜ਼ ਵਿੱਚ। ਅਤੇ ਲਓ ਜੀ ਤੁਹਾਡੇ ਖੱਤ ਜੋ ਹੈ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ, ਜਤੇਕ ਅਤੇ ਮਿੱਕਾ ਬਿਰਗ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਅਤੇ ਦਰਸ਼ਨ ਲੋਟ। ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਆਸ਼ੀ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਏ ਅਤੇ ਮਿਹਰਾਜ ਜਹਾਂ। ਲਿਖ ਰਹੇ ਨੇ ਸਾਨੂੰ ਰਾਇਣ ਤੋਂ ਡਾਕਟਰ ਬਨਵਾਰੀ, ਜੈਪਾਲ, ਬਿਮਲਾ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਾ ਰਹੇ ਜੀ ਗੁਰੂ ਰੰਧਾਵਾ ਦੀ ਇੱਕ ਵਾਰ ਫਿਰ ਤੋਂ ਆਵਾਜ਼ ਵਿੱਚ। ਇਹ ਗੀਤ ਹੈ, ਬਹੁਤ ਹੀ ਪਿਆਰਾ ਜਿਹਾ ਗੀਤ ਹੈ, ਸੁਣ ਕੇ ਮਜ਼ਾ ਆ ਜਾਏਗਾ। ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਮੱਖੂ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਡੱਬ ਵਾਲੀ ਤੋਂ ਜੇ ਕੇ ਬਕਾਲੀਆ, ਸੁਨੀਤਾ, ਸੰਜੇ, ਮੀਨਾ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ, ਸੁਖਵਿੰਦਰ, ਰਵਿੰਦਰ, ਮਨਜੀਤ ਅਤੇ ਗੁਰਜੋਤ। ਸਾਧੂਲ ਸ਼ਹਿਰ ਤੋਂ ਪ੍ਰਕਾਸ਼ ਚੌਹਾਨ, ਮਨਪ੍ਰਕਾਸ਼, ਸ਼ਿਵਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼, ਚੰਦਨ ਅਤੇ ਅੰਕੁਸ਼। ਆਦਰਸ਼ ਨਗਰ ਮਲੋਟ ਤੋਂ ਲਿਖ ਰਹੇ ਨੇ ਰਾਜ ਸ਼ਰਮਾ, ਮੀਨਾ, ਯੁਕੇਸ਼, ਮੈਂਡੀ, ਸੌਰਭ, ਸ਼ਾਇਨਾ, ਨਿਵਾਨ ਅਤੇ ਸਾਰੇ ਸਾਥੀ। ਲਿਖ ਰਹੇ ਨੇ ਜ਼ਿਲ੍ਹਾ ਮੁਰਾਦਾਬਾਦ ਤੋਂ ਲਿਖ ਰਹੇ ਨੇ ਮੁਕੇਸ਼ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ। ਅਤੇ ਇਹਨਾਂ ਦੇ ਨਾਲ ਹੋਰ ਵੀ ਖਤ ਆਏ ਨੇ। ਲਿਖ ਰਹੇ ਨੇ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਲਿਖ ਰਹੇ ਨੇ ਡਿੰਪਲ, ਅਦਿੱਤੀ, ਪੁਨੀਤ, ਅਰਾਵੀ, ਮੋਹਾਲੀ ਤੋਂ ਲਿਖ ਰਹੇ ਨੇ ਅਤੇ ਨਾਲ ਇਹਨਾਂ ਦੇ ਸਾਰੇ ਸਾਥੀ। ਅਤੇ ਲਓ ਜੀ, ਜਾਂਦੇ ਜਾਂਦੇ ਤੁਹਾਡੇ ਲਈ ਗੀਤ ਜੋ ਹੈ ਨਿਕਾਲ ਕੇ ਰੱਖਿਆ ਜੀ, ਰੋਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ ਵਿੱਚ। ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ, ਗਰਮੀ ਬਹੁਤ ਜ਼ਿਆਦਾ ਹੈ, ਪਾਣੀ ਪੀਂਦੇ ਰਹੋ ਅਤੇ ਇੰਜੋਏ ਕਰਦੇ ਰਹੋ। TTS ਤੋਂ ਪ੍ਰੋਗਰਾਮ, ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ ਜਾਂ FM ਤੋਂ ਪ੍ਰੋਗਰਾਮ ਸੁਣਦੇ ਰਹੋ। ਇਸੇ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਤੇ ਹੋਰ ਸਫ਼ਰ 'ਤੇ ਰੂਬਰੂ ਹੋਵਾਂਗੀ ਅਤੇ ਠੀਕ 4 ਵਜੇ ਸੁਣੋਗੇ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ।

0: ਸਪੈਕਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 4 ਵਜੇ ਨੇ ਸਾਡੇ ਅੱਜ ਦੀ ਦੂਸਰੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੇ ਸ਼ੁਰੂ 'ਚ ਪੇਸ਼ ਨੇ ਮੁੱਖ ਖ਼ਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ 'ਤੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ 'ਤੇ ਇਸਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਭਾਰਤ ਅਤੇ ਅਮਰੀਕਾ ਵਿੱਚ ਇੱਕ ਮਜ਼ਬੂਤ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਵੱਲ ਫੈਸਲਾ ਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ। ਅਯੋਧਿਆ ਦੇ ਰਾਮ ਮੰਦਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਮੁੱਢਲੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਜਾਬ 'ਚ ਗੁਰਦਾਸਪੁਰ ਦੇ ਸਠਿਆਲਾ ਹੈੱਡ ਵਰਕਰਸ ਨੇੜੇ ਅੱਪਰ ਬਾਰੀ ਦੁਆਬਾ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਾ ਕਰਨ ਦਾ ਕੰਮ ਅੱਜ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਰਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਬਾਰੇ ਵਿਭਾਗ ਅਧੀਨ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ C-ਪਾਈਪ ਕੈਂਪ ਕਪੂਰਥਲਾ ਦੇ ਬੋਰ ਕਾਂਜਲਾ ਵਿਖੇ ਚਲਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨਾਲ ਨੇਰੀ ਚੱਖੜ ਆਉਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਨੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਜੀ ਕੁਝ ਪੰਜਾਬੀ ਫਿਲਮੀ ਗੀਤ। ਜੀ ਹਾਂ, ਇਹ ਸੁਰੀਲਾ ਸਫ਼ਰ, ਇਸਦੀ ਸ਼ੁਰੂਆਤ ਕਰ ਰਹੇ ਹਾਂ ਲੌਂਗ ਲਾਚੀ ਗੀਤ ਦੇ ਨਾਲ। ਮੰਨਤ ਨੂਰ ਹੋਣਾ ਦੀ ਆਵਾਜ਼ ਅਤੇ ਲੌਂਗ ਲਾਚੀ ਫਿਲਮ ਦੇ ਵਿੱਚੋਂ ਲਿਆਏ ਅਸੀਂ ਇਹ ਗੀਤ। ਪੰਜਾਬੀਅਤ ਦੀ ਮਹਿਕ ਨੂੰ ਹਰ ਦਿਲ ਵਿੱਚ ਛੂਹਣ ਦੇ ਲਈ ਇਹ ਗੀਤ ਬਖੂਬੀ ਜਾਣੇ ਜਾਂਦੇ ਨੇ। ਅਤੇ ਫਿਰ ਆਓ ਮੰਨਤ ਨੂਰ ਹੋਣਾ ਦੀ ਆਵਾਜ਼ ਦਾ ਇਹ ਗੀਤ ਸੁਣੀਏ।

0: ਮੰਨਤ ਨੂਰ ਹੋਣਾ ਦੀ ਆਵਾਜ਼ ਦੇ ਵਿੱਚ ਲੌਂਗ ਲਾਚੀ ਫਿਲਮ ਦਾ ਇਹ ਟਾਈਟਲ ਸੌਂਗ ਹੁਣੇ ਤੁਸੀਂ ਸੁਣਿਆ। ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਹੈ ਐਮੀ ਵਿਰਕ ਹੋਣਾ ਦੀ ਆਵਾਜ਼ ਦੇ ਵਿੱਚ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਸੁਪਨਾ ਫਿਲਮ ਦਾ ਹੁਣੇ ਤੁਸੀਂ ਸੁਣਿਆ ਇਹ ਗੀਤ। ਲਓ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਹੈ ਇੱਕੋ ਮਿੱਕੀ ਫਿਲਮ ਦੇ ਵਿੱਚੋਂ, ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਜੈਟ ਐਂਡ ਜੂਲੀਅਟ ਫਿਲਮ ਦੇ ਵਿੱਚੋਂ, ਅਤੇ ਇਸਨੂੰ ਗਾਇਆ ਹੈ ਦਿਲਜੀਤ ਦੋਸਾਂਝ ਨੇ।

ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਸ਼ਿਪਰਾ ਗੋਇਲ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਇਹਨਾਂ ਦਾ ਸਾਥ ਦਿੱਤਾ ਹੈ ਗਿੱਪੀ ਗਰੇਵਾਲ ਹੋਣਾ ਨੇ।

ਇਸ ਗੀਤ ਦੇ ਨਾਲ ਹੀ ਪੰਜਾਬੀ ਫਿਲਮੀ ਗੀਤਾਂ ਦਾ ਇਹ ਸਫ਼ਰ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 4:30 ਹੋ ਰਹੇ ਨੇ, ਆ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵਜ ਚੁੱਕੇ ਨੇ। ਆਹ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਪਹਿਲਾ ਦੱਖਣੀ ਸਿਰਲੇਖ ਅਧੀਨ ਉਚਾਰੇ ਗਏ ਸ਼ਬਦ 'ਚ ਫਰਮਾਉਂਦੇ ਨੇ ਕਿ ਸੱਚੇ ਗੁਰੂ ਦੀ ਇਹੀ ਸਿੱਖਿਆ ਹੈ, ਅਕਾਲ ਪੁਰਖ ਪਾਸੋਂ ਸੱਚੇ ਨਾਮ ਦੀ ਦਾਤ ਪ੍ਰਾਪਤ ਕਰਕੇ ਤਨ ਤੇ ਮਨ ਸੀਤਲ ਹੋ ਜਾਂਦੇ ਨੇ ਤੇ ਮਨ ਇਸ ਤਰ੍ਹਾਂ ਨਿਰਲੇਪ ਹੋ ਜਾਂਦਾ ਹੈ ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ। ਪ੍ਰਭੂ ਦੇ ਸ਼ਬਦ ਵਿੱਚ ਰਤਿਆ ਮਨ ਈਖ ਭਾਵ ਗੰਨੇ ਦੇ ਰਸ ਦੀ ਨਿਆਈ ਮਿੱਠਾ ਹੋ ਜਾਂਦਾ ਹੈ। ਬਾਬਾ ਨਾਨਕ ਜੀ ਫਰਮਾਉਂਦੇ ਨੇ, ਸ਼ਬਦ ਰਤੇ ਮੀਠੇ ਰਸ ਈਖ। ਸੁਣਦਿਆਂ ਕਮਲਜੀਤ ਕੌਰ ਹੋਰਾਂ ਪਾਸੋਂ ਇਹ ਵਾਰਤਾ।
1: ਸ਼ਬਦ ਤੋਂ ਭਾਵ ਗੁਰੂ ਦੁਆਰਾ ਉਚਾਰਨ ਕੀਤਾ ਸ਼ਬਦ ਜਾਂ ਬਾਣੀ, ਰਤੇ ਭਾਵ ਪ੍ਰੇਮ ਵਾਲੇ। ਬਾਣੀ ਉਹ ਹੈ ਜੋ ਅਸੀਂ ਮੂੰਹੋਂ ਬੋਲਦੇ ਹਾਂ, ਬੋਲ ਕੇ ਆਪਣੀਆਂ ਭਾਵਨਾਵਾਂ ਨੂੰ ਦੱਸਦੇ ਹਾਂ। ਗੁਰਬਾਣੀ ਗੁਰੂ ਦੀ ਹੈ, ਗੁਰੂ ਦਾ ਬੋਲ ਹੈ, ਗੁਰੂ ਮਿੱਠ ਬੋਲਣਾ ਹੈ ਅਤੇ ਉਸ ਦੀ ਬਾਣੀ ਮਿੱਠੀ ਹੈ। ਸਾਰੇ ਗੁਣਾਂ ਨਾਲ ਭਰਪੂਰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਕਿਸੇ ਦੀ ਕਾਲ ਕਮਾਈ ਨੂੰ ਬਿਰਥੀ ਨਹੀਂ ਜਾਣ ਦਿੰਦਾ, ਮਿਹਨਤ ਦੀ ਕਦਰ ਕਰਦਾ ਹੈ। ਇਸੇ ਲਈ ਕਿਸੇ ਨਾਲ ਕੌੜਾ ਬੋਲਦਾ ਹੀ ਨਹੀਂ, ਸਭ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ, ਮਿੱਠ ਬੋਲਣਾ ਹੈ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਕਰਕੇ ਸ਼ਾਂਤ ਮਨ ਅਤੇ ਸਰੀਰ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਪਛਾਣ ਲੈਂਦੇ ਹਨ। ਵਾਹਿਗੁਰੂ ਨਾਲ ਇਸ ਤਰ੍ਹਾਂ ਪ੍ਰੀਤ ਪੈ ਜਾਂਦੀ ਹੈ ਜਿਵੇਂ ਕਮਲ ਦੀ ਪਾਣੀ ਨਾਲ ਹੈ। ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਮਿੱਠੇ ਗੁਣ ਗਾਣ ਨਾਲ ਹਰ ਥਾਂ ਆਦਰ ਮਿਲਦਾ ਹੈ, ਢੋਈ ਮਿਲਦੀ ਹੈ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇਂ ਥਾਉਂ। ਮਿਠਾਸ ਅਰਥਾਤ ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ। ਜ਼ੁਬਾਨ ਦੀ ਮਿਠਾਸ ਦਾ ਗੁਣ ਧਾਰਨ ਕਰਨ ਲਈ ਨਿਰਮਾਨਤਾ ਅਤੇ ਪਿਆਰ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਪਰਮਾਤਮਾ ਨੇ ਆਪਣੇ ਰਹਿਣ ਲਈ ਮਨ ਨੂੰ ਸੋਨਾ ਘਰ ਬਣਾਇਆ ਹੈ। ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗੇ ਮਨੁੱਖ ਦੀ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਸੁਰਤ ਜੁੜਨ ਅਤੇ ਜੀਵਨ ਦਾਤੇ ਨਾਲ ਮਿਲਾਪ ਹੋਣ 'ਤੇ ਆਪਣੇ ਆਪ ਹੀ ਦਿਨ ਰਾਤ ਅੰਦਰੋਂ ਪਰਮਾਤਮਾ ਦਾ ਨਾਮ ਉੱਚਰਦਾ ਰਹਿੰਦਾ ਹੈ। ਕੁਰਾਹੇ ਪਿਆ ਚੰਚਲ ਗਵਾਰ ਲੋਭੀ ਮਨ ਪਰਮਾਤਮਾ ਦੀ ਬਖਸ਼ਿਸ਼ ਨਾਲ ਗੁਰਬਾਣੀ ਦੇ ਮਿੱਠੇ ਬੋਲਾਂ ਰਾਹੀਂ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਨਾਲ ਜੁੜ ਜਾਂਦਾ ਹੈ। ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਿਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤਿੰਨ ਮਿਲਿਆ ਸੁੱਖ ਪਾਓ। ਜ਼ੁਬਾਨ ਨਾਲ ਬੁਰੇ ਬੋਲ ਬੋਲਣ ਨਾਲ ਸਾਲਾਂ ਦੀ ਬਣੀ ਹੋਈ ਪ੍ਰੀਤ ਟੁੱਟ ਜਾਂਦੀ ਹੈ। ਰਸਨਾ ਨਾਲ ਪੜੀ ਬਾਣੀ ਕੰਨਾਂ ਵਿੱਚ ਪੈਣ ਨਾਲ ਜਿਹੜੇ ਫਿੱਕੇ ਬੋਲ ਅੰਦਰ ਦੀ ਪ੍ਰੀਤ ਨੂੰ ਤੋੜ ਗਏ ਸਨ ਅੰਮ੍ਰਿਤ ਬਈ ਬੋਲਾਂ ਨੂੰ ਜਪਣ ਨਾਲ ਜੁੜ ਜਾਂਦੇ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ। ਸ਼ੱਕਰ ਖੰਡ ਮਿਸ਼ਰੀ ਗੁੜ ਸ਼ਹਿਦ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਅਸਲ ਮਿਠਾਸ ਉਹ ਹੈ ਜਿਹੜੀ ਪਰਮਾਤਮਾ ਨਾਲ ਜੋੜਦੀ ਹੈ। ਜਿਵੇਂ ਫਰੀਦ ਜੀ ਆਪਣੀ ਮਾਤਾ ਦੁਆਰਾ ਸਰਾਣੇ ਹੇਠ ਰੱਖੀ ਗਈ ਸ਼ੱਕਰ ਸਦਕਾ ਪਰਮਾਤਮਾ ਨਾਲ ਜੁੜ ਗਏ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਪ੍ਰਭੂ ਨਾਮ ਦੇ ਮਿੱਠੇ ਰਸ ਦੀ ਪ੍ਰਾਪਤੀ ਆਤਮਿਕ ਅਨੁਭਵ ਹਨ। ਗੁਰ ਅਮਰਦਾਸ ਜੀ ਆਨੰਦ ਸਾਹਿਬ ਵਿੱਚ ਜ਼ਿਕਰ ਕਰਦੇ ਹਨ ਕਿ ਹੋਰ ਰਸਾਂ ਵਿੱਚ ਰਸ ਕੇ ਪਿਆਸ ਨਹੀਂ ਬੁੱਝੇਗੀ, ਤ੍ਰਿਪਤੀ ਕੇਵਲ ਹਰ ਰਸ ਨਾਲ ਹੀ ਆਵੇਗੀ ਅਤੇ ਜਦੋਂ ਹਰ ਰਸ ਪ੍ਰਾਪਤ ਹੋ ਜਾਵੇ ਤਾਂ ਹੋਰ ਸਭ ਰਸ ਵਿਸਰ ਜਾਂਦੇ ਹਨ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ।

0: ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋਣ ਤੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ। ਆਪਾ ਪ੍ਰਧਾਨ ਨਹੀਂ ਰਹਿੰਦਾ। ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਂਦਿਆਂ ਗੁਰ ਸ਼ਬਦ ਰਾਹੀਂ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਕਿ ਸ਼ਬਦ ਤੋਂ ਬਿਨਾਂ ਕੁਝ ਚੰਗਾ ਹੀ ਨਹੀਂ ਲੱਗਦਾ। ਪ੍ਰਭੂ ਦਾ ਨਾਮ ਹੀ ਮਿੱਠਾ ਅਤੇ ਹੋਰ ਰਸਾਂ ਵਿੱਚੋਂ ਸ੍ਰੇਸ਼ਟ ਲੱਗਦਾ ਹੈ। ਨਾਨਕ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ। ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ 'ਤੇ ਪ੍ਰਭੂ ਪ੍ਰਸੰਨ ਹੁੰਦਾ ਹੈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ। ਕਿਰਪਾ ਦੀ ਦ੍ਰਿਸ਼ਟੀ ਵਿੱਚ ਆਣ ਕੇ ਜਿਸ 'ਤੇ ਭਾਗਾਂ ਵਿੱਚ ਲਿਖ ਦਿੰਦਾ ਹੈ ਉਸ ਨੂੰ ਨਾਮ ਰਸ ਤੋਂ ਬਿਨਾਂ ਬਾਕੀ ਸਭ ਵਸਤੂਆਂ ਕੌੜੀਆਂ ਲੱਗਦੀਆਂ ਹਨ। ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰਜਨਾ, ਚੱਖ ਸਾਧੀ ਡਿੱਠਾ। ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ। ਭਗਤੀ ਦੇ ਵਪਾਰ ਤੋਂ ਨਫ਼ਾ ਵੱਧਦਾ ਰਹਿੰਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਹੋਰ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਦੇਵੇ। ਨਾਮ ਵਪਾਰ ਦੇ ਲੇਖੇ ਦੀ ਪਰਖ ਕਰਨ ਵਾਲੇ ਪਰਮਾਤਮਾ ਦੀ ਮਿਹਰ ਨਾਲ ਨਾਮ ਵੱਖਰ ਹਾਸਲ ਕਰ ਲੈਂਦੇ ਹਨ। ਪ੍ਰਭੂ ਦਾ ਨਾਮ ਸਦਾ ਥਿਰ ਰਹਿਣ ਵਾਲਾ ਅਤੇ ਬਹੁਤ ਹੀ ਮਿੱਠੇ ਸਵਾਦ ਵਾਲਾ ਪਦਾਰਥ ਹੈ ਜੋ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਨਾਮ ਕਾ ਵਪਾਰ ਮਿੱਠਾ, ਭਗਤ ਲਾਹਾ ਅੰਧ ਨੂੰ, ਤਿਸ ਬਾਜ ਵੱਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ, ਪਰਖ ਲੇਖਾ ਨਦਰ ਸਾਚੀ, ਕਰਮ ਪੂਰੈ ਪਾਇਆ, ਨਾਨਕ ਨਾਮ ਮਹਾਰਸ ਮਿੱਠਾ, ਗੁਰ ਪੂਰੈ ਸਚ ਪਾਇਆ।
1: ਸਬਦ ਰਤੇ ਮੀਠੇ ਰਸ ਈਖ। ਇਹ ਵਾਰਤਾ ਸੁਣਾ ਰਹੇ ਸਨ ਕਮਲਜੀਤ ਕੌਰ। ਰਾਗ ਸਾਰੰਗ ਵਿੱਚ ਉਚਾਰੇ ਗਏ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੇਰੇ ਮਨ ਨੂੰ ਤਾਂ ਗੁਰੂ ਕਾ ਸ਼ਬਦ ਅਤ ਮਿੱਠਾ ਲੱਗਦਾ ਹੈ। ਉਹ ਇਸ ਕਰਕੇ ਕਿਉਂਕਿ ਗੁਰੂ ਕੇ ਸ਼ਬਦ ਰਾਹੀਂ ਗੁਰੂ ਕੀ ਕਿਰਪਾ ਵਰਦੀ ਹੈ। ਜੀਵ ਰੂਪ ਇਸਤਰੀ ਦੇ ਭਾਗ ਖੁੱਲ ਜਾਂਦੇ ਨੇ। ਗਿਆਨ ਰੂਪੀ ਚਾਨਣ ਦੇ ਨਾਲ ਘੱਟ ਅੰਤਰ ਹੀ ਅਕਾਲ ਪੁਰਖ ਪ੍ਰਭੂ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ। ਫਰਮਾਨ ਹੈ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਖੁੱਲਿਓ ਕਰਮ ਪਇਓ ਪਰਗਾਸਾ, ਘਟ ਘਟ ਹਰ ਹਰ ਡੀਠਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜਨ ਵਾਲੇ ਨੇ। ਹੁਣ ਤੋਂ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਰਾਤ 10:30 ਵਜੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸਰਗਮ। ਇਹ ਸੀ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਇਸ ਤੋਂ ਇਲਾਵਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਸਮਾਚਾਰ ਆਪਣੇ ਆਪਣੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਸਮੂਹ ਗਾਨ ਸਵੱਛ ਭਾਰਤ ਦੀ ਲਹਿਰ।

0: ಈ ಆಕಾಶವಾಣಿದ ಜಲಂಧರ್ ಕೇಂದ್ರ ਹੁਣ ਇੱਕ ਛੋਟਾ ਜਿਹਾ ਬ੍ਰੇਕ, ਉਸ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
4: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਬਾਣੀ ਦਾ ਟਾਈਟਲ ਸੌਂਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਬਾਣੀ ਦਾ ਇਹ ਜਲੰਧਰ ਕੇਂਦਰ। ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾਂ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਿਵਾਸਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਵਿੱਚ ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ 'ਚ ਊਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਅੱਜ ਕੁੱਲ 65 ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਲ ਨੇ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ ਨੇ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਹਨਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਨੇ। ਅੱਜ ਸਨਮਾਨਿਤ ਹੋਣ ਵਾਲਿਆਂ 'ਚ ਡੇਰਾ ਸੱਚਖੰਡ ਬੱਲਾਂ ਦੇ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ, ਜੋ ਸ੍ਰਵਨ ਦਾਸ ਸੰਸਥਾਵਾਂ ਰਾਹੀਂ

0: ਮਾਰਚ ਪਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਨੇ।
1: ਸੰਤ ਨਿਰੰਜਨ ਦਾਸ ਜੀ ਅਧਿਆਤਮ।
0: ਚੰਡੀਗੜ੍ਹ ਤੋਂ ਸ੍ਰੀ ਇੰਦਰਜੀਤ ਸਿੰਘ ਸਿੱਧੂ, ਸਾਬਕਾ IPS ਅਧਿਕਾਰੀ ਜਿਨ੍ਹਾਂ ਨੂੰ ਝਾੜੂ ਯੋਧਾ ਵਜੋਂ ਵੀ ਜਾਣਿਆ ਜਾਂਦਾ ਹੈ, ਉਹਨਾਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤਾ। ਸਵੱਛਤਾ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਲਈ ਉਹਨਾਂ ਦੇਸ਼ ਭਰ ਤੋਂ ਸ਼ਲਾਘਾ ਖੱਟੀ ਹੈ।
1: ਸਰਦਾਰ ਇੰਦਰਜੀਤ ਸਿੰਘ ਸਿੱਧੂ, ਸਮਾਜ ਸੇਵਾ।
0: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਇਸੇ ਦੌਰਾਨ ਪਠਾਨਕੋਟ ਵਿੱਚ ਵੀ BJP ਵਰਕਰਾਂ ਨੇ ਮਾਧੋਪੁਰ 'ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ 'ਚ ਮੌਸਮ ਅਤੇ ਐਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ 'ਤੇ ਇਸ ਦੇ ਅਸਰ ਦੇ ਮੱਦੇਨਜ਼ਰ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕਈ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ 'ਚ ਜ਼ਰੂਰੀ ਤਿਆਰੀਆਂ, ਬਦਲਵੀਆਂ ਫਸਲ ਯੋਜਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ 'ਚ ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਭਰਤੀ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਲਈ ਦੇਸ਼ ਦੇ ਮੋਹਰੀ ਸੂਬਿਆਂ 'ਚ ਸ਼ਾਮਲ ਹੋ ਗਿਆ। ਅੱਜ ਮਾਨਸਾ ਵਿਖੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੌਰਾਨ 68,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਮਈ 2026 ਤੱਕ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚੋਂ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਜਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਇਸ ਨੇਕ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਪਹਿਲਾਂ ਹੀ 498 ਕਰੋੜ ਰੁਪਏ ਦੀ ਵੱਡੀ ਰਾਸ਼ੀ ਦਾ ਵਿਸ਼ੇਸ਼ ਬਜਟ ਉਪਬੰਧ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਪੱਖੀ ਯੋਜਨਾ ਦਾ ਸਿੱਧਾ ਲਾਭ ਸੂਬੇ ਦੇ 2,83,000 ਤੋਂ ਵੱਧ ਲਾਭਪਾਤਰੀਆਂ ਨੂੰ ਮਿਲ ਰਿਹਾ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਲਾਭਪਾਤਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਹਰ ਮਹੀਨੇ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਜਾਰੀ ਹੋ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿੱਚ ਸਫਾਈ ਵਿੱਚ ਕਾਫੀ ਉਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ 'ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਸ਼ਹਿਰ ਵਿੱਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫਾਈ 'ਚ ਕੋਤਾਹੀ ਜਾਂ ਅਣਗਹਿਲੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ 'ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ 4 ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਮੋਹਾਲੀ ਸਥਿਤ ਐਮਐਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ NRI ਮਿਲਣੀ 2026 NRIs ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ

0: SCST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ SCST ਉੱਦਮੀਆਂ ਵਿੱਚ ਵਪਾਰਕ ਮੌਕਿਆਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ 'ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਅਤੇ ਜਲਵਾਯੂ ਦੇ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਣ 'ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਅਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਰਜੀਤ ਕਰਨ ਅਤੇ ਇਸ ਨੂੰ ਬਿਹਤਰ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਧਰ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਕਿ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ 'ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ 'ਚ ਬੰਨ ਬਣਾ ਕੇ ਇਸ 'ਤੇ ਵਹਾਂ ਨੂੰ ਕਾਬੂ ਕੀਤਾ ਗਿਆ, ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਵੀ ਹੋ ਸਕਦਾ ਹੈ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੰਜਾਬ ਅਤੇ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਵਾਈ ਚੋਣ ਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਬਲ ਸਾਹਿਬ ਆਜੋ ਬੱਚਣ ਆਜੋ
1: ਰੜੀ ਰਾਮ ਜੀ ਜੈ ਹਿੰਦ ਜੀ
0: ਜੈ ਜੀ ਜੈ ਜੀ ਬਲ ਸਾਹਿਬ ਬੱਚਿਆਂ ਨੂੰ ਕੀ ਹਾਲ ਚਾਲ ਤੁਹਾਡਾ
1: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
0: ਹਾਲ ਚਾਲ ਤਕੜਾ ਦੇਖੋ ਜਿੱਦਾਂ ਅੱਜ ਸਮਾਂ ਜਿਹੜਾ ਹੈ
1: ਹਾਂਜੀ
0: ਜਿੱਦਾਂ ਹੁੰਦਾ ਇੱਕ ਤਾਂ ਜਾਣਕਾਰੀ
1: ਅੱਛਾ ਜੀ
0: ਇੱਕ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ
1: ਜੀ
0: ਜਾਣਕਾਰੀ ਹੋਣਾ
1: ਹਾਂਜੀ
0: ਇਹ ਬਹੁਤ ਵਧੀਆ ਚੀਜ਼ ਹੈ
1: ਠੀਕ ਹੈ ਜੀ
0: ਔਰ ਜਾਣਕਾਰ ਹੋਣਾ ਇਹ ਵੀ ਬਹੁਤ ਵਧੀਆ ਚੀਜ਼ ਹੈ
1: ਹਾਂਜੀ
0: ਔਰ ਜਾਣਕਾਰੀ ਰੱਖਣਾ ਇਹ ਵੀ ਬਹੁਤ ਵਧੀਆ ਚੀਜ਼ ਹੈ
1: ਠੀਕ

0: ਜੀ
1: ਪਰ ਜਦੋਂ ਇਹਨਾਂ ਦੇ ਅੱਗੇ ਬਹੁਤ ਲੱਗ ਜਾਂਦਾ ਹੈ,
0: ਹਾਂਜੀ,
1: ਫਿਰ ਕਿਤੇ ਨਾ ਕਿਤੇ ਉਹ ਚੀਜ਼ ਸਾਡੇ ਮਾਨਸਿਕ ਸਤਰ 'ਤੇ ਵੀ,
0: ਹਾਂਜੀ,
1: ਬੌਧਿਕ ਸਤਰ 'ਤੇ ਵੀ, ਹਰ ਸਤਰ ਦੇ ਉੱਤੇ ਉਹਦਾ ਜਿਹੜਾ ਵਿਗਾੜ ਪੈਣਾ ਸ਼ੁਰੂ ਹੋ ਜਾਂਦਾ ਹੈ।
0: ਠੀਕ ਹੈ ਜੀ।
1: ਕਿਉਂਕਿ ਜਿੱਦਾਂ ਅੱਜ ਸਮਾਂ ਹੈ ਸਾਧਨਾਂ ਦਾ,
0: ਹਾਂਜੀ,
1: ਅਲੱਗ ਤਰ੍ਹਾਂ ਦੇ ਸਾਧਨ ਹੈ, ਅਲੱਗ ਤਰ੍ਹਾਂ ਦੇ ਜਾਣਕਾਰੀ ਦੇ ਸੋਮੇ ਹੈ, ਕਿਉਂਕਿ ਮੋਬਾਈਲ ਦੇ ਵਿੱਚ ਸਾਰਾ ਕੁਛ ਆ ਗਿਆ।
0: ਹਾਂਜੀ,
1: ਹਰ ਜਾਣਕਾਰੀ ਜਿਹੜੀ ਹੈ
0: ਜੀ
1: ਉਹ ਸਹੀ ਹੋਵੇ, ਇਹ ਹੋ ਨਹੀਂ ਸਕਦਾ।
0: ਹੋ ਨਹੀਂ ਸਕਦਾ ਜੀ।
1: ਜਾਣਕਾਰੀ ਦੇਣ ਵਾਲਾ ਸਹੀ ਹੋਵੇ, ਇਹ ਵੀ ਹੋ ਨਹੀਂ ਸਕਦਾ
0: ਜੀ।
1: ਜਾਣਕਾਰੀ ਸਹੀ ਹੋਵੇ, ਇਹ ਤਾਂ ਆਪਾਂ ਪਹਿਲਾਂ ਹੀ ਕਿਹਾ।
0: ਸਹੀ ਗੱਲ ਹੈ ਜੀ।
1: ਸੋ ਇਸ ਕਰਕੇ ਕਿਉਂਕਿ ਤੁਹਾਡੇ ਸਾਹਮਣੇ ਜੋ ਆ ਰਿਹਾ,
0: ਹਾਂਜੀ,
1: ਉਹਦੇ ਪਰਖ ਨਿਰਖ ਔਰ ਪੜਚੋਲ ਕੀ ਸਹੀ ਹੈ ਕੀ ਗਲਤ ਹੈ,
0: ਹਾਂਜੀ,
1: ਉਹ ਸਿਰਫ ਤੁਹਾਡੇ ਹੱਥ 'ਚ ਹੈ।
0: ਮਸਾਲਾ ਹੈ ਹੀ ਨਾ ਜੀ, ਸੋਸ਼ਲ ਮੀਡੀਆ 'ਤੇ ਤੁਸੀਂ ਗੱਲ ਕੀਤੀ ਆ ਵੀ ਉਹਨੂੰ ਪਰਖਿਆ ਨਹੀਂ ਜਾ ਸਕਦਾ। ਤੇ ਦੂਜਾ ਉਹਦੇ ਨਾਲ ਜਿਹੜਾ ਇੱਕ ਮਾਇਕ ਸੰਕਲਪ ਜਿਹੜਾ ਜੁੜ ਗਿਆ, ਪੈਸਾ ਜੁੜ ਗਿਆ, ਉਹਦੇ ਨਾਲ ਹਰੇਕ ਬੰਦੇ ਨੂੰ ਇਹ ਆ ਵੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈਗੀ ਆ ਉਹਨੂੰ ਮੈਂ ਵਧਾ ਚੜਾ ਕੇ ਝੂਠ ਮੂਠ ਨਾਲ ਤੱਥ ਜਿਹੜੇ ਆ ਲਾ ਕੇ ਤੇ ਉਹਨੂੰ ਪੇਸ਼ ਕਰਾਂ ਤਾਂ ਕਿ ਵੱਧ ਤੋਂ ਵੱਧ ਜਿਹੜਾ ਪੈਸਾ ਬਣੇ। ਉਹਦੇ ਚੱਕਰ ਜਿਹੜੀ ਗਲਤ ਜਾਣਕਾਰੀ ਆ ਉਹ ਆਮ ਲੋਕਾਂ ਤੱਕ ਪਹੁੰਚ ਰਹੀ ਆ, ਜਿਹੜੇ ਕਿ ਉਹਨੂੰ ਬਿਲਕੁਲ ਸੱਚ ਮੰਨ ਰਹੇ ਆ।
1: ਸੱਚ ਮੰਨ ਰਹੇ ਆ
0: ਜੀ।
1: ਔਰ ਇੱਥੇ ਹੀ ਜਿਹੜਾ ਹੈ ਆ ਕੇ, ਕਿਉਂਕਿ ਇਹ ਜਿਹੜੀ ਗਲਤ ਜਾਣਕਾਰੀ ਹੈ ਸਮਾਜ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ।
0: ਨੀਮ ਹਕੀਮ ਖਤਰਾ ਹੈ ਜਾਨ
1: ਹੈ, ਉਹ ਬਿਲਕੁਲ ਬਿਲਕੁਲ ਉਦਾਂ ਦੀ ਗੱਲ ਹੈ
0: ਜੀ।
1: ਕਿਉਂਕਿ ਦੇਖੋ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਜਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ,
0: ਹਾਂਜੀ,
1: ਤੇ ਉਦੋਂ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚਦੀ ਸੀ,
0: ਹਾਂਜੀ,
1: ਉਹ ਪੁਣ ਛਾਣ ਕਰਕੇ ਆਉਂਦੀ ਸੀ।
0: ਸਹੀ ਗੱਲ ਹੈ ਜੀ।
1: ਔਰ ਸਹੀ ਸਰੋਤ ਤੋਂ ਆਉਂਦੀ ਸੀ।
0: ਬਿਲਕੁਲ ਜੀ।
1: ਸੋ ਅੱਜ ਕਿਉਂਕਿ ਹੁਣ ਦੇਖੋ ਇਹਨਾਂ ਸਰੋਤਾਂ ਨੂੰ ਆਪਾਂ ਬੰਦ ਤਾਂ ਕਰ ਨਹੀਂ ਸਕਦੇ, ਨਾ ਆਪਾਂ ਬੰਦ ਕਰਵਾ ਸਕਦੇ।
0: ਬਿਲਕੁਲ ਜੀ।
1: ਇਹ ਤਾਂ ਹੁਣ ਸ਼ੁਰੂ ਹੋ ਗਿਆ।
0: ਸਹੀ ਗੱਲ ਹੈ ਜੀ।
1: ਹੁਣ ਜਿਹੜਾ ਹੈ ਕਿ ਆਪਣੇ ਹੱਥ ਦੇ ਵਿੱਚ ਇੰਨੀ ਕੁ ਚੀਜ਼ ਹੈ ਕਿ ਅਸੀਂ ਉਸ ਜਾਣਕਾਰੀ ਨੂੰ ਜਿਹੜਾ ਸੱਚ ਮੰਨਦੇ ਹਾਂ,
0: ਹਾਂਜੀ,
1: ਜਾਂ ਉਸ ਜਾਣਕਾਰੀ ਦੇ ਬਾਬਤ ਕੁਛ ਨਾ ਕੁਛ ਸੰਸ਼ੇ ਦੀ ਗੁੰਜਾਇਸ਼ ਰੱਖਦੇ ਹਾਂ।
0: ਕੋਸ਼ਿਸ਼ ਕਰੀਏ ਕਿ ਜਿਹੜੀ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਆ, ਕੋਈ ਵੀ ਫੈਕਟ ਹੋ ਸਕਦਾ ਉਹ, ਉਹਨੂੰ ਆਪਾਂ ਆਪਣੇ ਤੌਰ 'ਤੇ ਆਪਣੇ ਲੈਵਲ 'ਤੇ ਉਹਨੂੰ ਪਰਖੀਏ।
1: ਹਾਂ, ਹੂ ਬਾ ਹੂ, ਜਿੱਦਾਂ ਇੰਨ ਬਿੰਨ ਆਪਾਂ ਜਾਣਕਾਰੀ ਨੂੰ ਮੰਨ ਕੇ,
0: ਹਾਂਜੀ,
1: ਅਤੇ ਉਹਦੇ ਉੱਤੇ ਜਿਹੜਾ ਹੈ ਅਮਲ ਕਰਨਾ ਸ਼ੁਰੂ ਕਰ ਦਈਏ,
0: ਹਾਂਜੀ,
1: ਉਹ ਸਾਡੇ ਪੱਖ ਦੇ ਉੱਤੇ ਬਹੁਤ ਘਾਤਕ ਹੈ। ਕਿਉਂਕਿ ਦੇਖੋ ਇਹ ਜਾਣਕਾਰੀ ਹਰ ਪੱਖ 'ਤੇ ਹੈ,
0: ਹਾਂਜੀ,
1: ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਹੈ,
0: ਹਨਾ,
1: ਸਰਕਾਰੀ ਮਤਲਬ ਜਿਹੜਾ ਹੈ ਸਿਸਟਮ ਉਹਦੇ ਬਾਬਤ ਹੈ, ਜਾਂ ਤੁਹਾਡੀ ਸਿਹਤ ਦੇ ਬਾਬਤ ਹੈ, ਅਲੱਗ ਅਲੱਗ ਤਰ੍ਹਾਂ 'ਤੇ ਅਲੱਗ ਅਲੱਗ ਪੱਖਾਂ ਦੇ ਉੱਤੇ ਤੁਹਾਨੂੰ ਜਾਣਕਾਰੀ ਉਹ ਤੋਂ ਮਿਲਦੀ ਹੈ,
0: ਹਾਂਜੀ।
1: ਸੋ ਇਸ ਕਰਕੇ ਜਿਹੜੀ ਜਾਣਕਾਰੀ ਹੁਣ ਇਹ ਹੈ ਵੀ ਆਪਾਂ ਜਾਣਕਾਰੀ ਤਾਂ ਲੈ ਲਈ,
0: ਹਾਂਜੀ,
1: ਕਈ ਵਾਰੀ ਇਹਦੇ ਵਿੱਚ ਇਹ ਹੈ ਵੀ ਅਸੀਂ ਜਾਣਕਾਰੀ ਅੱਗੇ ਵੀ ਸਾਂਝੀ ਕਰ ਦਿੰਦੇ ਹਾਂ।
0: ਬਿਲਕੁਲ ਜੀ।
1: ਗਲਤ ਜਾਣਕਾਰੀ ਅੱਗੇ ਜਦੋਂ ਆਪਾਂ ਸਾਂਝੀ ਕਰ ਦਿੰਦੇ ਹਾਂ,
0: ਹਾਂਜੀ,
1: ਉਹਦੇ ਨਾਲ ਆਪਾਂ ਉਹ ਗਲਤ ਬੰਦੇ ਦਾ ਸਾਥ ਦੇ ਰਹੇ ਹਾਂ।
0: ਸਹੀ ਗੱਲ ਹੈ ਜੀ।
1: ਇਹਦਾ ਮਤਲਬ ਤੁਸੀਂ ਉਸ ਕਤਾਰ ਦੇ ਵਿੱਚ ਆ ਕੇ ਖੜੇ ਹੋ ਗਏ।
0: ਹਾਂਜੀ।
1: ਸੋ ਇੱਕ ਤਾਂ ਬਲ ਸਾਹਿਬ ਅੱਜ ਸਮਾਂ ਐਸਾ ਹੈ ਵੀ ਬੜਾ ਸਮਝ ਨਾਲ, ਬੜਾ ਸੰਕੋਚ ਨਾਲ
0: ਜੀ
1: ਇਹ ਆਪਾਂ ਜਿਹੜੀਆਂ ਜਾਣਕਾਰੀਆਂ ਆਪਣੇ ਤੱਕ ਪਹੁੰਚਦੀਆਂ ਨੇ ਇਹਨਾਂ ਨੂੰ ਅੱਗੇ ਜਾਣਕਾਰੀਆਂ ਨੂੰ ਪਹੁੰਚਾਉਣਾ ਹੈ।
0: ਹਾਂਜੀ।
1: ਕਿਉਂਕਿ ਹੈ ਤਾਂ ਇੱਕ ਸਿਰਫ ਹੱਥ ਨਾਲ ਹੀ ਜਿਹੜਾ ਹੈ ਇਹ ਜਾਣਕਾਰੀ ਹੁਣ ਮੂੰਹ ਨਾਲ ਨਹੀਂ,
0: ਹਾਂਜੀ,
1: ਹੈਨਾ, ਜਾਂ ਦੇਖ ਇਹ ਹੱਥ ਨਾਲ ਹੀ ਜਾਂਦੀ ਹੈ।
0: ਸਹੀ ਗੱਲ ਹੈ ਜੀ।
1: ਹੈਨਾ, ਤੁਸੀਂ ਇੱਕ ਬਟਨ ਹੀ ਨੱਪਣਾ ਤੇ ਜਾਣਕਾਰੀ ਅੱਗੇ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ।
0: ਬਿਲਕੁਲ ਜੀ।
1: ਸੋ ਇਹ ਜਾਣਕਾਰੀ ਇਹ ਨਾ ਹੋਵੇ ਕਿ ਤੁਹਾਡੇ ਲਈ ਉਹ ਇੱਕ ਐਸੀ ਮੁਸੀਬਤ ਦਾ ਵਾਇਸ ਬਣ ਜੇ,
0: ਹਾਂਜੀ,
1: ਕਿ ਮੁੜ ਕੇ ਆਪੇ ਫਸੜੀਏ ਤੈਨੂੰ ਕੌਣ ਛੜਾਵੇ ਵਾਲਾ ਹਿਸਾਬ ਹੋ ਜਾਂਦਾ। ਆਪਾਂ ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ।
0: ਹਾਂਜੀ ਹਾਂਜੀ, ਬਿਲਕੁਲ ਜੀ।
1: ਆ ਧੋਖਾਧੜੀਆਂ ਜਿਹੜੀਆਂ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ, ਇਹ ਵੀ ਤਾਂ ਇਸੇ ਹਿਸਾਬ ਦਾ ਹੀ ਹੈ ਨਾ।
0: ਬਿਲਕੁਲ ਜੀ।
1: ਕਿ ਜਿਹੜਾ ਬੰਦਾ ਸਾਨੂੰ ਪੁੱਛ ਰਿਹਾ ਆਪਾਂ ਤੋਂ ਜਾਣਕਾਰੀ ਲੈ ਰਿਹਾ,
0: ਹਾਂਜੀ,
1: ਤੁਹਾਨੂੰ ਉਸ ਬਾਰੇ ਪਤਾ ਹੀ ਨਹੀਂ ਹੈ।
0: ਸਹੀ ਗੱਲ ਹੈ।
1: ਤੁਹਾਨੂੰ ਤੁਸੀਂ ਉਹਦੀ ਕੋਈ ਪਰਖ ਨਹੀਂ ਕਰ ਰਹੇ, ਉਹਦੀ ਕੋਈ ਪੜਚੋਲ ਨਹੀਂ ਕਰ ਰਹੇ।
0: ਹਾਂਜੀ।
1: ਉਹ ਤੁਹਾਨੂੰ ਐਵੇਂ ਦੱਸੀ ਜਾਂਦਾ ਕਿ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਜਾਂ ਤੁਹਾਨੂੰ ਐਵੇਂ ਕਹੀ ਜਾਂਦਾ ਮੈਂ ਫਲਾਣੇ ਥਾਣੇ 'ਚੋਂ ਬੋਲਦਾ, ਜਾਂ ਮੈਂ ਬਾਹਰੋਂ ਤੁਹਾਡਾ ਮੁੰਡਾ ਫੜਿਆ ਗਿਆ।
0: ਸਹੀ ਗੱਲ ਹੈ।
1: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਸ ਟਾਈਮ ਸਾਡੇ ਪੱਖ ਦੇ ਉੱਤੇ, ਜਾਂ ਸਾਨੂੰ ਹੀ ਇਹਨਾਂ ਦੀ ਪਰਖ ਪੜਚੋਲ ਕਰਨੀ ਪੈਣੀ ਹੈ।
0: ਹਾਂਜੀ।
1: ਬਾਅਦ ਦੇ ਵਿੱਚ ਜਦੋਂ ਕਹਿੰਦੇ ਹੁੰਦੇ ਵੀ ਲੁੱਟੀ ਗਈ,
0: ਹਾਂਜੀ,
1: ਉਦੋਂ ਕੁਛ ਨਹੀਂ ਬਣਨਾ।
0: ਸਹੀ ਗੱਲ ਹੈ ਜੀ।
1: ਸੋ ਇਸ ਕਰਕੇ ਬਾਅਦ ਦੇ ਵਿੱਚ ਜਿੱਦਾਂ ਹੈ ਕਿ ਜੀ ਕਿਸੇ ਨੂੰ ਦੋਸ਼ ਦਿਓ,
0: ਹਾਂਜੀ,
1: ਪਹਿਲੇ ਦੋਸ਼ੀ ਅਸੀਂ ਆਪ ਹਾਂ।
0: ਸਹੀ ਗੱਲ ਹੈ ਜੀ। ਆਪ ਹੀ ਸੰਭਲ ਕੇ ਚੱਲਣਾ ਚਾਹੀਦਾ ਜੀ ਪਹਿਲਾਂ,
1: ਹੈ ਕਿ ਨਹੀਂ?
0: ਬਿਲਕੁਲ।
1: ਜਿੱਦਾਂ ਕਹਿੰਦੇ ਨੇ ਉਸ ਬੱਸਾਂ ਦੇ ਵਿੱਚ ਲਿਖਿਆ ਵੀ ਹਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।
0: ਬਿਲਕੁਲ ਜੀ।
1: ਅੱਜ ਦਾ ਸਮਾਂ ਜਿਹੜਾ ਬਲ ਸਾਹਿਬ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਆਪਣਾ ਚੰਗਾ ਔਰ ਮਾੜਾ ਇਹਦੇ ਜਿਹੜਾ ਹੈ ਇਹਦੇ ਜ਼ਿੰਮੇਵਾਰ ਤੁਸੀਂ ਆਪ ਹੋ।
0: ਸਹੀ ਗੱਲ ਹੈ ਜੀ।
1: ਤੋ ਆਪ ਤੁਹਾਨੂੰ ਫਿਰ ਹਰ ਟਾਈਮ ਜਿਹੜਾ ਹੈ ਜਾਂ ਹਰ ਸਮੇਂ ਤੁਹਾਨੂੰ ਚੁਕੰਨੇ ਰਹਿਣਾ ਪੈਣਾ ਹੈ, ਜਾਗਰਤ ਰਹਿਣਾ ਪੈਣਾ ਹੈ। ਅਬੇਸਰੇ ਜਦੋਂ ਤੁਸੀਂ ਹੋਏ ਨਹੀਂ,
0: ਹਾਂਜੀ,
1: ਤੇ ਤੁਸੀਂ ਇਹਦਾ ਮਤਲਬ ਯਾਰ ਠੱਗੇ ਲੁੱਟੇ ਗਏ।
0: ਠੱਗੀ ਤਾਂ ਪਹਿਲੇ ਨੰਬਰ ਤੇ ਹੈ ਜੀ। ਤੁਸੀਂ ਇਹ ਦੇਖੋ ਹੁਣ ਫੋਨ ਦੇ ਵਿੱਚ ਹੀ ਆਪਣੇ ਜਿੰਨੇ ਤਕਰੀਬਨ ਖਾਤੇ ਨੇ ਆਪਣੇ ਬੈਂਕ ਵਾਲੇ ਖਾਤੇ ਫੋਨ 'ਚ ਜੁੜੇ ਹੁੰਦੇ ਆ।
1: ਬਿਲਕੁਲ।
0: ਵਟਸਐਪ ਤੇ ਮੈਸੇਜ ਆਉਂਦਾ, ਉਹ ਕਹਿੰਦੇ ਅੱਗੇ 10 ਜਾਣਿਆਂ ਨੂੰ ਭੇਜੋ, ਤੁਹਾਨੂੰ ਹਜ਼ਾਰ ਰੁਪਇਆ ਜੇ ਤੁਹਾਡੇ ਖਾਤੇ 'ਚ ਆ ਜਾਊਗਾ। ਉਹ ਬਾਅਦ 'ਚ ਪਤਾ ਲੱਗਦਾ ਜਿਹੜਾ

0: ਖਾਤੇ ਵਿੱਚ ਵੀ ਸੀਗਾ 500,000
1: ਮੇਰੇ ਯਾਰ ਕਿਤੇ, ਉਹ ਵੀ ਉੱਡ ਗਿਆ।
0: ਇਸ ਕਰਕੇ ਜਿਹੜਾ ਬਚਾਇਆ ਉਹ ਆਪਾਂ ਆਪ ਹੀ ਕਰੀਏ,
1: ਆਪ ਹੀ ਕਰੀਏ। ਦੇਖੋ ਪੈਸਾ ਤਾਂ ਨਾ, ਇੱਕ ਜਿੱਦਾਂ ਕਹਿੰਦੇ ਵੀ ਲਾਲਚ ਬੁਰੀ ਬਲਾ,
0: ਹਾਂਜੀ,
1: ਇਹ ਲਾਲਚ ਦੇ ਵਿੱਚ ਆ ਕੇ ਬੰਦਾ ਰਗੜਿਆ ਜਾਂਦਾ।
0: ਸਹੀ ਗੱਲ ਹੈ ਜੀ।
1: ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਆ ਵੀ ਤੁਹਾਨੂੰ 1,000 ਮਿਲਣਗੇ, ਹੈ ਨਾ, ਕੋਈ ਹੋਰ ਲਾਟਰੀ ਨਿਕਲਿਆ ਜੀ ਤੁਹਾਡੀ, ਐਂ ਹੋ ਜੂ ਉਹ ਹੋ ਜੂਗਾ।
0: ਬਿਲਕੁਲ ਜੀ।
1: ਸੋ ਇਹਨਾਂ ਚੀਜ਼ਾਂ ਤੋਂ ਬਚੋ, ਜਿਹੜਾ ਤੁਹਾਡੇ ਜੇਬ ਦੇ ਵਿੱਚ ਸਰਮਾਇਆ ਹੈ ਉਹਨੂੰ ਹੀ ਸੰਭਾਲ ਲਓ।
0: ਸਹੀ ਗੱਲ ਹੈ।
1: ਇਹ ਜੇਬ ਦੇ ਵਜਨ ਵਧਾਉਣ ਦੇ ਚੱਕਰ ਦੇ ਵਿੱਚ ਹੋਰ ਹੀ ਨਾ ਵਜਨ ਘਟਾ ਗਏ ਸੀ ਉਹ।
0: ਸਹੀ ਗੱਲ ਹੈ ਜੀ।
1: ਸੋ ਆਪਾਂ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕ, ਕਿਉਂਕਿ ਬਹੁਤ ਸਾਰੇ ਖਾਸ ਕਰਕੇ ਜਿਹੜਾ ਹੈ ਕਿ ਉਹ ਜਿਹੜਾ ਠੱਗ ਆ ਉਹਦਾ ਕੰਮ ਤਾਂ ਠੱਗਣੀ ਮਾਰਨਾ ਹੈ।
0: ਇੱਕ ਦੇਖੋ ਜੀ, ਬੇਰੁਜ਼ਗਾਰੀ ਆਪਣੇ ਮੁਲਕ ਵਿੱਚ ਇੰਨੀ ਆ ਅਤੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਉਹ ਕਹਿੰਦੇ ਹੁਣ ਨੌਕਰੀ ਤਾਂ ਮਿਲਣੀ ਨਹੀਂ, ਘੱਟੋ ਘੱਟ ਇਧਰਲੇ ਪਾਸੇ ਨੂੰ
1: ਕੰਮ ਤਾਂ ਲੱਭਣੀ
0: ਕੰਮ ਤਾਂ ਲੱਭਣਾ ਹੀ ਆ। ਇਸ ਕਰਕੇ ਜਿਹੜੀ ਤੁਸੀਂ ਜਿੰਨੇ ਕੁ ਤਕਰੀਬਨ ਇਹ ਕੇਸ ਫੜ ਹੁੰਦੇ ਆ ਜੀ ਠੱਗੀ ਵਾਲੇ, ਉਹਨਾਂ ਵਿੱਚ ਬਹੁਤੇ ਜਿਹੜੇ ਆ ਨੌਜਵਾਨ ਬੱਚੇ ਆ।
1: ਸੋ ਇਸ ਕਰਕੇ ਇਹਦੇ ਤੋਂ ਉਹੀ ਹੈ ਨਾ ਕਿ ਬਾਲ ਸਾਹਿਬ ਆਪਾਂ ਨੇ ਬਚਣਾ।
0: ਹਾਂਜੀ ਬਿਲਕੁਲ,
1: ਆਪਾਂ ਖੁਦ ਬਚਣਾ ਹੈ। ਕੋਈ ਤੁਹਾਡੇ ਨਾਲ ਠੱਗੀ ਮਾਰਨ ਵਾਲਾ ਤਾਂ ਬਾਅਦ ਦੇ ਵਿੱਚ ਆਉਂਦਾ ਹੈ,
0: ਬਿਲਕੁਲ ਜੀ,
1: ਜਿਹੜਾ ਠੱਗਿਆ ਜਾਂਦਾ ਹੈ ਉਹ ਪਹਿਲਾਂ ਦੋਸ਼ੀ ਹੈ।
0: ਮੌਕਾ ਤਾਂ ਆਪਾਂ ਦਿੰਦੇ ਹਾਂ ਜੀ,
1: ਮੌਕਾ ਅਸੀਂ ਦਿੰਦੇ ਹਾਂ। ਸੋ ਇਸ ਕਰਕੇ ਹਰ ਬੰਦੇ ਨਾਲ ਹਰ ਜਾਣਕਾਰੀ ਸਾਂਝੀ ਕਰਨਾ
0: ਜੀ,
1: ਹਰ ਬੰਦੇ ਨੂੰ ਆਪਣੀ ਜਾਣਕਾਰੀ ਦੇ ਦੇਣਾ, ਇਹ ਤੁਹਾਡੇ ਪੱਖ ਦੇ ਉੱਤੇ ਜਾਇਜ਼ ਨਹੀਂ ਹੈ।
0: ਬਿਲਕੁਲ ਜੀ,
1: ਕਿਉਂਕਿ ਨਾ ਤੁਹਾਨੂੰ ਬੈਂਕਾਂ ਵਾਲੇ ਫੋਨ ਕਰਦੇ ਹੈ ਤੇ ਨਾ ਬੈਂਕਾਂ ਵਾਲੇ ਤੁਹਾਨੂੰ ਧਮਕਾਉਂਦੇ ਹੈ।
0: ਸਹੀ ਗੱਲ।
1: ਤੇ ਜਿਹੜਾ ਆਪਣਾ ਮਹਿਕਮਾ ਪੁਲਿਸ ਦਾ ਵੀ ਮਹਿਕਮਾ ਹੈ, ਉਹਨਾਂ ਦਾ ਵੀ ਢੰਗ ਤਰੀਕਾ ਫੋਨ ਤੇ ਨਹੀਂ ਹੈ। ਜੇ ਉਹਨਾਂ ਨੂੰ ਕੋਈ ਤੁਹਾਡੇ ਬਾਰੇ ਸ਼ੰਸ਼ਾ ਹੈ ਜਾਂ ਸ਼ੱਕ ਹੈ, ਉਹ ਤੁਹਾਡੇ ਘਰ ਆਉਣਗੇ, ਤੁਹਾਨੂੰ ਸੰਭਣ ਆਉਣਗੇ, ਅਦਾਲਤੀ ਕਾਰਵਾਈ ਹੋਊਗੀ। ਏਦਾਂ ਨਹੀਂ ਪੁਲਿਸ ਕਹਿੰਦੀ ਕੁਛ। ਸੋ ਇਸ ਕਰਕੇ ਜਿਹੜਾ ਇਹ ਬਿਨਾਂ ਗੱਲੋਂ ਕਿਸੇ ਡਰ ਦੇ ਵਿੱਚ ਆ ਜਾਣਾ, ਭੈ ਦੇ ਵਿੱਚ ਆ ਜਾਣਾ, ਇਹ ਤੁਹਾਨੂੰ ਲੈਣੇ ਦੇਣੇ ਪੈ ਸਕਦੇ।
0: ਸਹੀ ਗੱਲ।
1: ਲੋਕ ਬੋਲ ਗਾਉਣ ਦੇ ਲਾਉਂਦੇ ਹਾਂ,
0: ਸੁਣਾ ਦਿਓ ਜੀ।

ਪਰ ਕਿਤੇ ਜਿਹੜੀ ਸਾਡੀ ਨਾਈਟ੍ਰੋਜਨ ਦੀ ਜਿਹੜੀ ਖਾਦ ਹੈ ਉਹਦੀ ਆਪਾਂ ਤੀਜੀ ਡੋਜ਼ ਦੇਣੀ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹ ਤੀਸਰੀ ਡੋਜ਼ ਹੁਣ ਬਿਲਕੁਲ ਢੁੱਕਵਾਂ ਸਮਾਂ ਹੈ ਜਿਹੜਾ ਕਿ ਸਾਡਾ ਇਹ ਜੂਨ ਦੇ ਲਾਸਟ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪਾ ਕੇ ਉਹਨੂੰ ਆਪਾਂ ਕਟੇਲ ਕਰ ਦੇਣਾ, ਕਿਉਂਕਿ ਅਗਰ ਇਸ ਤੋਂ ਬਾਅਦ ਜਦੋਂ ਆਪਾਂ ਖਾਦ ਪਾਉਂਦੇ ਹਾਂ ਉਹ ਸਾਡੀ ਫਸਲ ਨੂੰ ਕੂੜਾ ਅਤੇ ਕੱਚਾ ਕਰਦੀ ਹੈ, ਔਰ ਜਦੋਂ ਬਾਅਦ ਵਿੱਚ ਹਵਾ ਆਉਂਦੀ ਹੈ ਗੰਨਾ ਸਾਡਾ ਡਿੱਗਦਾ ਹੈ ਅਤੇ ਉਹਦੇ 'ਤੇ ਕੀੜੇ ਮਕੌੜਿਆਂ ਦਾ ਅਟੈਕ ਵੀ ਵੱਧਦਾ ਹੈ। ਕਿਸਾਨ ਵੀਰੋ, ਇੱਥੇ ਇੱਕ ਚੀਜ਼ ਮੈਂ ਹੋਰ ਦੱਸਦਾ ਜੋ ਕਿ ਕਈ ਵਾਰ ਸਾਡੇ ਕਿਸਾਨ ਵੀਰ ਕੀ ਹੈ ਕਿ ਗੰਨੇ ਦੀ ਬਣਾਈ ਕਰਨ ਤੋਂ ਬਾਅਦ ਜਾਂ ਲੇਟ ਜਾ ਕੇ DAP ਦੀ ਵੀ ਉੱਥੇ ਐਪਲੀਕੇਸ਼ਨ ਕਰ ਦਿੰਦੇ ਆ। ਤਾਂ ਕਿਸਾਨ ਵੀਰੋ, ਇੱਥੇ ਇਹ ਹੈ ਕਿ ਉਸ ਸਮੇਂ ਖਾਦ ਪਾਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹਦੇ ਵਿੱਚ ਫਾਸਫੋਰਸ ਹੈ। ਫਾਸਫੋਰਸ ਹਮੇਸ਼ਾ ਜਦੋਂ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਉਹ ਮਿੱਟੀ ਦੇ ਵਿੱਚ ਪਾਇਆ ਜਾਂਦਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪੱਥਰ ਹੈ, ਇਹਦੀ ਮਿੱਟੀ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਬਹੁਤ ਘੱਟ ਹੈ। ਇਹਨਾਂ ਥੱਲੇ ਨਹੀਂ ਜਾਣਾ, ਜੜ੍ਹ ਨੇ ਉੱਤੇ ਨਹੀਂ ਆਉਣਾ, ਅਤੇ ਉਨਾ ਸਾਡਾ ਗੰਨੇ ਦਾ ਝਾੜ ਨਹੀਂ ਵਧਣਾ ਜਿੰਨਾ ਸਾਡਾ ਖਰਚਾ ਵੱਧ ਜਾਣਾ। ਅਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਉੱਥੇ ਜੋ ਵੀ ਸਾਡਾ ਖਾਦ ਦਾ ਪ੍ਰਬੰਧਨ ਹੈ, ਜੋ ਅਸੀਂ ਨਾਈਟ੍ਰੋਜਨ ਦੀ ਲਾਸਟ ਖਾਦ ਪਾਉਣੀ ਹੈ ਉਹਨੂੰ ਕੋਸ਼ਿਸ਼ ਕਰੀਏ ਕਿ ਆ ਜੂਨ ਦੇ ਲਾਸਟ ਹਫ਼ਤੇ ਜਾਂ ਮੈਕਸੀਮਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਉਹਨੂੰ ਖਤਮ ਕਰਕੇ ਭਰ ਦਈਏ। ਦੂਸਰਾ ਪੁਆਇੰਟ ਉਹਦੇ ਜਿਹੜਾ ਸਾਡੀ ਸਾਂਭ ਸੰਭਾਲ ਦਾ ਹੈ ਉਹ ਹੈਗਾ ਸਾਡਾ ਕੀੜਿਆਂ ਦਾ ਪ੍ਰਬੰਧਨ। ਜਿਹੜੇ ਗੰਨੇ ਦੇ ਵਿੱਚ ਕੀਟਨਾਸ਼ਕ ਆਉਂਦੇ ਨੇ, ਜਿਹੜੇ ਸ਼ੁਰੂਆਤੀ ਕੀੜੇ ਉਹਨਾਂ ਦਾ ਟਾਈਮ ਨਿਕਲ ਚੁੱਕਾ ਹੈ, ਪਰ ਸਰਵੇ ਦੇ ਦੌਰਾਨ ਤੁਹਾਨੂੰ ਮੈਂ ਇਹ ਦੱਸਾਂਗਾ ਕਿ ਕਿਤੇ ਕਿਤੇ ਸਾਨੂੰ ਜਿਹੜਾ ਆਗ ਦਾ ਗੜੋਆ ਹੈ ਉਹਦੇ ਆਉਣ ਦਾ ਹੁਣ ਢੁੱਕਵਾਂ ਸਮਾਂ ਹੈ, ਔਰ ਕਿਤੇ ਕਿਤੇ ਉਹਦੇ ਜਿਹੜੇ ਨੇ ਸਾਨੂੰ ਸਿਮਟਮ ਜਿਹੜੀਆਂ ਨਿਸ਼ਾਨੀਆਂ ਨੇ ਉਹ ਨਜ਼ਰ ਆਈਆਂ ਨੇ। ਅਤੇ ਟੋਪ ਬੋਰ ਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਆਹ ਢੁੱਕਵਾਂ ਸਮਾਂ ਹੈ ਇਹਦਾ, ਜੂਨ ਦਾ ਲਾਸਟ ਹਫ਼ਤਾ, ਜੁਲਾਈ ਔਰ ਅਗਸਤ, ਕਿਉਂਕਿ ਆਹ ਜੋ ਸਟੇਜ ਹੈ ਇਸ ਟਾਈਮ ਗੰਨੇ ਦੀ ਇਹ ਫੁੱਲ ਬੜਾਓ ਵਾਲੀ ਸਟੇਜ ਹੈ, ਜਿਹਨੂੰ ਆਪਾਂ ਟੈਕਨੀਕਲੀ ਗ੍ਰੈਂਡ ਗਰੋਥ ਸਟੇਜ ਕਹਿੰਦੇ ਹਾਂ, ਕਿ ਇਸ ਦੌਰਾਨ ਹੀ ਗੰਨਾ ਸਭ ਤੋਂ ਜ਼ਿਆਦਾ ਵੱਢਦਾ, ਔਰ ਜਦੋਂ ਥੱਲੋਂ ਗੰਨੇ ਦੀਆਂ ਮੱਟੀਆਂ ਬਣਨ ਤੋਂ ਬਾਅਦ ਆਗ ਬਣਦਾ, ਉਸੇ ਟਾਈਮ ਉਹ ਗਾਗ ਦੇ ਗੜਵੇ ਦਾ ਅਟੈਕ। ਤੁਸੀਂ ਦੇਖਦੇ ਹੋਣਗੇ ਕਿ ਖੇਤਾਂ ਦੇ ਵਿੱਚ ਜਿਹੜੇ ਅੰਦਰ ਗੋਹ ਵਾਲੀਆਂ ਪੱਤੀਆਂ ਹੁੰਦੀਆਂ ਨੇ ਉਹਨਾਂ ਪੱਤੀਆਂ ਦੇ ਨਾਲ ਨਾਲ ਜਿਹੜੇ ਨਾ ਛੋਟੇ ਸ਼ੋਰਟ ਹੋਲ ਜਿਹਨਾਂ ਕੇ ਛੇਕ ਹੋ ਜਾਂਦੇ ਆ ਪੱਤੀਆਂ ਦੇ ਵਿੱਚ, ਉਹ ਇਸ ਕੀੜੇ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਉੱਥੇ 100 ਬੂਟੇ ਪਿੱਛੋਂ ਕੋਈ 5 ਕੁ ਬੂਟਿਆਂ ਦੇ ਵਿੱਚ ਤੁਹਾਨੂੰ ਉਹ ਸੁਰਾਖ ਨਜ਼ਰ ਆਉਂਦੇ ਹੈ ਅਤੇ ਉੱਥੇ ਤੁਸੀਂ ਜਿਹੜਾ ਹੈ ਇਸ ਟਾਈਮ ਜਾਂ ਤਾਂ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨੀ ਹੋਏ ਤਾਂ ਕੋਰਾਜਿਨ ਦੀ ਸਪਰੇਅ ਕਰ ਸਕਦੇ ਹੋ, 150 ml ਜਿਹੜੀ ਹੈ ਉਹ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਜਿਹੜਾ ਸਪਰੇਅ ਕੀਤਾ ਜਾ ਸਕਦਾ ਹੈ। ਜਾਂ ਗੰਨਾ ਜਦੋਂ ਵੱਡਾ ਹੋ ਗਿਆ ਵਿੱਚ ਨਹੀਂ ਵੜਿਆ ਜਾ ਸਕਦਾ, ਸਪਰੇਅ ਨਹੀਂ ਕਰ ਸਕਦੇ, ਤਾਂ ਉੱਥੇ ਕੋਸ਼ਿਸ਼ ਕਰੀਏ ਕਿ ਫਟੇਰਾ ਜਿਹੜਾ ਕਿ ਦੋਨਾਂ ਦਾ ਸਾਲਟ ਕੋਰਾਜਿਨ ਅਤੇ ਫਟੇਰੇ ਦਾ ਸੇਮ ਹੈ, 10 ਕਿਲੋ ਫਟੇਰਾ ਜਾਂ 12 ਕਿਲੋ ਫਿਊਰਾਡੋਨ ਉਦੋਂ ਜਿਹੜਾ ਅਸੀਂ ਖੇਤ ਦੇ ਵਿੱਚ ਦਬਾ ਦਈਏ। ਅਤੇ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਫਟੇਰਾ ਪਾਉਣਾ ਤਾਂ ਖੇਤ ਦੇ ਵਿੱਚ ਨਮੀ ਹੋਣੀ ਜ਼ਰੂਰੀ ਹੈ, ਕਿਉਂਕਿ ਇਹ ਸਿਸਟੈਮਿਕ ਕੀਟਨਾਸ਼ਕ ਹੈਗਾ, ਇਹ ਅੰਦਰ ਸਿਸਟਮ 'ਤੇ ਜਾਣ ਤੋਂ ਬਾਅਦ ਹੀ ਕੀਟ ਨੂੰ ਮਾਰਦਾ ਅਤੇ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਬਿਨਾਂ ਰਸਾਇਣ ਵਾਲੀ ਵਿਧੀ ਦੇ ਨਾਲ ਵੀ ਆਹ ਜਿਹੜੀਆਂ ਸੁੰਡੀ ਹੈਗੀ ਹੈ ਸਾਡੀ ਟੋਪ ਬੋਰ ਦੀ ਆਪਾਂ ਕਹਿ ਰਹੇ ਹਾਂ ਆਗ ਦਾ ਗੜੋਆ ਕਹਿ ਰਹੇ ਹਾਂ, ਇਹਨਾਂ ਨੂੰ ਰੋਕ ਸਕਦੇ ਹਾਂ। ਇਹਦੇ ਲਈ ਜਿਹੜੇ ਸਾਡੇ ਟ੍ਰਾਈਕੋਕਾਰਡਸ ਹੈ ਉਹ ਟ੍ਰਾਈਕੋਕਾਰਡ ਦੀ ਵਰਤੋਂ ਕਰ ਸਕਦੇ ਹੈ। ਟ੍ਰਾਈਕੋਕਾਰਡ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਤੋਂ, ਕਪੂਰਥਲਾ ਤੋਂ, ਗੁਰਦਾਸਪੁਰ ਤੋਂ ਮਿਲ ਸਕਦੇ ਨੇ। ਉਹ ਜਿਹੜਾ ਟ੍ਰਾਈਕੋਕਾਰਡ ਮਿਲਦਾ ਹੈ ਉਹਦਾ ਜਿਹੜਾ ਕਿ ਅਗਰ ਉਹਦੇ ਟ੍ਰਾਈਕੋਕਾਰਡ ਦੇ ਉੱਤੇ ਜਿਹੜੇ ਅੰਡੇ ਲੱਗਦੇ ਆ, ਅਗਰ ਉਹਨਾਂ ਦੇ ਅੰਡਿਆਂ ਦੀ ਗੱਲ ਕਰਦੇ ਹਾਂ ਤਾਂ ਘੱਟੋ ਘੱਟ 20,000 ਅੰਡੇ ਪ੍ਰਤੀ ਏਕੜ ਦੇ ਵਿੱਚ ਉਹ ਵਰਤੇ ਜਾਂਦੇ ਨੇ। ਔਰ ਇਹ ਜੋ ਅੰਡੇ ਹੈ ਉਹ ਟ੍ਰਾਈਕੋਕਾਰਡ ਜਿਹਦਾ ਕਿ ਸਾਈਜ਼ 10 ਤੋਂ 15 ਸੈਂਟੀਮੀਟਰ ਦਾ ਹੁੰਦਾ, ਉਹਦੇ 'ਤੇ ਇਹ ਅੰਡੇ ਪੇਸਟ ਕੀਤੇ ਹੁੰਦੇ ਹੈ। ਉਹ ਤੁਸੀਂ ਇੱਕ ਕਾਰਡ ਨੂੰ ਲੈ ਕੇ ਬਰਾਬਰ ਦਾ ਛੋਟੇ 40 ਹਿੱਸਿਆਂ ਦੇ ਵਿੱਚ ਕੱਟਣਾ ਹੈ, ਅੰਦਾਜ਼ੇ ਦੇ ਨਾਲ ਲਗਭਗ 500 ਕੁ ਅੰਡਾ ਉਸ ਪੀਸ 'ਤੇ ਆ ਜਾਣਾ ਚਾਹੀਦਾ। ਔਰ ਉਹ ਜੋ ਪੀਸ ਹੈ ਟ੍ਰੈਕੋਕਾਰਡ ਦਾ ਉਹਨੂੰ ਗੰਨੇ ਦੇ ਪੱਤੇ 'ਤੇ ਨਿਚਲੇ ਹਿੱਸੇ ਦੇ ਵਿੱਚ ਸਟੈਪਲ ਕਰਕੇ ਲਗਾ ਦਿਓ। ਔਰ ਇੱਥੇ ਇੱਕ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਹ ਜੋ ਟ੍ਰੈਕੋਕਾਰਡ ਲਗਾਉਣਾ ਹੈ ਕਦੇ ਵੀ ਉਹਨੂੰ ਧੁੱਪੇ ਜਾਂ ਨਾ ਲਗਾਓ, ਜਦੋਂ ਵੀ ਕਾਰਡ ਲਗਾਉਣਾ ਹੈ ਇਹ ਸ਼ਾਮ ਦੇ ਸਮੇਂ ਲਗਾਓ ਤਾਂ ਕਿ ਉਹਦਾ ਫਿਰ ਰਿਜ਼ਲਟ ਜਿਹੜੇ ਹੈ ਉਹ ਅੱਛੇ ਆਉਣਗੇ। ਇਹਦੇ ਨਾਲ ਹੀ ਅਗਰ ਜੇ ਆਪਾਂ ਦੂਜੀ ਕੀੜੀ ਦੀ ਗੱਲ ਕਰਦੇ ਹਾਂ ਇਸ ਸਮੇਂ ਜਿੱਥੇ ਕਿਤੇ ਸਾਡੇ ਮੋਢੀ ਫਸਲ ਨਗਲੈਕਟਡ ਰਹਿ ਗਈ ਹੈ, ਅਨਅਟੈਂਡਡ ਰਹਿ ਗਈ ਹੈ, ਉਹਨਾਂ ਖੇਤਾਂ ਦੇ ਵਿੱਚ ਕਾਲੀ ਕੀੜੀ ਕਹਿ ਲਓ, ਬਲੈਕ ਬੱਗ ਕਹਿ ਲਓ, ਕਾਲਾ ਖਟਮਲ ਕਹਿ ਲਓ, ਉਹਦਾ ਹੌਂਦ ਨਜ਼ਰ ਆ ਰਹੀ ਹੈ। ਤੁਸੀਂ ਦੇਖੋਗੇ ਕਿ ਖੇਤ ਦੇ ਵਿੱਚ ਜਿਹੜੀਆਂ ਪੱਤੀਆਂ ਨੇ ਉਹ ਦੂਰੋਂ ਹੀ ਨਜ਼ਰ ਆਉਣਗੀਆਂ, ਜਿੱਦਾਂ ਨਿੰਬੂ ਦੇ ਰੰਗ, ਹਲਕੇ ਖੱਟੇ ਰੰਗ ਦੇ ਜਿੱਦਾਂ ਤੁਹਾਨੂੰ ਪੱਤੇ ਨਜ਼ਰ ਆਉਣਗੇ। ਜਦੋਂ ਤੁਸੀਂ ਉਸ ਗੋਭ ਨੂੰ ਖੋਲ੍ਹ ਕੇ ਦੇਖਦੇ ਹੋ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਉਹ ਜੋ ਕਾਲਾ ਖਟਮਲ ਹੈ, ਜੋ ਕਾਲੀ ਕੀੜੀ ਹੈ, ਉਹਦੇ ਜਿਹੜੇ ਅਡਲਟਸ ਹੈ ਉਹ ਘੱਟੋ ਤੋਂ ਘੱਟ 30-30, 40-40 ਦਾਣੇ ਉਹਦੇ ਉੱਥੇ ਹਾਜ਼ਰ ਹੈ।

ਉੱਲੀ ਉਸ ਬੂਟੇ ਦੇ ਵਿੱਚ ਆ ਚੁੱਕੀ ਹੈ, ਜਾਂ ਤਾਂ ਅਸੀਂ ਉਹਦੀ ਬੀਜ ਦੇ ਟਾਈਮ ਬੀਜ ਦੀ ਸ਼ੋਧ ਨਹੀਂ ਕੀਤੀ, ਜਾਂ ਉਹ ਕਿਤੇ ਪਾਣੀ ਨਾਲ ਆ ਗਿਆ, ਅਤੇ ਜਾਂ ਕਿਤੇ ਬਾਈ ਏਅਰ ਉਹਦੇ ਕੋਲੇ ਕਣ ਆ ਕੇ ਉਹਨਾਂ ਨੇ ਇਨਫੈਕਸ਼ਨ ਦਿੱਤੀ ਹੈ, ਪਰ ਇਸ ਟਾਈਮ ਉਹ ਇਸ ਵੇਲੇ ਪੱਤੀ ਦੇ ਵਿੱਚ ਹੀ ਹੈ। ਅਗਰ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਸਾਨੂੰ ਨਜ਼ਰ ਆਉਂਦੀ ਹੈ, ਅਗਰ ਉਸ ਤਰ੍ਹਾਂ ਦੇ ਸਾਨੂੰ ਭੂਰੇ ਲਾਲ ਧੱਬੇ ਨਜ਼ਰ ਆਉਂਦੇ ਹੈ, ਤਾਂ ਇਸ ਰੱਤੇ ਰੋਗ ਨੂੰ ਅਸੀਂ ਜੋ ਸਿਫਾਰਸ਼ ਕੀਤੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ, ਉੱਥੇ ਦੋ ਫੰਜੀਸਾਈਡਸ ਹੈਗੇ, ਅਜੋਕਸੀਸਟ੍ਰੋਬਿਨ, ਡੈਫੀਕਨਾਜੋਲ, ਜਿਨ੍ਹਾਂ ਦਾ ਕਿ ਟ੍ਰੇਡ ਨਾਂ ਤੁਸੀਂ ਐਮੀਸਟਾਰ ਟੋਪ ਲੈ ਲਓ, ਗੁਡੀਵਾ ਸੁਪਰ ਕਹਿ ਲਓ, ਸਾਲਟ ਦੋਨਾਂ ਦਾ ਸੇਮ ਹੈ। 1 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਉਹਦਾ ਘੋਲ ਬਣਾ ਕੇ ਅਤੇ ਉਹ ਤੁਸੀਂ ਸਪਰੇ ਕਰਨੀ ਹੈ, ਔਰ ਹੋ ਸਕੇ ਤਾਂ ਸਪਰੇ ਆਪਾਂ ਹੁਣ ਪੱਤੀ ਸਟੇਜ 'ਤੇ ਹੀ ਕਰ ਲਈਏ, ਕਿਉਂਕਿ ਪੱਤੀ ਦੇ ਵਿੱਚ ਇਸ ਬਿਮਾਰੀ ਨੂੰ ਰੋਕਣਾ ਸੌਖਾ ਹੈ। ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਜਦੋਂ ਇਹ ਕਮਾਂਦ ਗੰਨੇ ਦੇ ਵਿੱਚ ਚਲੀ ਗਈ, ਬੂਝੇ ਦੇ ਪੱਤੀਆਂ ਤੋਂ ਨਿਕਲ ਕੇ ਮੱਟੀਆਂ ਦੇ ਵਿੱਚ ਚਲੀ ਗਈ, ਫਿਰ ਇਹਦਾ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰੋ, ਕਿਤੇ ਕਿਤੇ ਮੋਢੀ ਫਸਲ ਦੇ ਵਿੱਚ ਜਿਹੜੀ ਕਾਲੀ ਕੰਗਿਆਰੀ ਹੈ ਉਹ ਇਸ ਵੇਲੇ ਦੇਖਣ ਨੂੰ ਖੇਤਾਂ ਦੇ ਵਿੱਚ ਨਜ਼ਰ ਆ ਰਹੀ ਹੈ। ਜੇ ਅਗਰ ਆਪਾਂ ਉਸ ਕਾਲੀ ਕੰਗਿਆਰੀ ਨੂੰ ਦੇਖਦੇ ਹਾਂ, ਤੁਸੀਂ ਦੇਖੋਗੇ ਕਿ ਇੱਕ ਕਾਲੇ ਰੰਗ ਦਾ ਛਾਂਗਾ ਗੋਭ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿੱਦਾਂ ਕਿ ਸਾਡਾ ਸੁਰਮਾ ਹੁੰਦਾ, ਉੱਦਾਂ ਦਾ ਧੂੜਾ ਉੱਥੋਂ ਨਿਕਲ ਕੇ ਆ ਰਿਹਾ। ਉਹ ਕਾਲੀ ਕੰਗਿਆਰੀ ਜੋ ਕਹਿ ਰਹੇ ਹਾਂ ਆਪਾਂ, ਸਮੱਟ ਕਹਿ ਰਹੇ ਹਾਂ, ਉਸ ਧੂੜੇ ਦੀ ਉਹ ਨਿਸ਼ਾਨੀ ਹੈ, ਔਰ ਉਹ ਧੂੜਾ ਉਸ ਬੁੱਝੇ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿਹੜਾ ਕਿ ਅੱਗੇ ਹਵਾ ਦੇ ਨਾਲ ਫੈਲ ਸਕਦਾ, ਪਾਣੀ ਦੇ ਨਾਲ ਫੈਲ ਸਕਦਾ, ਅਤੇ ਉਹਨੂੰ ਅਗਰ ਰੋਕਣਾ ਹੈ, ਉਹਦੀ ਅਗਰ ਸਾਂਭ ਸੰਭਾਲ ਕਰਨੀ ਹੈ, ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਉਹ ਜੋ ਬੂਝਾ ਹੈ, ਉਸ ਬੂਝੇ ਦੇ ਵਿੱਚ ਉਹ ਜੋ ਇੱਕ ਟਿੱਲਰ ਹੈ ਤੁਹਾਡਾ ਸ਼ੂਟ, ਜੋ ਇਨਫੈਕਟਡ ਹੈਗਾ, ਉਹਨੂੰ ਕੋਸ਼ਿਸ਼ ਕਰੀਏ ਕਿ ਸਵੇਰੇ ਸਵੇਰੇ ਜਦੋਂ ਠੰਡ ਹੁੰਦੀ ਹੈ, ਇੱਕ ਗੰਨੀ ਬੈਗ ਲੈ ਕੇ, ਸੇਬਿਆਂ ਵਾਲੀ ਬੋਰੀ ਲੈ ਕੇ, ਉਹਦੇ 'ਤੇ ਹਲਕਾ ਜਿਹਾ ਪਾਣੀ ਮਾਰ ਕੇ, ਉਹਨੂੰ ਕੱਟ ਕੇ ਉਸ ਬੋਰੀ 'ਚ ਪਾ ਕੇ ਖੇਤ ਤੋਂ ਬਾਹਰ ਲਿਆ ਕੇ ਕਿਤੇ ਆਈਸੋਲੇਸ਼ਨ ਦੇ ਵਿੱਚ ਜਾਂ ਤਾਂ ਉਹਨੂੰ ਦਬਾ ਦੇਈਏ ਜਾਂ ਸਾੜ ਦੇਈਏ। ਜਦੋਂ ਅਸੀਂ ਉਹਨੂੰ ਉੱਥੇ ਉਹ ਖਤਮ ਕਰਦੇ ਹਾਂ, ਅਤੇ ਉਹਦਾ ਸੈਕੰਡਰੀ ਸਪਰੈਡ ਜਿਹੜਾ ਅੱਗੇ ਫੈਲਾਓ ਹੈ ਉਹ ਨਹੀਂ ਹੁੰਦਾ, ਅਤੇ ਉਸ ਤੋਂ ਬਾਅਦ ਅਗਰ ਇਹਦਾ ਇੰਸੀਡੈਂਸ ਤੁਹਾਨੂੰ ਜ਼ਿਆਦਾ ਉਸ ਟਾਈਮ ਲੱਗ ਰਿਹਾ ਕਿ ਬੂਟੇ ਜ਼ਿਆਦਾ ਸੀ ਜਿਹੜੇ ਆਪਣੇ ਕੱਢੇ ਹੈ, ਉਹ ਕੋਸ਼ਿਸ਼ ਹੋ ਸਕਦਾ ਕਿ ਦੂਜੇ ਬੂਝਿਆਂ ਨੂੰ ਵੀ ਉਹਨੇ ਇਨਫੈਕਟ ਕੀਤਾ, ਪਰ ਉਹਦਾ ਅਸਰ ਨਹੀਂ ਆਇਆ ਹਾਲੇ, ਉਹ ਬਾਅਦ ਵਿੱਚ ਆਊਗਾ। ਅਤੇ ਉਹਦੇ ਲਈ ਜਿਹੜੀ ਕਿ ਆਪਾਂ ਪਹਿਲੇ ਦਵਾਈ ਦੀ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਚਾਹੇ ਐਮੀਸਟਾਰ ਟੋਪ ਹੋਵੇ, ਗੁਡੀਵਾ ਸੁਪਰ ਹੋਵੇ, ਉਹ ਦੋ ਉੱਲੀ ਨਾਸ਼ਕ ਦਾ ਬਲੈਂਡ ਹੈ, ਡੈਫੀਕਨਾਜੋਲ ਅਤੇ ਅਜੋਕਸੀਸਟ੍ਰੋਬਿਨ ਦਾ, ਸੇਮ ਕੰਸਨਟ੍ਰੇਸ਼ਨ 'ਤੇ 1 ml 1 ਲੀਟਰ ਦੇ ਵਿੱਚ ਘੋਲ ਬਣਾ ਕੇ ਉਹਦਾ ਛਿੜਕਾਅ ਕਰ ਦਿਉ। ਪਾਣੀ ਅਗਰ ਫਸਲ ਵੱਡੀ ਹੈ ਤਾਂ 200 ਲੀਟਰ 250 ਲੀਟਰ ਵੀ ਲੱਗ ਸਕਦਾ, ਅਗਰ ਜ਼ਿਆਦਾ ਲੱਗਦਾ, ਇਸ ਕਰਕੇ ਤੁਹਾਨੂੰ ਅਸੀਂ ਬੇਸਿਕ ਡੋਜ਼ ਕਹਿ ਰਹੇ ਹਾਂ ਕਿ 1 ml 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ, ਜਿੰਨਾ ਤੁਹਾਡਾ ਪਾਣੀ ਲੱਗੂਗਾ। ਫਸਲ ਨੂੰ ਚੰਗੀ ਤਰ੍ਹਾਂ ਡਰੈਂਚ ਕਰ ਦਿਉ, ਨਵਾ ਦਿਓ, ਅਤੇ ਇਹਦਾ ਚੈੱਕ ਹੋ ਜੂਗਾ। ਇਹ ਕਿਸਾਨ ਵੀਰੋ, ਕਿਤੇ ਜਿੱਥੇ ਸਾਡੀ COJ85 ਵਰਾਇਟੀ ਲੱਗੀ ਹੋਈ ਹੈ, ਉਸ ਵਰਾਇਟੀ ਦੇ ਵਿੱਚ ਉੱਥੇ ਸਾਨੂੰ ਜਿਹੜਾ ਹੈ ਉਹ ਲਾਲ ਧਾਰੀਆਂ, ਰੈੱਡ ਸਟ੍ਰਾਈਪ ਵਾਲੀ ਬਿਮਾਰੀ ਵੀ ਨਜ਼ਰ ਆ ਰਹੀ ਹੈ। ਅਤੇ ਇਸ ਬਿਮਾਰੀ ਨੂੰ ਵੀ ਅਗਰ ਰੋਕਣਾ ਹੈ ਤਾਂ ਉਹਦੇ ਲਈ ਕੋਈ ਵੀ ਉੱਲੀ ਨਾਸ਼ਕ ਜਿੱਦਾਂ ਆਪਾਂ ਪਹਿਲੇ ਕੀਤਾ, ਉਹਦੀ ਆਪਾਂ ਸਪਰੇ ਕਰ ਦਿੰਦੇ ਹਾਂ, ਕਿਉਂਕਿ ਉਹਦੇ ਵਿੱਚ ਅਗਰ ਆਪਾਂ ਸਪੈਸੀਫਾਈ ਕਰੀਏ, ਕਿਉਂਕਿ ਇਹ ਜੀਵਾਣੂ ਹੈ, ਇਹ ਇੱਕ ਬੈਕਟੀਰੀਆ ਹੈ, ਇਹਨੂੰ ਅਗਰ ਰੋਕਣਾ ਹੈ, ਇਹਨੂੰ ਕੰਟਰੋਲ ਕਰਨਾ ਹੈ, ਤਾਂ ਇੱਕ ਦਵਾਈ ਕੋਨਿਕਾ ਕਰਕੇ ਹੈਗੀ ਹੈ, ਉਹਦੇ 'ਚ ਕੋਪਰ ਆਕਸੀਕਲੋਰਾਈਡ ਦਵਾਈ ਹੈਗੀ, ਅਤੇ ਉਹਦੀ ਆਪਾਂ ਜਿਹੜੀ ਹੈ ਉਹ ਸਪਰੇ ਕਰਦੇ ਹਾਂ, ਅਤੇ ਰੈੱਡ ਸਟ੍ਰਾਈਪ ਦਾ ਆਪਾਂ ਕੰਟਰੋਲ ਕਰ ਸਕਦੇ ਹਾਂ। ਅਤੇ ਇੱਕ ਤੀਸਰੀ ਹੋਰ ਚੌਥੀ ਬਿਮਾਰੀ ਜਿਹੜੀ ਮੇਨ ਇਸ ਟਾਈਮ, ਜਿਹੜੀ ਕਿ ਸਾਨੂੰ ਇਸ ਟਾਈਮ ਆਗ ਦੇ ਗਰੂਏ ਦੇ ਨਾਲ ਵੀ ਕਨਫਿਊਜ਼ ਕਰ ਰਹੀ ਹੈ, ਉਹ ਬਿਮਾਰੀ ਹੈਗੀ ਹੈ ਪੋਕਾ ਬੋਇੰਗ। ਕਿਸਾਨ ਵੀਰੋ, ਇਹ ਅਕਸਰ ਇਰਰਿਸਪੈਕਟਿਵ ਕੋਈ ਵੀ ਕਿਸਮ ਹੋਏ, ਕਿਸੇ ਵੀ ਸੀਜ਼ਨ ਦੀ ਬਿਜਾਈ ਹੋਏ, ਇਹ ਲਗਭਗ ਹਰ ਖੇਤ ਵਿੱਚ ਇਹਦੇ ਸ਼ੁਰੂਆਤੀ ਨਿਸ਼ਾਨੀਆਂ ਦੇਖਣ ਨੂੰ ਆ ਰਹੀਆਂ ਨੇ। ਕਿਤੇ ਕਿਤੇ ਇਹਨਾਂ ਦੇ ਪੱਤੇ ਐਡਵਾਂਸ ਸਟੇਜ ਦੇ ਵਿੱਚ ਪਹੁੰਚ ਗਏ ਹਨ, ਦੂਜੀ ਅਤੇ ਤੀਜੀ ਸਟੇਜ ਦੇ ਪੱਤੇ ਆਪਸ ਦੇ ਵਿੱਚ ਝੁਰੜ ਮੁਰੜ, ਜਿੱਦਾਂ ਨੂਡਲਸ ਹੁੰਦੇ ਆ, ਘੁੰਗਰਾਲੇ ਵਾਲ ਹੁੰਦੇ ਆ, ਉਹ ਪੱਤੀਆਂ ਨੂੰ ਘੁੱਟ ਲਿਆ ਰੱਸੀ ਦੇ ਵਾਲ ਦੀ ਤਰ੍ਹਾਂ, ਅਤੇ ਉਹ ਉਹਦਾ ਨੁਕਸਾਨ ਕਰਦੀ ਹੈ। ਇੱਥੇ ਧਿਆਨ ਰੱਖਣ ਦੀ ਆਹ ਜ਼ਰੂਰਤ ਹੈ, ਜਿੱਦਾਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਆਗ ਦਾ ਗੜਵਾ ਔਰ ਪੋਕਾ ਬੋਇੰਗ, ਇਹ ਇਸ ਵੇਲੇ ਦੇਖੋ ਹੁਣ ਗ੍ਰੈਂਡ ਗਰੋਥ ਸਟੇਜ ਆ ਚੁੱਕੀ ਹੈ, ਝੋਨਾ ਲੱਗ ਗਿਆ, ਮੌਸਮ ਦੇ ਵਿੱਚ ਨਵੀਂ ਵਧਣੀ ਹੈ, ਉੱਧਰੋਂ ਮੌਨਸੂਨ ਆ ਜਾਣੀ ਹੈ। ਇੱਥੇ ਆਹ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਆਗ ਦੇ ਗੜੂਏ ਦੀ ਗੱਲ ਕਰਦੇ ਹੋ ਤਾਂ ਉਹ ਪੱਤੀਆਂ 'ਤੇ ਛੇਕ ਕਰਨਗੇ ਅਤੇ ਆਗ ਨੂੰ ਕੱਟੂਗਾ, ਪਰ ਆਹ ਜੋ ਪੋਕਾ ਬੋਇੰਗ ਹੈ ਇਹ ਕੱਟੂਗ ਨਹੀਂ, ਇਹ ਆਗ ਦੇ ਵਿੱਚ ਦਾ ਜਿਹੜਾ ਗਰੋਇੰਗ ਟਿਪ ਹੈ ਉਹਨੂੰ ਗਾਲਾ ਪਾਊਗੀ, ਉਹ ਗਲੂਗਾ ਅਤੇ ਸੜੂਗਾ। ਅਤੇ ਇੱਥੇ ਇਹ ਧਿਆਨ ਰੱਖਣਾ ਕਿ ਜਿੱਥੇ ਅਗਰ ਤੁਹਾਨੂੰ ਆਗ ਦੇ ਗੜੂਏ ਦੇ ਨਿਸ਼ਾਨ ਆਉਂਦੇ ਹੈ, ਟੋਪ ਬੋਰ ਦੀਆਂ ਨਿਸ਼ਾਨੀਆਂ, ਉੱਥੇ ਤੁਸੀਂ ਕੀਟਨਾਸ਼ਕ ਲਾਉਣਾ ਹੈ, ਅਤੇ ਦੂਸਰੀ ਸਾਈਡ ਤੁਸੀਂ ਉੱਲੀ ਨਾਸ਼ਕ ਲਾਉਣਾ ਹੈ। ਉੱਲੀ ਨਾਸ਼ਕ ਤੁਹਾਨੂੰ ਪਹਿਲੇ ਦੱਸ ਚੁੱਕਿਆ, ਐਮੀਸਟਾਰ

0: ਟੌਪ ਬਹੁਤ ਕਾਰਗਰ ਹੈ। ਅਤੇ ਲਾਸਟ ਦੇ ਵਿੱਚ ਜਿੱਦਾਂ ਹੁਣ ਝੋਨਾ ਲੱਗ ਰਿਹਾ ਹੈ, ਲੱਗਣ ਜਾ ਰਿਹਾ ਹੈ, ਚੂਹੇ ਸਾਡੇ ਉਹਨਾਂ ਖੇਤਾਂ 'ਚੋਂ ਮਾਈਗ੍ਰੇਟ ਹੋ ਕੇ ਗੰਨੇ ਦੇ ਖੇਤਾਂ ਦੇ ਵਿੱਚ ਆਉਣਗੇ, ਜਿੱਦਾਂ ਕਿ ਤੁਸੀਂ ਵਰਤਦੇ ਹੀ ਹੋ, ਚਾਹੇ ਕਾਲੀ ਦਵਾਈ ਜਿੰਕ ਫਾਸਫਾਈਡ ਦਾ ਚੋਗਾ ਬਣਾ ਕੇ ਗੰਨੇ ਉਹਦੀਆਂ ਜਿੰਦੀਆਂ ਖੁੱਡਾਂ ਨੇ ਉਹਨਾਂ ਦੇ ਵਿੱਚ ਪਾ ਕੇ ਅਸੀਂ ਰੋਕ ਸਕਦੇ ਹਾਂ। ਜੇ ਕਾਲੀ ਦਵਾਈ ਤੋਂ ਇਲਾਵਾ ਅਗਰ ਆਪਾਂ ਵਰਤੋਂ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ ਬ੍ਰਹਮਾ ਡਾਇਲੋਨ ਹੈਗਾ, ਉਹਦੇ ਵਿੱਚ 1 ਕਿਲੋ ਆਟਾ ਚਾਹੇ ਜਵਾਰ ਦਾ ਹੋਏ, ਕਣਕ ਦਾ ਹੋਏ, ਚਰੀ ਦਾ ਹੋਏ, ਉਹਨੂੰ ਮਿਕਸ ਕਰਕੇ 20 ਗ੍ਰਾਮ ਉਹਦੇ 'ਚ ਖੰਡ ਪਾ ਕੇ, 20 ਗ੍ਰਾਮ ਦਵਾਈ ਪਾ ਕੇ ਅਤੇ 20 ਗ੍ਰਾਮ ਆਪਾਂ ਖਾਣ ਵਾਲਾ ਤੇਲ ਪਾ ਕੇ ਉਹਦਾ ਚੋਗਾ ਬਣਾ ਕੇ ਅਗਰ ਅਸੀਂ ਉਹਨਾਂ ਖੁੱਡਾਂ ਦੇ ਵਿੱਚ ਪਾਉਂਦੇ ਹਾਂ ਤਾਂ ਆਪਣੀ ਅਸੀਂ ਇਸ ਫਸਲ ਨੂੰ ਸਹੀ ਤਰ੍ਹਾਂ ਸੰਭਾਲ ਸਕਦੇ ਹਾਂ। ਕਿਸਾਨ ਵੀਰੋ, ਆਹ ਜੋ ਨੁਕਤੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਇਹ ਸਪੈਸੀਫਿਕਲੀ ਆਹ ਤੁਹਾਡਾ ਜੂਨ, ਜੁਲਾਈ ਔਰ ਅਗਸਤ, ਇਹ 3 ਮਹੀਨੇ ਇਸ ਫਸਲ ਦੀ ਗ੍ਰੈਂਡ ਗਰੋਥ ਦੇ ਹੈ। ਔਰ ਕਿਉਂਕਿ ਅਸੀਂ ਹੁਣ ਝੋਨੇ ਵਾਲੀ ਸਾਈਡ ਜਾਣਾ, ਗੰਨੇ ਦੀ ਸਾਈਡ ਧਿਆਨ ਘੱਟ ਜਾਣਾ, ਪਰ ਇਹਦਾ ਸਰਵੇਖਣ ਕਰੋ, ਆਪਣੇ ਖੇਤਾਂ ਦੇ ਵਿੱਚ ਦੇਖੋ, ਅਗਰ ਇਹ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਔਰ ਸਮੇਂ ਸਿਰ ਅੱਜ ਉਹਨਾਂ ਦਾ ਅਸੀਂ ਪ੍ਰਬੰਧਨ ਕਰ ਲੈਂਦੇ ਹਾਂ, ਕੰਟਰੋਲ ਕਰ ਲੈਂਦੇ ਹਾਂ, ਮੈਨੇਜਮੈਂਟ ਕਰ ਲੈਂਦੇ ਹਾਂ, ਤਾਂ ਸਾਡੀ ਇਸ ਫਸਲ ਨੂੰ ਅਸੀਂ ਭਰਪੂਰ ਝਾੜ ਲੈ ਸਕਦੇ ਹਾਂ ਅਤੇ ਕਿਸਾਨ ਵੀਰਾਂ ਨੂੰ ਪੂਰੇ ਝਾੜ ਮਿਲ ਜਾਣਗੇ, ਗੰਨਾ ਸਹੀ ਪੜੂਗਾ, ਸਹੀ ਗਰੋਥ ਕਰੂਗਾ, ਸਹੀ ਸਮੇਂ 'ਤੇ ਪੱਕੂਗਾ ਅਤੇ ਸਾਡੀਆਂ ਖੰਡ ਮਿੱਲਾਂ ਨੂੰ ਸਹੀ ਉਹਦੀ ਰਿਕਵਰੀ ਵੀ ਮਿਲੇਗੀ। ਧੰਨਵਾਦ।
1: ਦੋ ਕੁ ਬੋਲ ਗਾਉਣ 'ਤੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: हाँ जी बाल साहब, देखो जिद्दां आपां कहिंदे आ कि हर देश अपना विधान अपना संविधान, ते
1: जी
0: साडा वी अपना संविधान है,
1: जी
0: सानू अपने संविधान ते माण है।
1: सही गल है जी।
0: ते इहदे पिछे क्योंकि बहुत सारा वड्डा इतिहास आपां सारे जाणदे आ, कुरबानियां दे बाद सानू कितें आज़ादी जाके जिहड़ी है देखण नू सानू मिली है।
1: बिल्कुल जी
0: सो इस करके अज इहदे महत्व नू समझना बड़ा जरूरी है।
1: जी
0: साडा माण साडा संविधान, डॉक्टर रणजीत सिंह हुणां दी इक वार्ता इह सजणा आपां सांझी कर
1: सुना दिओ जी।
2: भारत नू संसार दा सब तों वड्डा लोक राज आख्या जांदा है। इत्थों दा संविधान भी सारे संसार विच वधिया मन्निया जांदा है। इस नू तैयार करन वाली कमेटी ने दुनिया दे संविधानां दा अध्ययन करके अते भारती लोड़ां अनुसार इस दी रचना कीती। ਇਹ ਸੱਚਮੁੱਚ ਲੋਕਾਂ ਦੇ ਰਾਜ ਦਾ ਪ੍ਰਤੀਕ ਹੈ ਕਿਉਂਕਿ ਇਸ ਦਾ ਆਰੰਭ ਲੋਕਾਂ ਦੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੋਇਆ ਸ਼ੁਰੂ ਹੁੰਦਾ ਹੈ। ਇਹ ਲੋਕਾਂ ਦਾ ਸੰਵਿਧਾਨ ਲੋਕਾਂ ਲਈ ਅਤੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਪ੍ਰਤੀ ਵਚਨਬੱਧਤਾ ਵੀ ਦੇਸ਼ ਦੇ ਸਾਰੇ ਲੋਕਾਂ ਦੀ ਹੈ ਕਿਉਂਕਿ ਇਸ ਦਾ ਆਰੰਭ ਹੁੰਦਾ ਹੀ ਲੋਕ ਵਚਨਬੱਧਤਾ ਨਾਲ ਹੈ। ਮੁੱਢਲੇ ਸ਼ਬਦ ਹਨ ਅਸੀਂ ਭਾਰਤ ਦੇ ਲੋਕ। ਇੰਝ ਸਾਡਾ ਸੰਵਿਧਾਨ ਸਾਡਾ ਮਾਣ ਹੈ। ਇਸ ਦੀ ਰਾਖੀ ਕਰਨਾ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਹੈ ਉੱਥੇ ਦੇਸ਼ ਦੇ ਨਾਗਰਿਕਾਂ ਦੀ ਵੀ ਉਸ ਤੋਂ ਵੀ ਵੱਧ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਚਲਾਉਣ ਲਈ ਆਪਣੇ ਪ੍ਰਤੀਨਿਧੀਆਂ ਦੀ ਚੋਣ ਲੋਕ ਹੀ ਆਪਣੀਆਂ ਵੋਟਾਂ ਨਾਲ ਕਰਦੇ ਹਨ। ਜੇਕਰ ਦੇਸ਼ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਅਸਿੱਧੇ ਤੌਰ ਉੱਤੇ ਲੋਕਾਂ ਦੀ ਹੀ ਬਣਦੀ ਹੈ ਕਿਉਂਕਿ ਸਰਕਾਰ ਚਲਾਉਣ ਵਾਲਿਆਂ ਦੀ ਚੋਣ ਲੋਕਾਂ ਨੇ ਹੀ ਕੀਤੀ ਹੁੰਦੀ ਹੈ। ਸਾਡੇ ਸੰਵਿਧਾਨ ਵਿੱਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਨਸਾਫ, ਜਿਸ ਵਿੱਚ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਖ ਸ਼ਾਮਲ ਹਨ, ਉਹਨਾਂ ਨੂੰ ਸੋਚਣ, ਵਿਚਾਰਨ, ਵਿਸ਼ਵਾਸ, ਧਰਮ ਅਤੇ ਬੋਲਣ ਦੀ ਆਜ਼ਾਦੀ, ਬਰਾਬਰੀ ਭਾਵ ਸਾਰਿਆਂ ਨੂੰ ਬਰਾਬਰ ਦੇ ਮੌਕੇ ਦੇਣੇ ਅਤੇ ਭਰਾਤਰੀਪਣ ਦੇ ਬਰਾਬਰ ਦੇ ਅਧਿਕਾਰ ਹਨ। ਸਾਰੇ ਨਾਗਰਿਕਾਂ ਦੇ ਮਾਣ ਸਨਮਾਨ ਦਾ ਸਤਿਕਾਰ ਜ਼ਰੂਰੀ ਮੰਨਿਆ ਗਿਆ ਹੈ। ਕਾਨੂੰਨੀ ਤੌਰ ਉੱਤੇ ਭਾਵੇਂ ਸਾਰਿਆਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਗਏ ਹਨ ਪਰ ਅਮਲੀ ਰੂਪ ਵਿੱਚ ਅਜੇ ਵੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਧਰ ਉੱਤੇ ਚੋਖਾ ਵਿਤਕਰਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 3 ਦਹਾਕਿਆਂ ਦੌਰਾਨ ਦੇਸ਼ ਨੇ ਹਰੇਕ ਖੇਤਰ ਵਿੱਚ ਤਰੱਕੀ ਕੀਤੀ ਹੈ ਪਰ ਇਹ ਵੀ ਸੱਚ ਹੈ ਕਿ ਦੇਸ਼ ਦੀ ਘੱਟੋ ਘੱਟ 1/3 ਵਸੋਂ ਅਜਿਹੀ ਹੈ ਜਿਸ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਸ ਵਸੋਂ ਨੂੰ ਸੰਤੁਲਨ ਭੋਜਨ ਤਾਂ ਦੂਰ, ਢਿੱਡ ਭਰਵੀਂ ਰੋਟੀ ਵੀ ਨਸੀਬ ਨਹੀਂ ਹੋ ਰਹੀ। ਸਰਕਾਰ ਕੋਈ 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਹਰੇਕ ਮਹੀਨੇ ਮੁਫਤ ਅਨਾਜ ਦੇ ਰਹੀ ਹੈ। ਇਹਨਾਂ ਕੋਲ ਆਪਣਾ ਘਰ ਨਹੀਂ ਹੈ, ਇਹ ਵਿੱਦਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਅਮੀਰੀ ਗਰੀਬੀ ਵਿੱਚ ਪਾੜਾ ਘੱਟ ਹੋਣ ਦੀ ਥਾਂ ਵੱਧ ਰਿਹਾ ਹੈ। ਦੇਸ਼ ਦੀ ਅੱਧਿਓਂ ਵੱਧ ਦੌਲਤ ਕੇਵਲ 10% ਲੋਕਾਂ ਦੇ ਕਬਜ਼ੇ ਵਿੱਚ ਆ ਗਈ ਹੈ। ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਗਲੇ ਸਾਲ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਸੰਸਾਰ ਦੇ ਭੁੱਖੇ ਅਤੇ ਗਰੀਬ ਲੋਕਾਂ ਦੀ ਅੱਧੀ ਵਸੋਂ ਭਾਰਤ ਵਿੱਚ ਰਹਿੰਦੀ ਹੈ। ਰਾਜਨੀਤੀ ਦੇਸ਼ ਸੇਵਾ ਦੀ ਥਾਂ ਵਪਾਰ ਬਣਦਾ ਜਾ ਰਿਹਾ ਹੈ। ਦੇਸ਼ ਵਿੱਚ ਭ੍ਰਿਸ਼ਟਾਚਾਰ ਵੀ ਵੱਧ ਰਿਹਾ ਹੈ ਅਤੇ ਇਸ ਨੂੰ ਵਧਣ ਵਿੱਚ ਸਾਡੇ ਨੇਤਾ ਹੀ

ਮੋਹਰੀ ਰੋਲ ਅਦਾ ਕਰਦੇ ਹਨ। ਦੇਸ਼ ਲੋਕ ਰਾਜ ਦੀ ਥਾਂ ਇਸ ਕਰਕੇ ਵੋਟ ਰਾਜ ਬਣ ਰਿਹਾ ਹੈ। ਚੋਣਾਂ ਵਿੱਚ ਵੋਟ ਪ੍ਰਾਪਤੀ ਲਈ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ। ਇਸ ਖਰਚੇ ਦੀ ਭਰਪਾਈ ਲਈ ਗਲਤ ਢੰਗਾਂ ਨਾਲ ਪੈਸਾ ਇਕੱਠਾ ਕੀਤਾ ਜਾਂਦਾ ਹੈ। ਵੋਟਾਂ ਲੈਣ ਲਈ ਲੋਕਾਂ ਨੂੰ ਮੁਫਤ ਦੀਆਂ ਰਿਉੜੀਆਂ ਵੰਡੀਆਂ ਜਾਂਦੀਆਂ ਹਨ, ਜਿਸ ਦਾ ਆਰਥਿਕਤਾ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਰਾਜ ਸਰਕਾਰਾਂ ਕਰਜ਼ੇ ਹੇਠ ਡੁੱਬੀਆਂ ਹੋਈਆਂ ਹਨ। ਲੀਡਰਾਂ ਅਤੇ ਅਫਸਰਸ਼ਾਹੀ ਨੇ ਆਪਣੇ ਖਰਚੇ ਇਤਨੇ ਵਧਾ ਲਏ ਹਨ ਕਿ ਸਰਕਾਰਾਂ ਕੋਲ ਵਿਕਾਸ ਲਈ ਪੈਸਾ ਬਚਦਾ ਹੀ ਨਹੀਂ ਹੈ। ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਲਈ ਸਰਕਾਰੀ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਸੰਵਿਧਾਨ ਦੇ ਮੁੱਖ ਘਾੜੇ ਡਾਕਟਰ ਅੰਬੇਦਕਰ ਨੇ ਆਖਿਆ ਸੀ ਕਿ ਅੱਜ ਸਾਡੇ ਸੰਵਿਧਾਨ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ, ਪਰ ਸਹੀ ਅਰਥਾਂ ਵਿੱਚ ਇਹ ਉਦੋਂ ਹੀ ਪ੍ਰਾਪਤ ਹੋਣਗੇ ਜਦੋਂ ਲੋਕਾਂ ਵਿਚਲੇ ਆਰਥਿਕ ਪਾੜੇ ਨੂੰ ਮੇਟਿਆ ਜਾਵੇਗਾ ਅਤੇ ਧਰਮ ਅਤੇ ਜਾਤ ਆਧਾਰਿਤ ਬਖਰੇਵੇਂ ਖਤਮ ਹੋ ਜਾਣਗੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਭਾਵੇਂ ਵਿਕਸਿਤ ਹੋ ਰਿਹਾ ਹੈ, ਪਰ ਅਜੇ ਵੀ ਇਸ ਦੀ ਗਿਣਤੀ ਗਰੀਬ ਦੇਸ਼ਾਂ ਵਿੱਚ ਹੀ ਕੀਤੀ ਜਾ ਰਹੀ ਹੈ। ਵਸੋਂ ਦੇ ਕੋਈ 20% ਲੋਕ ਹੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਰੱਖਦੇ ਹਨ ਅਤੇ ਇਹਨਾਂ ਦੇ ਕਬਜ਼ੇ ਵਿੱਚ ਹੀ ਵੱਡੀਆਂ ਨੌਕਰੀਆਂ ਹਨ। ਲੋਕ ਰਾਜ ਵਿੱਚ ਸਰਕਾਰੀ ਕਰਮਚਾਰੀ ਲੋਕਾਂ ਦੇ ਨੌਕਰ ਹੁੰਦੇ ਹਨ, ਪਰ ਸਾਡੇ ਦੇਸ਼ ਵਿੱਚ ਉਹ ਲੋਕਾਂ ਦੇ ਹਾਕਮ ਬਣ ਕੇ ਬੈਠ ਗਏ ਹਨ। ਲੋਕਾਂ ਦੀ ਥੋੜ੍ਹੀ ਬਹੁਤ ਕਦਰ ਕੇਵਲ ਚੋਣਾਂ ਸਮੇਂ ਹੀ ਹੁੰਦੀ ਹੈ। ਹੋਣਾ ਇਸ ਦੇ ਉਲਟ ਚਾਹੀਦਾ ਹੈ। ਲੋਕ ਆਪਣੀਆਂ ਵੋਟਾਂ ਨਾਲ ਆਗੂਆਂ ਦੀ ਚੋਣ ਕਰਦੇ ਹਨ ਅਤੇ ਉਹਨਾਂ ਨੂੰ ਤਾਕਤ ਦੀ ਬਖਸ਼ਿਸ਼ ਕਰਦੇ ਹਨ। ਆਗੂਆਂ ਉੱਤੇ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ। ਜੇਕਰ ਦਫ਼ਤਰਾਂ ਵਿੱਚ ਲੋਕਾਂ ਦਾ ਮਾਣ ਸਨਮਾਨ ਨਹੀਂ ਹੁੰਦਾ, ਉਹਨਾਂ ਦੇ ਕੰਮ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਜਾਂ ਰਿਸ਼ਵਤ ਮੰਗੀ ਜਾਂਦੀ ਹੈ, ਤਾਂ ਸੰਬੰਧਿਤ ਕਰਮਚਾਰੀ ਵਿਰੁੱਧ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਕਰਮਚਾਰੀ ਲੋਕਾਂ ਦੇ ਨੌਕਰ ਹਨ। ਲੋਕਾਂ ਦਾ ਸਤਿਕਾਰ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ। ਸਹੀ ਅਰਥਾਂ ਵਿੱਚ ਉਹ ਦੇਸ਼ ਹੀ ਲੋਕ ਰਾਜ ਵਾਲੇ ਅਤੇ ਵਿਕਸਿਤ ਹਨ ਜਿੱਥੇ ਮਨੁੱਖ ਦੀ ਕਦਰ ਕੀਤੀ ਜਾਂਦੀ ਹੈ। ਇਹਨਾਂ ਦੇਸ਼ਾਂ ਵਿੱਚ ਸਰਕਾਰੀ ਕਰਮਚਾਰੀ, ਜਿਸ ਵਿੱਚ ਪੁਲਿਸ ਵੀ ਸ਼ਾਮਲ ਹੈ, ਲੋਕਾਂ ਨੂੰ ਸਰ ਆ ਕੇ ਸੰਬੋਧਨ ਕਰਦੇ ਹਨ ਅਤੇ ਬਹੁਤ ਹੀ ਸਤਿਕਾਰ ਨਾਲ ਗੱਲ ਕਰਦੇ ਹਨ। ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ। ਜੇਕਰ ਕਿਸੇ ਕੰਮ ਵਿੱਚ ਦੇਰੀ ਹੋ ਜਾਵੇ ਤਾਂ ਮੁਆਫ਼ੀ ਮੰਗੀ ਜਾਂਦੀ ਹੈ। ਸਾਡੇ ਸਰਕਾਰੀ ਢਾਂਚੇ ਵਿੱਚ ਅਜਿਹਾ ਨਹੀਂ ਹੈ। ਬਹੁਤੇ ਨੇਤਾ ਵੀ ਕੇਵਲ ਆਪਣੇ ਹੱਕਾਂ ਦੀ ਹੀ ਰਾਖੀ ਕਰਦੇ ਹਨ। ਪਾਰਲੀਮੈਂਟ ਅਤੇ ਰਾਜਾਂ ਦੀਆਂ ਅਸੈਂਬਲੀਆਂ ਵਿੱਚੋਂ ਉਸਾਰੂ ਬਹਿਸ ਖਤਮ ਹੋ ਰਹੀ ਹੈ। ਬਹੁਤਾ ਸਮਾਂ ਸ਼ੋਰ ਸ਼ਰਾਬੇ ਵਿੱਚ ਹੀ ਬਰਬਾਦ ਹੋ ਜਾਂਦਾ ਹੈ। ਲੋਕ ਹੱਕਾਂ ਦੀ ਰਾਖੀ ਲਈ ਉਸਾਰੂ ਬਹਿਸ ਘੱਟ ਹੀ ਹੁੰਦੀ ਹੈ। ਸੰਵਿਧਾਨ ਵਿੱਚ ਪ੍ਰਾਪਤ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਸਰਕਾਰ ਦੀ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਦਾ ਖਾਤਮਾ ਕੀਤਾ ਜਾਵੇ ਅਤੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਇਸ ਸੰਬੰਧੀ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਸਵੈ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਸੰਗਠਿਤ ਕੀਤਾ ਜਾਵੇ ਤਾਂ ਜੋ ਰਲ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਣ। ਇਸ ਦੇ ਨਾਲ ਹੀ ਲੋਕ ਰਾਜ ਵਿੱਚ ਲੋਕਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ। ਵੋਟ ਪਾਉਣ ਸਮੇਂ ਕੇਵਲ ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਸੂਝਵਾਨ ਨੇਤਾ ਹੀ ਚੁਣੇ ਜਾਣ। ਨਿਯਮਾਂ ਦੀ ਪਾਲਣਾ ਕਰਵਾਉਣਾ ਜਿੱਥੇ ਸਰਕਾਰੀ ਤੰਤਰ ਦਾ ਫਰਜ਼ ਹੈ, ਉੱਥੇ ਇਹਨਾਂ ਦੀ ਪਾਲਣਾ ਕਰਨਾ ਲੋਕਾਂ ਦਾ ਵੀ ਫਰਜ਼ ਹੈ। ਦੇਸ਼ ਨੂੰ ਸਾਫ਼ ਸੁਥਰਾ ਰੱਖਣਾ, ਸੜਕੀ ਨਿਯਮਾਂ ਦੀ ਪਾਲਣਾ ਕਰਨੀ, ਕੰਮ ਵਿੱਚ ਇਮਾਨਦਾਰੀ ਵਰਤਣੀ, ਇਹ ਲੋਕਾਂ ਦਾ ਧਰਮ ਹੋਣਾ ਚਾਹੀਦਾ ਹੈ। ਧਾਰਮਿਕ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸੱਚਾ ਅਤੇ ਸੁੱਚਾ ਜੀਵਨ ਜਿਉਣ ਅਤੇ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਣਾ ਦੇਣ। ਧਰਮ ਦਾ ਸਰੂਪ ਸੌੜਾ ਬਣਾ ਕੇ ਇਸ ਦੀ ਵਰਤੋਂ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਵੋਟ ਪ੍ਰਾਪਤੀ ਲਈ ਨਾ ਕੀਤੀ ਜਾਵੇ। ਸਾਡਾ ਸੰਵਿਧਾਨ ਸਾਰੇ ਸੰਸਾਰ ਵਿੱਚ ਵਧੀਆ ਮੰਨਿਆ ਗਿਆ ਹੈ। ਜਿੱਥੇ ਇਸ ਉੱਤੇ ਮਾਣ ਕਰਨ ਦੀ ਲੋੜ ਹੈ, ਉੱਥੇ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੋਣਾ ਜ਼ਰੂਰੀ ਹੈ। ਲੋਕ ਰਾਜ ਦੇ ਮੁੱਢਲੇ ਸਾਲਾਂ ਵਿੱਚ ਲੋਕਾਂ ਵਿੱਚ ਉਤਸ਼ਾਹ ਸੀ ਅਤੇ ਇੱਕ ਨਵੇਂ ਸਵੇਰੇ ਦੀ ਉਮੀਦ ਸੀ। ਜਦੋਂ ਕਮਿਊਨਿਟੀ ਵਿਕਾਸ ਪ੍ਰੋਜੈਕਟ ਸ਼ੁਰੂ ਹੋਏ ਤਾਂ ਲੋਕਾਂ ਵਿੱਚ ਜੋਸ਼ ਸੀ। ਪਿੰਡ ਵਾਸੀ ਬੜੇ ਚਾਅ ਨਾਲ ਬਾਹਰ ਨਿਕਲਦੇ ਸਨ। ਇਹ ਭਾਵੇਂ ਸੜਕ 'ਤੇ ਮਿੱਟੀ ਪਾਉਣੀ ਹੋਵੇ, ਗਲੀਆਂ ਪੱਕੀਆਂ ਕਰਨੀਆਂ ਹੋਣ, ਸਕੂਲ ਜਾਂ ਪੰਚਾਇਤ ਘਰ ਦੀ ਉਸਾਰੀ ਹੋਵੇ, ਸਾਰੇ ਖੁਸ਼ੀ ਖੁਸ਼ੀ ਕਾਰ ਸੇਵਾ ਕਰਦੇ ਸਨ, ਲੰਗਰ ਲਗਾਏ ਜਾਂਦੇ ਸਨ। ਉਦੋਂ ਨੇਤਾ ਵੀ ਲੋਕ ਭਲਾਈ ਦੀ ਭਾਵਨਾ ਨਾਲ ਕੰਮ ਕਰਦੇ ਸਨ, ਉਹਨਾਂ ਦੀ ਲੋਕਾਂ ਨਾਲ ਨੇੜਤਾ ਸੀ, ਨੌਕਰਸ਼ਾਹੀ ਵੀ ਇਮਾਨਦਾਰ ਸੀ, ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾਂਦਾ ਸੀ।
ਹੁਣ ਮੁੜ

0: ਉਸੇ ਮਾਹੌਲ ਨੂੰ ਉਸਾਰਨ ਦੀ ਲੋੜ ਹੈ। ਸਾਡੇ ਆਗੂ ਆਪਣੇ ਅੰਦਰ ਝਾਤ ਮਾਰਨ ਅਤੇ ਮਹਿਸੂਸ ਕਰਨ, ਇਹ ਜਿਹੜੀ ਸਰਦਾਰੀ ਹੈ ਇਹ ਲੋਕਾਂ ਨੇ ਹੀ ਬਖਸ਼ਿਸ਼ ਕੀਤੀ ਹੈ, ਅਤੇ ਉਹ ਨਵੀਂ ਪੀੜ੍ਹੀ ਲਈ ਆਪਣੇ ਆਪ ਨੂੰ ਆਦਰਸ਼ ਬਣਾਉਣ, ਤਾਂ ਜੋ ਉਹਨਾਂ ਵਿੱਚ ਨਿਰਾਸ਼ਾ ਪੈਦਾ ਨਾ ਹੋਵੇ ਅਤੇ ਉਹ ਆਪਣੇ ਰਾਹ ਤੋਂ ਭਟਕ ਨਾ ਜਾਣ। ਉਹਨਾਂ ਨੂੰ ਸੰਵਿਧਾਨ ਨਾਲ ਜੋੜਿਆ ਜਾਵੇ ਅਤੇ ਇਸ ਉੱਤੇ ਮਾਣ ਕਰਨ ਦੀ ਪਿਰਤ ਪਾਈ ਜਾਵੇ। ਸਾਨੂੰ ਆਪਣੇ ਦੇਸ਼ ਲਈ ਅਜਿਹਾ ਵਿਕਾਸ ਮਾਡਲ ਤਿਆਰ ਕਰਨਾ ਚਾਹੀਦਾ ਹੈ ਜਿਸ ਦਾ ਆਧਾਰ ਦੇਸ਼ ਦੇ ਵਸੀਲੇ ਹੋਣ। ਦੇਸ਼ ਦਾ ਸੰਤੁਲਿਤ ਅਤੇ ਸਰਬਪੱਖੀ ਵਿਕਾਸ ਦੇਸ਼ ਦਾ ਆਪਣਾ ਵਿਕਾਸ ਮਾਡਲ ਵਿਕਸਿਤ ਕਰਕੇ ਹੀ ਹੋ ਸਕਦਾ ਹੈ। ਜੇਕਰ ਆਪਣੇ ਵਸੀਲਿਆਂ ਨੂੰ ਆਧਾਰ ਬਣਾ ਕੇ ਯੋਜਨਾਵਾਂ ਉਲੀਕੀਆਂ ਜਾਣ ਤਾਂ ਸਰਬਪੱਖੀ ਵਿਕਾਸ ਵੱਲ ਕਦਮ ਪੁੱਟੇ ਜਾ ਸਕਦੇ ਹਨ। ਦੇਸ਼ ਦੀ ਸਾਰੀ ਵਸੋਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਇੰਝ ਅਸੀਂ ਆਪਣੇ ਮਨੁੱਖੀ ਵਸੀਲਿਆਂ ਦਾ ਪੂਰਾ ਲਾਹਾ ਪ੍ਰਾਪਤ ਕਰ ਸਕਦੇ ਹਨ। ਘਰੇਲੂ ਉਤਪਾਦ, ਆਪਸੀ ਸਾਂਝ, ਆਰਥਿਕ ਸੁਤੰਤਰਤਾ ਅਤੇ ਬਰਾਬਰੀ ਦਾ ਪ੍ਰਤੀਕ ਹੈ। ਘਰੋਗੀ ਸਨਅਤ ਨੂੰ ਵਿਕਸਿਤ ਕਰਕੇ ਹੀ ਰੁਜ਼ਗਾਰ ਦੇ ਵਸੀਲੇ ਵਧਾਏ ਜਾ ਸਕਦੇ ਹਨ। ਸਾਡੇ ਪ੍ਰਧਾਨ ਮੰਤਰੀ ਵੀ ਇਹੋ ਹੀ ਆਖਦੇ ਹਨ ਕਿ ਮੇਡ ਇਨ ਇੰਡੀਆ ਨੂੰ ਵਿਕਸਿਤ ਕੀਤਾ ਜਾਵੇ। ਘਰੋਗੀ ਸਨਅਤ ਨੂੰ ਵਿਕਸਿਤ ਕਰਕੇ ਹੀ ਰੁਜ਼ਗਾਰ ਦੇ ਵਸੀਲੇ ਵੱਧ ਸਕਦੇ ਹਨ ਅਤੇ ਦੇਸ਼ ਦੀ ਗਰੀਬੀ ਦੂਰ ਹੋ ਸਕਦੀ ਹੈ। ਆਤਮ ਨਿਰਭਰ ਹੋਣ ਦਾ ਇਹੋ ਹੀ ਵਧੀਆ ਰਾਹ ਹੈ। ਭਾਰਤ ਪਿੰਡਾਂ ਵਿੱਚ ਵਸਦਾ ਹੈ, ਇਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਹੁਨਰੀ ਬਣਾ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਲਈ ਉਤਸ਼ਾਹਿਤ ਕੀਤਾ ਜਾਵੇ। ਇੰਝ ਅਸੀਂ ਆਪਣੀਆਂ ਤਿਆਰ ਕੀਤੀਆਂ ਵਸਤਾਂ ਦੀ ਆਪ ਹੀ ਵਰਤੋਂ ਕਰਨੀ ਸ਼ੁਰੂ ਕਰ ਦੇਵਾਂਗੇ। ਜਦੋਂ ਦੇਸ਼ ਦੇ ਸਾਰੇ ਲੋਕਾਂ ਨੂੰ ਮੁੱਢਲੇ ਅਧਿਕਾਰ ਪ੍ਰਾਪਤ ਹੋ ਜਾਣਗੇ, ਉਦੋਂ ਹੀ ਉਹ ਲੋਕ ਰਾਜ ਅਤੇ ਸੰਵਿਧਾਨ ਰਾਹੀਂ ਪ੍ਰਾਪਤ ਅਧਿਕਾਰਾਂ ਦਾ ਨਿੱਘ ਮਾਣ ਸਕਣਗੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਅਤੇ ਆਪਣੇ ਸੰਵਿਧਾਨ ਉੱਤੇ ਮਾਣ ਕੀਤਾ ਜਾਵੇ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਮ੍ਰਿਤੀ ਵੱਜ ਕੇ 30 ਮਿੰਟ ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
1: ਠੀਕ ਹੈ ਜੀ।
0: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਖੇਤੀਬਾੜੀ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਠੀਕ ਹੈ ਜੀ।
0: ਜਿੱਥੋਂ ਤੱਕ ਗੱਲ ਮੌਸਮ ਦੀ ਹੈ, ਰਲਮਾ ਮਿਲਮਾ ਭਾਵ ਹੈ।
1: ਠੀਕ ਹੈ ਜੀ,
0: ਆਪਾਂ ਚੱਲੀਏ ਜੀ। ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ ਪੀ ਐਸ ਯੂ

0: ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੀ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਪੱਲਾ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿੱਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਣ ਦੀ ਅਪੀਲ ਕੀਤੀ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਤੇ FIH ਹਾਕੀ ਪ੍ਰੋ ਲੀਗ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਪੱਤਰਕਾਰ ਪੀ ਨਾਰਾਇਣਨ ਨੂੰ ਸਾਹਿਤ ਅਤੇ ਸਿੱਖਿਆ ਸ਼੍ਰੇਣੀ ਵਿੱਚ ਪਦਮ ਵਿਭੂਸ਼ਣ ਅਤੇ ਸਾਬਕਾ ਜੱਜ KT ਥਾਮਸ ਨੂੰ ਸਮਾਜਿਕ ਕਾਰਜ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਬਕਾ ਟੈਨਿਸ ਖਿਡਾਰੀ ਵਿਜੇ ਅੰਮ੍ਰਿਤ ਰਾਜ, ਅਦਾਕਾਰ ਮਾਮੋਟੀ ਅਤੇ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਅਵਾਰਡ ਪ੍ਰਦਾਨ ਕੀਤਾ ਗਿਆ ਹੈ। ਪੰਜਾਬ ਤੋਂ ਡੇਰਾ ਸੱਚਖੰਡ ਵੱਲੋਂ ਜਲੰਧਰ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਨੂੰ ਅਧਿਆਤਮ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਹੈ।
5: ਸੰਤ ਨਿਰੰਜਨ ਦਾਸ ਜੀ ਅਧਿਆਤਮ।
4: ਸੰਤ ਜੀ ਸਰਵਣਦਾਸ ਸੰਸਥਾਵਾਂ ਰਾਹੀਂ ਸਮਾਜਿਕ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਪਸਾਰ ਕਰ ਰਹੇ ਨੇ। ਚੰਡੀਗੜ੍ਹ ਤੋਂ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
5: ਸਰਦਾਰ ਇੰਦਰਜੀਤ ਸਿੰਘ ਸਿੱਧੂ ਸਮਾਜ ਸੇਵਾ।
4: ਪ੍ਰੇਰਣਾਦਾਇਕ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਵਿਆਪਕ ਤੌਰ ਤੇ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸੇਵਾ ਮੁਕਤ

0: ਹੋਣ ਤੋਂ ਬਾਅਦ ਸਾਫ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸਫਾਈ ਪ੍ਰਤੀ ਆਪਣੇ ਮੌਨ ਪਰ ਸ਼ਕਤੀਸ਼ਾਲੀ ਵਚਨਬੱਧਤਾ ਲਈ ਉਹਨਾਂ ਨੂੰ ਦੇਸ਼ ਭਰ ਵਿੱਚ ਸਲਾਹਿਆ ਗਿਆ। ਇਸ ਸਾਲ ਸਰਕਾਰ ਨੇ ਕੁੱਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਸੀ। ਇਹਨਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਅਵਾਰਡ ਸ਼ਾਮਿਲ ਨੇ। ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤੀ ਝੰਡੇ ਵਾਲੇ 10 ਜਹਾਜ਼ ਅਜੇ ਵੀ ਫਾਰਸ ਦੀ ਖਾੜੀ ਖੇਤਰ ਵਿਚ ਨੇ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 17 ਜੂਨ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਤੋਂ ਬਾਅਦ ਭਾਰਤ ਆਉਣ ਵਾਲੇ 11 ਜਹਾਜ਼ ਹੋਰਮੁਸ ਪਣਜੋੜ ਵਿਚੋਂ ਲੰਘੇ ਨੇ। ਇਨ੍ਹਾਂ ਜਹਾਜ਼ਾਂ ਵਿਚ ਭਾਰਤੀ ਝੰਡੇ ਵਾਲੇ ਕੱਚੇ ਤੇਲ ਦੇ 3 ਟੈਂਕਰ ਸ਼ਾਮਿਲ ਨੇ। ਹਰੇਕ ਵਿਚ 2,85,000 ਮੀਟ੍ਰਿਕ ਟਨ ਤੋਂ ਵੱਧ ਕੱਚਾ ਤੇਲ, ਇੱਕ ਵਿਦੇਸ਼ੀ ਝੰਡੇ ਵਾਲਾ ਐਲਪੀਜੀ ਵਾਹਕ, ਇੱਕ ਵਿਦੇਸ਼ੀ ਝੰਡੇ ਵਾਲਾ ਕੱਚਾ ਤੇਲ ਟੈਂਕਰ ਅਤੇ ਖਾਦ ਲਿਆਰੇ ਵਿਦੇਸ਼ੀ ਝੰਡੇ ਵਾਲੇ 6 ਜਹਾਜ਼ ਸ਼ਾਮਿਲ ਨੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤੀ ਝੰਡੇ ਵਾਲੇ ਬਾਕੀ ਜਹਾਜ਼ ਵੀ ਜਲਦ ਹੀ ਹੋਰਮੁਸ ਪਣਜੋੜ ਨੂੰ ਪਾਰ ਕਰ ਸਕਣਗੇ। ਕਤਰ ਦੇ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਧਮਾਕੇ ਵਿਚ 12 ਭਾਰਤੀ ਨਾਗਰਿਕ ਮਾਰੇ ਗਏ ਨੇ।
1: ਰਾਸ ਲਫਾਨ ਪਰਿਯੋਜਨਾ ਮੇ ਜੋ ਵਹਾਂ ਇੱਕ ਵਿਸਫੋਟ ਹੁਆ, ਉਸ ਵਿਸਫੋਟ ਮੇ 12 ਭਾਰਤੀਯ ਨਾਗਰਿਕ ਮਾਰੇ ਗਏ ਹੈ। ਇਸਕੇ ਇਲਾਵੇ ਕੁੱਲ 66 ਲੋਕ ਐਸੇ ਹੈ ਜੋ ਘਾਇਲ ਹੋਏ ਹੈ। ਉਹ ਲੋਕ ਸਭ ਲੋਕ ਸੁਰਕਸ਼ਿਤ ਹੈ ਔਰ ਹਾਸਪਿਟਲ ਮੇ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਇਹ 12 ਲੋਕ ਕੇ ਬਾਰੇ ਮੇ ਹਮ ਲੋਕ ਕਤਰ ਮੇ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰ ਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
0: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਸਥਿਤੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਗੁਆਂਢੀ ਦੇਸ਼ ਵੱਲੋਂ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀਆਂ ਬੇਚੈਨ ਕੋਸ਼ਿਸ਼ਾਂ ਨੇ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਮਨਘੜਤ ਦਾਅਵਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਮੁਜ਼ਾਹਰੇ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਅਤੇ ਆਪਣੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਖੇਤਰਾਂ ਵਿੱਚ ਪ੍ਰਸ਼ਾਸਨਿਕ ਦਮਨ ਦੀ ਨੀਤੀ ਦਾ ਸਿੱਧਾ ਨਤੀਜਾ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰਾਂ ਲਈ ਜਵਾਬਦੇਹ ਠਹਿਰਾਏਗਾ। ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਮੀਟਿੰਗ ਬਾਰੇ ਸ੍ਰੀ ਜੈਸਵਾਲ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਈਰਾਨ, ਇਥੋਪੀਆ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਆਪਣੇ ਹਮ ਰੁਤਬਾਵਾਂ ਨਾਲ ਦਵੱਲੀ ਮੀਟਿੰਗ ਕੀਤੀ।
1: ਬ੍ਰਿਕਸ ਐਨਐਸਏ ਕੀ ਮੀਟਿੰਗ ਚੱਲ ਰਹੀ ਹੈ, ਕੱਲ ਹਮਾਰੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਕੀ, ਚੀਨ ਕੇ ਵਿਦੇਸ਼ ਮੰਤਰੀ ਔਰ ਵਹਾਂ ਕੇ ਪੋਲਿਟ ਬਿਊਰੋ ਕੇ ਜੋ ਚੀਫ ਹੈ ਉਨਸੇ ਵੀ ਹਮਾਰੇ ਐਨਐਸਏ ਕੀ ਦ੍ਵਿਪਕਸ਼ੀ ਵਾਰਤਾ ਹੋਈ ਔਰ ਇਸਮੇ ਉਨ੍ਹੇ ਜੋ ਹਮਾਰੇ ਦ੍ਵਿਪਕਸ਼ੀ ਸੰਬੰਧ ਹੈ ਉਸਕੇ ਬਾਰੇ ਮੇਂ ਜ਼ਿਕਰ ਕੀਆ ਔਰ ਯੇ ਸਕਾਰਾਤਮਕ ਬਾਤਚੀਤ ਥੀ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸਹਾਇਕ ਸਕੱਤਰਾਂ ਵਜੋਂ ਨਿਯੁਕਤ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 183 ਸਿੱਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਸਰਕਾਰ ਅਲਨੀਨੋ ਕਾਰਨ ਮੌਨਸੂਨ ਤੇ ਪੈਣ ਵਾਲੇ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕਰੀਬ 43% ਘੱਟ ਬਾਰਿਸ਼ ਹੋਈ ਏ ਅਤੇ ਜੁਲਾਈ ਵਿਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
2: अलिनो के कारण कमजोर मानसून रहने की जो संभावित स्थितियां हैं और जिसका प्रभाव अब दिखने भी लगा है, क्योंकि मानसून अभी काफी लेट चल रहा है, इसलिए ओवरऑल अभी तक 43% बरसात कम हुई है और आगे भी जो मौसम का अनुमान है 2 जुलाई तक के सप्ताह में कमजोर रहने की संभावना है, और इसका मतलब ये है कि हमारी खरीफ की फसल उस पर इसका असर पड़ सकता है, और इसलिए बिना किसी देरी के हम काफी दिनों से इन परिस्थितियों से निपटने के लिए तैयारियां कर रहे थे। हम जो प्रभावित जिले कितने हो सकते हैं उसका आकलन भी किया गया है, और अब तक जो संभावना है 315 जिले ऐसे होंगे जहां वर्षा कम रहने की संभावना है।
0: ਸ੍ਰੀ ਚੌਹਾਨ ਨੇ ਕਿਹਾ ਕਿ ਰਾਜਾਂ ਨੂੰ ਦਾਲਾਂ, ਮੋਟੇ ਅਨਾਜ ਤੇ ਤੇਲੀ ਬੀਜਾਂ ਵਰਗੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ ਗਈ ਏ। ਇਨ੍ਹਾਂ ਫਸਲਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਤੇ ਮੁਸ਼ਕਿਲ ਹਾਲਾਤ ਵਿਚ ਵੀ ਚੰਗੀ ਪੈਦਾਵਾਰ ਦੇ ਸਕਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਮਾਰਗਦਰਸ਼ਨ ਯਕੀਨੀ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਮੌਸਮ ਵਿਗਿਆਨ ਇਕਾਈਆਂ ਅਤੇ ਹੋਰ ਮਾਧਿਅਮਾਂ ਜਿਵੇਂ ਕਿ SMS, WhatsApp, ਕਾਲ ਸੈਂਟਰ, ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਏ। ਸ੍ਰੀ ਚੌਹਾਨ ਨੇ ਵੀ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਉਪਲਬਧਤਾ, ਫਸਲ ਬੀਮੇ ਦੀ ਵਿਆਪਕ

0: ਕਵਰੇਜ ਅਤੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਦੀ ਤੁਰੰਤ ਵੰਡ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਘੱਟ ਬਾਰਿਸ਼ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ 23 ਜੂਨ ਦਾ ਦਿਨ ਬੀਜੇਪੀ ਵਰਕਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸੇ ਦਿਨ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰੀ ਏਕਤਾ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਅੰਡਰ ਗ੍ਰੈਜੂਏਟ ਦਾਖਲਿਆਂ ਲਈ ਅੱਜ ਸਾਂਝੀ ਯੂਨੀਵਰਸਿਟੀ ਦਾਖਲਾ ਇਮਤਿਹਾਨ ਕਿਊਟ 2026 ਦੇ ਨਤੀਜੇ ਐਲਾਨ ਦਿੱਤੇ ਨੇ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ ਅਧਿਕਾਰਤ ਪੋਰਟਲ ਰਾਹੀਂ ਆਪਣੇ ਸਕੋਰ ਕਾਰਡ ਪ੍ਰਾਪਤ ਕਰ ਸਕਦੇ ਨੇ। ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਆਪਣੀ ਸੂਚੀ ਵਿਚ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ 3 ਹੋਰ ਤਮਗੇ ਜੋੜੇ ਨੇ। ਸ਼ਿਵਾ ਨਰਵਾਲ ਨੇ ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਯੁਗ ਪ੍ਰਤਾਪ ਸਿੰਘ ਰਾਠੌਰ ਨੇ ਉਸੇ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਟੀਮ ਮੁਕਾਬਲੇ ਵਿਚ ਵੀ ਸ਼ਿਵਾ ਨਰਵਾਲ, ਸੰਦੀਪ ਬਿਸ਼ਨੋਈ ਅਤੇ ਚਿਰਾਗ ਸ਼ਰਮਾ ਦੀ ਤਿਕੜੀ ਨੇ ਰਲ ਕੇ ਚਾਂਦੀ ਦਾ ਤਮਗਾ ਦੇਸ਼ ਦੇ ਨਾਂ ਕੀਤਾ। ਭਾਰਤ ਦੀ ਤਮਗਿਆਂ ਦੀ ਕੁੱਲ ਗਿਣਤੀ 15 ਹੋ ਗਈ ਏ, ਜਿਸ ਵਿਚ 5 ਸੋਨੇ ਦੇ, 3 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗੇ ਸ਼ਾਮਲ ਨੇ। FIH ਹਾਕੀ ਪ੍ਰੋ ਲੀਗ ਦੇ ਉਦਘਾਟਨੀ ਮੈਚ ਵਿਚ ਅੱਜ ਲੰਡਨ ਵਿਚ ਭਾਰਤ ਦੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। 2024 ਵਿਚ ਚੀਨ ਦੇ ਹੁਲਨਬੋਇਰ ਵਿਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾਂ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਾਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
2: This is Akashvani Jalandhar. Good evening, listeners. Amid the noise and rush of modern life, simplicity can be a powerful choice. In her talk, Simplify to Amplify, Minimalist Approach to Life, intellectual Madhu Sharma shares insights on how a minimalist mindset can help us focus on what matters most and live with greater intention and fulfillment. Please stay tuned and listen to Madhu Sharma.
3: Good morning, dear listeners. In a world that constantly tells us to have more, buy more, and do more, I invite you to pause for a moment and ask yourself a simple question. Do we really need so much to live a meaningful and fulfilling life? Today, let's explore the idea of Simplify to Amplify, a minimalist approach to life. Minimalism does not mean living with empty walls and bare cupboards. It does not ask us to give up comfort or happiness. Instead, it encourages us to remove what is unnecessary so that we can focus on what truly matters. It's about living intentionally rather than automatically. There's a beautiful saying, the ability to simplify means to eliminate the unnecessary so that the necessary may speak. For decades, society has equated success with accumulation, a bigger house, a fuller wardrobe, the latest gadgets, and busier schedules. But gradually, people are discovering that happiness lies not in possessing more, but in appreciating more. Let me share a real-life example. Steve Jobs, the co-founder of Apple, was known for his simplicity. His trademark black turtleneck and blue jeans were not a fashion statement.

0: ਹੁਣ ਤੁਸੀਂ ਸੁਣ ਰਹੇ ਸੀ ਸਾਧਨਾ ਸਰਗਮ ਦੀ ਆਵਾਜ਼ 'ਚ ਇਹ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਭਾਰਤ ਸਰਕਾਰ ਦੇ ਨੈਸ਼ਨਲ ਪੈਨਸ਼ਨ ਸਿਸਟਮ ਵੱਲੋਂ ਕਰਵਾਏ ਪ੍ਰੋਗਰਾਮ 'ਤੇ ਆਧਾਰਿਤ ਰੇਡੀਓ ਰਿਪੋਰਟ। ਪੰਜਾਬ ਦੀ ਖੇਤੀਬਾੜੀ ਅਤੇ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣੇ ਕਿਸਾਨਾਂ, ਖੇਤੀ ਮਜ਼ਦੂਰਾਂ, FPOs, ਡੇਅਰੀ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਲਈ ਬੁਢਾਪੇ ਵਿੱਚ ਆਰਥਿਕ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸੇ ਮਕਸਦ ਨਾਲ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ PFRDA ਭਾਰਤ ਸਰਕਾਰ ਵੱਲੋਂ ਨੈਸ਼ਨਲ ਪੈਨਸ਼ਨ ਸਿਸਟਮ NPS ਪਹੁੰਚ ਪ੍ਰੋਗਰਾਮ ਅੱਜ 23 ਜੂਨ ਨੂੰ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ। LDM ਜਲੰਧਰ ਸ਼੍ਰੀ MS ਮੋਤੀ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਲਈ ਪੈਨਸ਼ਨ ਯੋਜਨਾਵਾਂ ਭਵਿੱਖ ਦੀ ਆਰਥਿਕ ਮਜ਼ਬੂਤੀ ਅਤੇ ਸਨਮਾਨਪੂਰਨ ਜੀਵਨ ਦਾ ਅਹਿਮ ਆਧਾਰ ਬਣ ਸਕਦੀਆਂ ਨੇ।
1: ਅੱਜ ਅਸੀਂ ਜਲੰਧਰ ਦੇ ਵਿੱਚ NPS ਵੱਲੋਂ ਇੱਕ ਅਵੇਅਰਨੈਸ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਅਲੱਗ ਅਲੱਗ ਬੈਂਕਾਂ ਤੋਂ, ਅਲੱਗ ਅਲੱਗ FPOs ਤੋਂ ਅਤੇ ਔਰਗੇਨਾਈਜੇਸ਼ਨ ਤੋਂ ਲੋਕਾਂ ਨੂੰ ਇੱਥੇ ਬੁਲਾਇਆ ਸੀ, ਪਬਲਿਕ ਨੂੰ ਬੁਲਾਇਆ ਸੀਗਾ। NPS ਸਕੀਮ ਕੀ ਹੈਗੀ ਆ ਕਿ ਇਹ ਇੱਕ ਅਨਔਰਗੇਨਾਈਜ਼ ਸੈਕਟਰ ਵਾਸਤੇ ਓਲਡ ਏਜ ਦੇ ਵਿੱਚ ਇੱਕ ਪੈਨਸ਼ਨ ਦੀ ਸਕੀਮ ਹੈ। ਇਹਦੇ ਵਿੱਚ ਜਿਹੜਾ ਕੋਈ ਵਿਅਕਤੀ ਹੈ ਉਹ ਜਿੰਨੀ ਜਲਦੀ ਇਸ ਸਕੀਮ ਦੇ ਨਾਲ ਜੁੜਦਾ ਉਨਾ ਹੀ ਜ਼ਿਆਦਾ ਉਹਨੂੰ ਫਾਇਦਾ ਮਿਲਦਾ। ਇਹਦੇ ਵਿੱਚ 20 ਸਾਲ ਵਾਲਾ ਵਿਅਕਤੀ ਅਗਰ ਇਸ ਸਕੀਮ ਦੇ ਨਾਲ ਜੁੜਦਾ ਹੈ ਤਾਂ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨੂੰ ਪੈਨਸ਼ਨ ਜਿਹੜੀ ਮਿਲੇਗੀ। ਔਰ ਉਸ ਤੋਂ ਬਾਅਦ ਵਿੱਚ ਆਪਾਂ ਇੱਦਾਂ ਜੇ ਮੰਨ ਲਈਏ ਤਾਂ ਉਹ ਰੱਬ ਨਾ ਕਰੇ ਉਹਦੀ ਜਦੋਂ ਡੈਥ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਉਹਦੀ ਪਤਨੀ ਨੂੰ ਜੇਕਰ ਪਤਨੀ ਦੀ ਇਸ ਤਰ੍ਹਾਂ ਡੈਥ ਹੋ ਜਾਂਦੀ ਹੈ ਤਾਂ ਉਹਦੇ ਹਸਬੈਂਡ ਨੂੰ ਪੈਨਸ਼ਨ ਮਿਲਣੀ ਹੈ ਅਤੇ ਜਿਹੜਾ ਕੋਰਪਸ ਉਹਦੇ ਵਿੱਚ ਜਮ੍ਹਾਂ ਹੋਇਆ ਹੋਣਾ, ਜਿਹੜਾ ਫੰਡ ਜਮ੍ਹਾਂ ਹੋਇਆ ਹੋਣਾ, ਉਹ ਬੱਚਿਆਂ ਤੱਕ, ਉਹ ਬੱਚਿਆਂ ਨੂੰ ਮਿਲ ਜਾਣਾ। ਅਸਲ ਵਿੱਚ ਇਹ ਅਜੇ ਇੱਕ ਨਵੀਂ ਸਕੀਮ ਸ਼ੁਰੂ ਹੋਈ ਹੈ ਲੋਕਾਂ ਦੇ ਵਿੱਚ, ਇਹਦੇ ਅਵੇਅਰਨੈਸ ਵਾਸਤੇ ਅੱਜ ਇਹ ਅਸੀਂ ਕੈਂਪ ਇੱਥੇ ਲਗਾਇਆ ਹੈਗਾ। ਪਹਿਲਾਂ APY ਕਰਕੇ ਇੱਕ ਸਕੀਮ ਸੀਗੀ ਜਿਹਦੇ ਵਿੱਚ ਇਹ ਬੰਦਿਸ਼ ਸੀਗੀ ਕਿ ਤੁਸੀਂ ਜਿੰਨੀ ਪੈਨਸ਼ਨ 60 ਸਾਲ ਦੀ ਉਮਰ ਤੋਂ ਬਾਅਦ ਵਿੱਚ ਚਾਹੁੰਦੇ ਆ, 1000 ਰੁਪਇਆ ਚਾਹੁੰਦੇ ਆ, 2000 ਜਾਂ ਵੱਧ ਤੋਂ ਵੱਧ 5000 ਉਹਦੇ ਵਿੱਚ ਪੈਨਸ਼ਨ ਹੈ, ਉਹਦੇ ਵਿੱਚ ਇੱਕ ਫਿਕਸ ਅਮਾਊਂਟ ਜਿਹੜੀ ਹੈ, ਪੱਕੀ ਅਮਾਊਂਟ ਹੈ ਕਿ ਤੁਸੀਂ ਕਿੰਨੀ ਅਮਾਊਂਟ ਉਹਦੇ ਵਿੱਚ ਮਹੀਨੇ ਦੀ ਜਮ੍ਹਾਂ ਕਰਦੇ ਹਾਂ ਅਤੇ ਕਿੰਨੀ ਪੈਨਸ਼ਨ ਮਿਲ ਸਕਦੀ ਹੈ। ਪਰ ਇਸ ਸਕੀਮ ਦੇ ਵਿੱਚ ਜਿਹੜਾ ਹੈ ਇਹ ਤੁਸੀਂ ਆਪਣੀ ਜਿਹੜੀ ਜਮ੍ਹਾਂ ਰਾਸ਼ੀ ਜਿਹੜੀ ਹੈ ਮੰਥਲੀ ਜਿਹੜੀ ਉਹਦੇ ਵਿੱਚ ਜਮ੍ਹਾਂ ਕਰਨਾ ਹੈ ਫੰਡ, ਉਹ ਵੀ ਤੁਸੀਂ ਆਪਣੀ ਮਰਜ਼ੀ ਦਾ ਚੁਣ ਸਕਦੇ ਹਾਂ ਅਤੇ ਉਸ ਫੰਡ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਪੈਨਸ਼ਨ ਅਤੇ ਕੋਰਪਸ, ਉਹ ਕੋਰਪਸ ਦੇ ਹਿਸਾਬ ਦੇ ਨਾਲ ਤੁਹਾਨੂੰ ਪੈਨਸ਼ਨ ਮਿਲਣੀ ਹੈ। ਇਹਦੇ ਵਿੱਚ ਜਿਹੜਾ ਪਬਲਿਕ ਨੇ ਇੱਥੋਂ ਰਿਸਪੋਂਸ ਦਿੱਤਾ, ਪਬਲਿਕ ਬੜੀ ਉਤਸ਼ਾਹਿਤ ਸੀ ਔਰ ਅਸੀਂ ਸਵੇਰੇ ਲਗਭਗ 10:30 ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਅਤੇ ਇਸ ਵੇਲੇ ਲਗਭਗ 1:30 ਵੱਜ ਚੁੱਕਿਆ ਅਤੇ ਪਬਲਿਕ ਬਿਲਕੁਲ ਟਿਕ ਕੇ ਇਸ ਸਾਰੀ ਜਾਣਕਾਰੀ ਨੂੰ ਸੁਣਿਆ ਹੈ ਔਰ ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ।
0: ਇਸ ਮੌਕੇ ਤੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
2: ਮੇਰਾ ਨਾਮ ਮਨਬਿਲਾਸ ਕੌਰ ਹੈ ਔਰ ਮੈਂ ਲੀਡ ਬੈਂਕ ਆਫਿਸ ਜਲੰਧਰ ਸੇ ਹੂੰ, ਐਜ਼ ਅ ਮੈਨੇਜਰ ਆਈ ਐਮ ਵਰਕਿੰਗ ਓਵਰ ਦੇਅਰ। ਤੋ ਮੈਂ ਅੱਜ ਹਮਾਰੇ ਯਹਾਂ ਪਰ ਹੋਟਲ ਬੈਸਟ ਵੈਸਟਰਨ ਸਮਰਲੀਆ ਮੇ ਜੋ ਹਮਾਰਾ NPS ਸਿੰਚਾਈ ਆਊਟਰੀਚ ਪ੍ਰੋਗਰਾਮ ਥਾ, ਉਸਮੇ ਇੱਕ NPS ਸਿੰਚਾਈ ਪ੍ਰੋਡਕਟ ਕੀ ਲਾਂਚਿੰਗ ਥੀ। ਤੋ ਇਸਮੇ PFRDA ਕੀ ਟੀਮ ਆਈ ਹੋਈ ਥੀ ਔਰ ਉਹਨਾਂ ਨੇ ਹਮੇ NPS ਐਂਡ APY ਕੇ ਬਹੁਤ ਪ੍ਰੋਡਕਟਸ ਕੇ

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਵੇਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ, ਸੁਣਦੇ ਹਾਂ ਬਸ ਕੁਝ ਹੀ ਪਲਾਂ ਚ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
2: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਅਸੀਂ ਹਰ ਵੇਲੇ ਖੁਸ਼ੀਆਂ 'ਚ ਘਿਰੇ ਰਹੀਏ ਅਤੇ ਇਸੇ ਤਰ੍ਹਾਂ ਹੀ ਹੱਸਦੇ ਖੇਡਦੇ ਨੱਚਦੇ ਟੱਪਦੇ ਜ਼ਿੰਦਗੀ ਦਾ ਇਹ ਸਫ਼ਰ ਗੁਜ਼ਰ ਜਾਏ। ਪਰ ਅਫਸੋਸ, ਜ਼ਿੰਦਗੀ ਦਾ ਇਹ ਸਫ਼ਰ ਇੰਨਾ ਆਸਾਨ ਅਤੇ ਇੰਨਾ ਖੁਸ਼ਨੁਮਾ ਨਹੀਂ ਹੁੰਦਾ। ਇਸ ਸਫ਼ਰ 'ਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਨੇ, ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ। ਸੁੱਖਾਂ ਦੇ ਨਾਲ ਨਾਲ ਦੁੱਖਾਂ ਦੀ ਪੰਡ ਵੀ ਢੋਣੀ ਪੈਂਦੀ ਹੈ। ਖੁਸ਼ੀਆਂ ਮਾਣਦੇ ਹੋਏ ਗਮ ਵੀ ਸਹਿਣੇ ਪੈਂਦੇ ਨੇ, ਜਿੱਤ ਦੇ ਨਾਲ ਨਾਲ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ। ਜਿਸ ਤਰ੍ਹਾਂ ਦਿਨ ਦੇ ਰਾਤ ਦੇ ਚੱਕਰ ਦੇ ਵਿੱਚ ਇਹ ਕੁਦਰਤ ਬੱਝੀ ਹੋਈ ਹੈ, ਉਸੇ ਤਰ੍ਹਾਂ ਸੁੱਖ ਦੁੱਖ ਦੇ ਚੱਕਰ 'ਚ ਸਾਡੀ ਸਾਰਿਆਂ ਦੀ ਜ਼ਿੰਦਗੀ ਬੱਝੀ ਹੋਈ ਹੈ। ਜਿਸ ਤਰ੍ਹਾਂ ਕੁਦਰਤ ਦੀ ਹਰ ਚੀਜ਼ ਨਿਰੰਤਰ ਬਦਲ ਰਹੀ ਹੈ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਹਰ ਰੋਜ਼ ਬਦਲ ਰਹੀ ਹੈ। ਦਿਨ ਚੜ੍ਹਦਾ ਹੈ, ਢਲ ਜਾਂਦਾ ਹੈ, ਮੌਸਮ ਆਉਂਦੇ ਨੇ, ਚਲੇ ਜਾਂਦੇ ਨੇ। ਸਰਦੀ, ਗਰਮੀ, ਮੀਂਹ, ਹਨੇਰੀ, ਤੂਫਾਨ, ਪਤਝੜ, ਬਸੰਤ, ਬਹਾਰ, ਹੈ ਨਾ। ਦਰਖਤਾਂ ਦੇ ਪੱਤੇ ਝੜਦੇ ਨੇ, ਨਵੇਂ ਆ ਜਾਂਦੇ ਨੇ। ਕਿਤੇ ਬਰਫ਼ ਪੈਂਦੀ ਹੈ ਅਤੇ ਕਿਤੇ ਰੇਗਿਸਤਾਨ ਤਪਦੇ ਨੇ। ਕਿਤੇ ਹੜ੍ਹ ਆ ਗਿਆ, ਕਿਤੇ ਸੋਕਾ ਪੈ ਗਿਆ। ਕਿਤੇ ਹਰਿਆਲੀ ਹੈ, ਫੁੱਲ ਖਿੜੇ ਨੇ। ਕਿਤੇ ਦੂਰ ਦੂਰ ਤੱਕ ਬੰਜਰ ਜ਼ਮੀਨ ਨਜ਼ਰ ਆਉਂਦੀ ਹੈ। ਕਿਤੇ ਅਸਮਾਨ ਨਾਲ ਗੱਲਾਂ ਕਰਦੀਆਂ ਪਹਾੜਾਂ ਦੀਆਂ ਚੋਟੀਆਂ। ਕਿਤੇ ਅਥਾਹ ਗਹਿਰਾ ਸਮੁੰਦਰ, ਕਿਤੇ ਆਬਾਦ ਘਰ, ਕਿਤੇ ਸੁੰਨੇ ਪਏ ਖੰਡਰ ਬਣੇ ਮਹਿਲ। ਯਾਨੀ ਜਿਸ ਧਰਤੀ 'ਤੇ ਅਸੀਂ ਰਹਿ ਰਹੇ ਹਾਂ, ਉਹ ਧਰਤੀ ਵੀ ਇੱਕ ਸਾਰ ਨਹੀਂ। ਕਿੰਨੇ ਹੀ ਰੂਪ ਨੇ ਇਸਦੇ, ਅਤੇ ਉਹ ਰੂਪ ਵੀ ਹਮੇਸ਼ਾ ਇੱਕ ਸਾਰ ਨਹੀਂ ਰਹਿੰਦੇ, ਬਦਲਦੇ ਰਹਿੰਦੇ ਨੇ। ਮਤਲਬ ਬਦਲਾਅ ਕੁਦਰਤ ਦਾ ਅਟਲ ਨਿਯਮ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਅਟਲ ਨਿਯਮ ਵੀ ਪਰਿਵਰਤਨ ਹੀ ਹੈ, ਬਦਲਾਅ ਹੀ ਹੈ। ਇਹ ਵੀ ਇੱਕੋ ਤਰ੍ਹਾਂ ਦੀ ਨਹੀਂ ਰਹਿ ਸਕਦੀ, ਬਦਲੇਗੀ ਹੀ। ਬਸ ਅਸੀਂ ਸੁੱਖ ਦੁੱਖ, ਖੁਸ਼ੀ ਗਮੀ, ਹਾਰ ਜਿੱਤ, ਇਸ ਨੂੰ ਐਕਸੈਪਟ ਕਰਨਾ, ਕਬੂਲ ਕਰਨਾ ਸਿੱਖ ਲਈਏ ਤਾਂ ਜ਼ਿੰਦਗੀ ਦਾ ਇਹ ਸਫ਼ਰ ਥੋੜ੍ਹਾ ਆਸਾਨ ਜ਼ਰੂਰ ਹੋ ਜਾਏਗਾ। ਵਰਨਾ ਜ਼ਿੰਦਗੀ ਬੋਝ ਤੋਂ ਸਿਵਾਏ ਹੋਰ ਕੁਝ ਨਹੀਂ ਲੱਗੇਗੀ। ਹੱਸਣ ਤੋਂ ਬਾਅਦ ਰੋਣਾ ਅਤੇ ਰੋਣ ਤੋਂ ਬਾਅਦ ਹੱਸਣਾ, ਬਸ ਇਹੀ ਜ਼ਿੰਦਗੀ ਹੈ। ਆਓ ਇਸੇ ਤਰ੍ਹਾਂ ਦਾ ਹੀ ਇੱਕ ਗੀਤ ਸੁਣਦੇ ਹਾਂ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਜੀ ਹਾਂ, ਰੋਂਦੇ ਰੋਂਦੇ ਹੱਸਣਾ ਅਤੇ ਹੱਸਦੇ ਹੱਸਦੇ ਰੋਣਾ, ਬਸ ਇਹੀ ਜ਼ਿੰਦਗੀ ਹੈ। ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ, ਫਿਰ ਰਾਤ, ਫਿਰ ਰਾਤ, ਫਿਰ ਦਿਨ, ਮਤਲਬ ਇਹ ਚੱਕਰ ਚੱਲ ਰਿਹਾ ਹੈ ਕੁਦਰਤ ਦਾ, ਔਰ ਚੱਲਦਾ ਹੀ ਰਹੇਗਾ। ਬਦਲ ਰਹੀ ਹੈ ਹਰ ਚੀਜ਼ ਔਰ ਬਦਲਦੀ ਹੀ ਰਹੇਗੀ, ਇਹੀ ਇਸਦਾ ਨਿਯਮ ਹੈ। ਅਤੇ ਕੁਦਰਤ ਦੇ ਬਦਲਾਅ ਦੀ ਗੱਲ ਕੀਤੀ ਤਾਂ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਵੀ ਬਦਲ ਜਾਂਦੇ ਨੇ। ਅੱਜ ਜਿਹੜੇ ਆਪਣੇ ਲੱਗ ਰਹੇ ਹੁੰਦੇ ਨੇ ਕੱਲ੍ਹ ਨੂੰ ਉਹ ਬੇਗਾਨੇ ਹੋ ਜਾਂਦੇ ਨੇ, ਜਿਹੜੇ ਬੇਗਾਨੇ ਹੁੰਦੇ ਨੇ ਉਹ ਆਪਣੇ ਹੋ ਜਾਂਦੇ ਨੇ। ਅੱਜ ਕੱਲ੍ਹ ਅਸੀਂ ਹਰ ਰੋਜ਼ ਇਹੋ ਜਿਹੀਆਂ ਖਬਰਾਂ ਸੁਣ ਰਹੇ ਹਾਂ ਕਿ ਜਿਹੜੇ ਬਹੁਤ ਕਰੀਬੀ ਰਿਸ਼ਤੇ ਹੁੰਦੇ ਸੀ, ਜਿਨ੍ਹਾਂ ਦੇ ਉੱਤੇ ਅੱਖ ਬੰਦ ਕਰਕੇ ਅਸੀਂ ਭਰੋਸਾ ਕਰ ਸਕਦੇ ਸੀ, ਅੱਜ ਉਹਨਾਂ ਰਿਸ਼ਤਿਆਂ ਤੋਂ ਵੀ ਵਿਸ਼ਵਾਸ, ਭਰੋਸਾ ਉੱਠਦਾ ਜਾ ਰਿਹਾ ਹੈ। ਇਹੋ ਜਿਹੀਆਂ ਖਬਰਾਂ ਹੈਰਾਨ ਕਰਨ ਵਾਲੀਆਂ ਆਉਂਦੀਆਂ ਨੇ ਕਿ ਬਈ ਦਿਲ ਟੁੱਟ ਜਾਂਦਾ ਹੈ, ਹੁਣ ਕਿਹਦੇ 'ਤੇ ਭਰੋਸਾ ਕਰੀਏ ਅਤੇ ਕਿਹਦੇ 'ਤੇ ਨਾ ਕਰੀਏ। ਬੱਚੇ ਮਾਂ ਬਾਪ ਦੇ ਦੁਸ਼ਮਣ ਹੋ ਗਏ, ਮਾਂ ਬਾਪ ਬੱਚਿਆਂ ਦੇ ਦੁਸ਼ਮਣ ਹੋ ਗਏ, ਦੋਸਤ ਦੋਸਤ ਦਾ ਦੁਸ਼ਮਣ ਬਣ ਗਿਆ। ਕੁਛ ਪਤਾ ਨਹੀਂ ਲੱਗਦਾ ਕਿ ਵਕਤ ਦੇ ਨਾਲ ਕਿਹੜਾ ਇਨਸਾਨ ਬਦਲ ਜਾਏ, ਉਸਦੀ ਸੋਚ ਬਦਲ ਜਾਏ, ਉਸਦਾ ਵਿਵਹਾਰ ਬਦਲ ਜਾਏ। ਇਸੇ ਤਰ੍ਹਾਂ ਬੀਤੇ ਦਿਨੀ ਆਪਾਂ ਇੱਕ ਖਬਰ ਸੁਣੀ ਸੀ, ਤੁਸੀਂ ਵੀ ਸੁਣੀ ਹੋਣੀ ਹੈ, ਉੜੀਸਾ ਦੀ ਇਹ ਖਬਰ ਸੀ ਕਿ ਇੱਕ ਇਨਸਾਨ ਨੂੰ ਖੂਹ ਦੇ ਵਿੱਚੋਂ ਰੈਸਕਿਊ ਕੀਤਾ ਗਿਆ। ਜਦੋਂ ਉਹਨੂੰ ਬਾਹਰ ਕੱਢਿਆ ਗਿਆ ਤਾਂ ਉਸਨੇ ਦੱਸਿਆ

ਕਿ ਉਸ ਨੂੰ ਇਸ ਖੂਹ ਦੇ ਵਿੱਚ ਉਸਦੇ ਆਪਣੇ ਹੀ ਦੋਸਤ ਨੇ ਸੁੱਟਿਆ ਹੈ। ਪਹਿਲਾਂ ਉਸਦੇ ਦੋਸਤ ਨੇ ਉਸਦੇ ਉੱਤੇ ਜਾਨਲੇਵਾ ਹਮਲਾ ਕੀਤਾ, ਫਿਰ ਉਹਨੂੰ ਲੱਗਾ ਕਿ ਇਹ ਮਰ ਗਿਆ ਹੈ ਔਰ ਉਸਨੂੰ ਮਰਿਆ ਹੋਇਆ ਸਮਝ ਕੇ ਉਸਨੇ ਇੱਕ ਸੁਨਸਾਨ ਇਲਾਕੇ ਦੇ ਵਿੱਚ ਇੱਕ ਖੂਹ ਸੀ ਜਿੱਥੇ ਥੋੜ੍ਹਾ ਪਾਣੀ ਘੱਟ ਸੀ ਉੱਥੇ ਸੁੱਟ ਦਿੱਤਾ ਕਿ ਮਰ ਜਾਏਗਾ, ਮਤਲਬ ਇਸ ਦੀ ਲਾਸ਼ ਦਾ ਵੀ ਪਤਾ ਨਹੀਂ ਲੱਗੇਗਾ। ਲੇਕਿਨ ਕਹਿੰਦੇ ਨੇ ਨਾ ਕਿ ਜਾਕੋ ਰਾਖੇ ਸਾਈਆਂ ਅਤੇ ਮਾਰ ਸਕੇ ਨਾ ਕੋਈ, ਉਸਨੂੰ ਰੱਬ ਨੇ ਮਾਰਨਾ ਨਹੀਂ ਸੀ, ਇਸ ਲਈ ਉਹ ਇਨਸਾਨ ਉੱਥੇ 4 ਦਿਨ ਤੱਕ ਤੜਫਦਾ ਰਿਹਾ, ਆਵਾਜ਼ਾਂ ਮਾਰਦਾ ਰਿਹਾ ਕਿ ਕੋਈ ਉਸਦੀ ਆਵਾਜ਼ ਸੁਣ ਲਏ, ਔਰ ਆਖਿਰਕਾਰ ਇੱਕ ਇਨਸਾਨ ਉੱਥੋਂ ਗੁਜ਼ਰਿਆ ਜਿਸਨੇ ਉਸਦੀ ਆਵਾਜ਼ ਸੁਣੀ, ਫਿਰ ਉਸਨੇ ਰੈਸਕਿਊ ਟੀਮ ਨੂੰ ਫੋਨ ਕੀਤਾ ਔਰ ਉਸ ਇਨਸਾਨ ਨੂੰ ਬਚਾ ਲਿਆ ਗਿਆ। ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਅਸੀਂ ਸੁਣਦੇ ਹਾਂ ਤਾਂ ਹੁੰਦਾ ਕਿ ਹੁਣ ਇਨਸਾਨ ਭਰੋਸਾ ਆਖਿਰ ਕਰੇ ਅਤੇ ਕਿਸ 'ਤੇ ਕਰੇ, ਹੈ ਨਾ। ਤਾਂ ਬਈ ਇਹੀ ਕਿਹਾ ਜਾ ਸਕਦਾ ਕਿ ਅੱਖਾਂ ਬੰਦ ਕਰਕੇ ਨਾ ਕਿਸੇ ਦੇ ਉੱਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਵਕਤ ਬਹੁਤ ਬੁਰਾ ਚੱਲ ਰਿਹਾ ਹੈ, ਕੌਣ ਕਿਸ ਦਾ ਦੁਸ਼ਮਣ ਨਿਕਲ ਆਏ ਕੁਝ ਪਤਾ ਨਹੀਂ ਚੱਲਦਾ। ਆਪਣਿਆਂ ਦੇ ਵਿੱਚ ਹੀ ਕੌਣ ਐਸਾ ਹੈ ਜਿਹੜਾ ਤੁਹਾਡਾ ਬੁਰਾ ਚਾਹੁੰਦਾ ਹੋਏਗਾ, ਤੁਸੀਂ ਕੁਝ ਨਹੀਂ ਕਹਿ ਸਕਦੇ। ਤਾਂ ਇਸੇ ਤਰ੍ਹਾਂ ਦਾ ਹੀ ਗੀਤ ਹੈ, ਆਓ ਸੁਣਦੇ ਹਾਂ।

ਅਸੀਂ ਗੱਲ ਕਰ ਰਹੇ ਸੀ ਬਦਲਾਅ ਦੀ, ਪਰਿਵਰਤਨ ਦੀ, ਕਿ ਕੁਦਰਤ ਬਦਲਦੀ ਹੈ, ਮੌਸਮ ਬਦਲਦੇ ਨੇ, ਇਨਸਾਨ ਬਦਲਦੇ ਨੇ, ਔਰ ਜ਼ਰੂਰੀ ਨਹੀਂ ਕਿ ਇਹ ਬਦਲਾਵ ਹਮੇਸ਼ਾ ਗਲਤ ਪਾਸੇ ਹੀ ਹੋਵੇ, ਇਹ ਬਦਲਾਅ ਹਮੇਸ਼ਾ ਬੁਰਾ ਹੀ ਹੋਵੇ। ਜਿਵੇਂ ਕਿ ਦੋਸਤ ਕਦੋਂ ਦੁਸ਼ਮਣ ਬਣ ਜਾਣ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਦੁਸ਼ਮਣ ਵੀ ਕਦੋਂ ਦੋਸਤ ਬਣ ਜਾਣ ਇਹ ਵੀ ਪਤਾ ਨਹੀਂ ਲੱਗਦਾ। ਕਿ ਕਦੋਂ ਇਨਸਾਨ ਜਿਸਨੂੰ ਆਪਣਾ ਦੁਸ਼ਮਣ ਸਮਝ ਰਿਹਾ ਹੁੰਦਾ, ਮਾੜਾ ਸਮਝ ਰਿਹਾ ਹੁੰਦਾ, ਉਹ ਤੁਹਾਡਾ ਭਲਾ ਚਾਹ ਰਿਹਾ ਹੋਵੇ। ਜਾਂ ਕਹਿੰਦੇ ਨੇ ਕਿ ਜਦੋਂ ਕਿਸੇ ਦੇ ਉੱਤੇ ਕੋਈ ਭੀੜ ਪੈਂਦੀ ਹੈ ਜਾਂ ਕੋਈ ਦੁੱਖ ਆਉਂਦਾ ਹੈ ਤਾਂ ਇਨਸਾਨ ਆਪਣਿਆਂ ਦੇ ਵੱਲ ਦੇਖਦਾ ਹੈ, ਆਪਣੇ ਦੋਸਤਾਂ ਮਿੱਤਰਾਂ ਵੱਲ ਦੇਖਦਾ ਹੈ ਕਿ ਇਹ ਇਸ ਦੁੱਖ ਦੇ ਵਿੱਚ ਉਸਦਾ ਸਹਾਰਾ ਬਣਨਗੇ, ਉਸ ਨੂੰ ਹੌਂਸਲਾ ਦੇਣਗੇ, ਉਸ ਦੇ ਨਾਲ ਇਸ ਦੁੱਖ ਨੂੰ ਹੰਢਾਉਣਗੇ, ਖਤਮ ਹੋ ਜਾਏਗਾ। ਲੇਕਿਨ ਕਈ ਵਾਰ ਜਿਨ੍ਹਾਂ ਤੋਂ ਉਮੀਦਾਂ ਜਾਂ ਆਸਾਂ ਲਗਾਈਆਂ ਹੁੰਦੀਆਂ ਨੇ ਨਾ, ਉਹ ਇਨਸਾਨ ਦੂਰ ਖੜ੍ਹੇ ਹੋ ਕੇ ਬਸ ਤਮਾਸ਼ਾ ਦੇਖ ਰਹੇ ਹੁੰਦੇ ਨੇ। ਅਤੇ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਹੁੰਦੀ, ਜਿਨ੍ਹਾਂ ਨੂੰ ਇਨਸਾਨ ਬੁਰਾ ਸਮਝਦਾ ਜਾਂ ਆਪਣਾ ਦੁਸ਼ਮਣ ਸਮਝਦਾ ਹੈ, ਕਈ ਵਾਰ ਉਹ ਦੁਸ਼ਮਣ ਕੋਲ ਆ ਜਾਂਦੇ ਨੇ, ਆ ਕੇ ਤੁਹਾਡੇ ਅੱਥਰੂ ਪੂੰਝਦੇ ਨੇ, ਤੁਹਾਡਾ ਸਹਾਰਾ ਬਣਦੇ ਨੇ, ਤੁਹਾਨੂੰ ਗੱਲ ਨਾਲ ਲਗਾ ਲੈਂਦੇ ਨੇ। ਉਦੋਂ ਵੀ ਬੜੀ ਹੈਰਾਨੀ ਹੁੰਦੀ ਹੈ। ਇਹੀ ਤਾਂ ਬਦਲਾਅ ਹੈ, ਇਹੀ ਤਾਂ ਕੁਦਰਤ ਹੈ, ਇਹੀ ਤਾਂ ਨਿਯਮ ਹੈ ਕਿ ਕਦੋਂ ਕੋਈ ਦੁਸ਼ਮਣ ਦੋਸਤ ਬਣ ਜਾਏ ਔਰ ਕਦੋਂ ਕੋਈ ਦੋਸਤ ਦੁਸ਼ਮਣ ਬਣ ਜਾਏ, ਕੁਝ ਪਤਾ ਨਹੀਂ ਲੱਗਦਾ। ਤੋ ਜਿਸ ਤਰ੍ਹਾਂ ਦਾ ਵੀ ਵਕਤ ਹੈ, ਅਸੀਂ ਉਸਦੇ ਨਾਲ ਚੱਲਦੇ ਜਾਣਾ ਹੈ। ਔਰ ਇਸੇ ਤਰ੍ਹਾਂ ਦਾ ਇੱਕ ਗੀਤ ਹੈ, ਆਓ ਫਿਰ ਉਹ ਗੀਤ ਵੀ ਸੁਣਦੇ ਹਾਂ ਕਿ ਜਦੋਂ ਦੁਸ਼ਮਣ ਦੋਸਤ ਬਣ ਗਿਆ।

0: each Padma awardee embodies this spirit of perseverance, excellence and service.
1: You were listening to a special report on Padma Awards 2026. This program was produced and presented by the News Services Division of Akashvani. You can listen to it on our mobile app, News on AIR. This program is also available on our YouTube channel, News on AIR Official. You may share your feedback about this program through email at airnsdtalks@gmail.com or WhatsApp on 92890944.
2: Spotlight.
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
4: ਖੇਡ ਸੰਸਾਰ ਅੱਜ 23 ਜੂਨ ਦਾ ਦਿਨ ਖੇਡ ਪ੍ਰੇਮੀਆਂ ਲਈ ਅਤੇ ਖਿਡਾਰੀਆਂ ਲਈ ਬਹੁਤ ਖਾਸ ਹੈ। ਅੱਜ ਪੂਰੇ ਸੰਸਾਰ ਵਿੱਚ ਓਲੰਪਿਕ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ। ਅੱਜ ਦਾ ਇਹ ਦਿਨ ਸਿਹਤ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਸਾਲ 1894 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਜੀਵਨ ਵਿੱਚ ਸਰਗਰਮ ਰਹਿਣ ਦਾ ਸੁਨੇਹਾ ਦੇਣਾ। ਓਲੰਪਿਕ ਖੇਡਾਂ ਵਿੱਚ ਜਦੋਂ ਅਸੀਂ ਭਾਰਤ ਦੀ ਪ੍ਰਾਪਤੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਚੇਤੇ ਆਉਂਦਾ ਹੈ ਭਾਰਤੀ ਹਾਕੀ ਦਾ ਉਹ ਸੁਨਹਿਰਾ ਦੌਰ। ਆਜ਼ਾਦੀ ਤੋਂ ਬਾਅਦ ਸਾਲ 1948 ਵਿੱਚ ਲੰਡਨ ਦੀਆਂ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਦੇਸ਼ ਲਈ ਸੋਨੇ ਦਾ ਤਮਗਾ ਜਿੱਤਿਆ ਅਤੇ ਉਸ ਤੋਂ ਬਾਅਦ ਫਿਰ ਦੌਰ ਸ਼ੁਰੂ ਹੋਇਆ ਜਦੋਂ ਪੂਰੇ ਸੰਸਾਰ ਨੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਓਲੰਪਿਕ ਖੇਡਾਂ 'ਚ ਭਾਰਤ ਦਾ ਹਾਕੀ ਵਿੱਚ ਸੋਨ ਤਮਗਾ ਤਾਂ ਪੱਕਾ ਹੋਏਗਾ ਹੀ। ਸਾਲ 1948 ਦੀਆਂ ਓਲੰਪਿਕ ਖੇਡਾਂ 'ਚ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਭਾਰਤ ਦੀ ਜਿੱਤ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਸੀ। ਆਪਣੇ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਬਲਬੀਰ ਸਿੰਘ ਸੀਨੀਅਰ ਹੋਰਾਂ ਦੀਆਂ ਅੱਖਾਂ ਨਮ ਹੋ ਜਾਇਆ ਕਰਦੀਆਂ ਸਨ। ਆਕਾਸ਼ਵਾਣੀ ਜਲੰਧਰ ਕੋਲ ਉਹਨਾਂ ਦੀ ਉਹਨਾਂ ਦਿਨਾਂ ਦੀ ਯਾਦ ਦੀ ਇੱਕ ਰਿਕਾਰਡਿੰਗ ਮੌਜੂਦ ਹੈ।
5: ਖੁਸ਼ੀ ਹੁੰਦੀ ਹੈ ਕਿ ਤੁਸੀਂ ਗੋਲ ਕੀਤੇ ਹੈ, ਟੀਮ ਜਿੱਤੀ, ਤੁਹਾਡੇ ਗੋਲਾਂ ਨਾਲ ਜਿੱਤੀ ਹੈ, ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ। ਔਰ ਮੈਨੂੰ ਯਾਦ ਹੈ ਕਿ ਉਹ ਵਿਕਟਰੀ ਸਟੈਂਡ 'ਤੇ ਜਦੋਂ ਖੜ੍ਹੇ ਹੋਏ ਸੀ ਨਾ, ਅਤੇ ਜਦੋਂ ਫਲੈਗ ਉੱਪਰ ਨੂੰ ਜਾਂਦਾ ਹੌਲੀ ਹੌਲੀ ਕੰਟਰੀ ਦਾ, ਆਪਣਾ ਨੈਸ਼ਨਲ ਐਂਥਮ ਗਾਇਆ ਜਾਂਦਾ, ਅਟੈਂਸ਼ਨ ਹੋਈਦਾ, ਅਤੇ ਫਲੈਗ ਜਦੋਂ ਉੱਪਰ ਜਾਂਦਾ, ਝੰਡਾ ਉੱਪਰ ਜਾਂਦਾ, ਅਤੇ ਨਾਲ ਨਾਲ ਕੀ ਹੋਰ ਚੀਜ਼ਾਂ ਸਾਰੀ ਉੱਪਰ ਜਾ, ਅਤੇ ਮੈਂ ਐਂ ਲੱਗਦਾ ਕਿ ਮੈਂ ਵੀ ਉੱਪਰ ਨੂੰ ਜਾ ਰਿਹਾ, ਉੱਡਦਾ ਜਾ ਰਿਹਾ, ਐਂ ਵੀ ਮੈਂ ਫਲਾਈ ਕਰ ਰਿਹਾ। ਅਤੇ ਜਦੋਂ ਬਾਅਦ ਦੇਖਿਆ ਨੈਸ਼ਨਲ ਐਂਥਮ ਖਤਮ ਹੋਇਆ, ਉਹ ਦੇਖਿਆ ਮੈਂ ਤਾਂ ਆਪਣੇ ਪੈਰਾਂ 'ਤੇ ਖੜ੍ਹਾ। ਯਾਨੀ ਫੀਲਿੰਗ ਇਹ ਸੀ, ਐਕਚੁਅਲੀ ਐਕਸਪਲੇਨ ਕਰਨਾ ਮੁਸ਼ਕਿਲ ਲੱਗਦਾ, ਪਰ ਉਸ ਵੇਲੇ ਇਹ ਫੀਲਿੰਗ ਕਿ ਮੈਂ ਜਦੋਂ ਫਲੈਗ ਉੱਪਰ ਜਾ ਰਿਹਾ ਅਤੇ ਨੈਸ਼ਨਲ ਐਂਥਮ ਵੱਜ ਰਿਹਾ ਅਤੇ ਮੈਂ ਵੀ ਉੱਪਰ ਨੂੰ ਜਾ ਰਿਹਾ। ਇਹ ਬੜੀ ਵਾਰੀ ਸੁਣਾਉਣਾ ਮੈਂ ਕਿ ਉਸ ਵੇਲੇ ਐਕਚੁਅਲ ਫੀਲਿੰਗ ਇਸ ਪਹਿਲੀ 48 ਦੀ ਠੀਕ ਹੈ ਵੀ ਅਸੀਂ ਜਿੱਤੇ, ਮੈਂ ਗੋਲ ਕੀਤੇ, ਠੀਕ ਹੈ, ਬਹੁਤ ਇੰਪੋਰਟੈਂਟ, ਮੇਰੀ ਟੀਮ ਜਿੱਤੀ, ਕੰਟਰੀ ਦੀ ਟੀਮ ਜਿੱਤੀ ਔਰ ਮੈਂ ਗੋਲ ਕੀਤੇ, ਟੀਮ ਬੜੀ ਖੁਸ਼ੀ। ਅੱਗੇ ਸੈਮੀਫਾਈਨਲ, ਸੈਮੀਫਾਈਨਲ ਦੇ ਵਿੱਚ ਇੰਗਲੈਂਡ ਨਾਲ ਸੀ ਸ਼ਾਇਦ, ਜਾਂ ਇੰਗਲੈਂਡ ਸੀ, 3-0 ਤੋਂ ਜਿੱਤੇ।
4: ਭਾਰਤ ਦੀ ਹਾਕੀ ਦੇ ਉਸ ਸੁਨਹਿਰੇ ਦੌਰ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਹਨੇ ਬਹੁਤ ਸਾਰੇ ਓਲੰਪੀਅਨ ਹਾਕੀ ਖਿਡਾਰੀ ਪੈਦਾ ਕੀਤੇ। ਇਸ ਬਾਰੇ ਦੱਸ ਰਹੇ ਨੇ ਸੀਨੀਅਰ ਖੇਡ ਪੱਤਰਕਾਰ ਰਜਿੰਦਰ ਸਿੰਘ।
6: ਜਿੱਥੋਂ ਤੱਕ ਸੰਸਾਰਪੁਰ ਦਾ ਤਾਲੁਕ ਹੈ, ਮੈਂ ਸਮਝਦਾ ਕਿ ਜਦ ਵੀ ਕਦੀ ਹਿੰਦੁਸਤਾਨ ਦੀ ਹਾਕੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਜਲੰਧਰ ਛਾਉਣੀ ਦੀ ਕੁੱਖ ਵਿੱਚ ਵੱਸਦੇ ਛੋਟੇ ਜਿਹੇ ਪਿੰਡ ਸੰਸਾਰਪੁਰ ਦਾ ਨਾਮ ਭਾਰਤ ਵਿੱਚ ਨਹੀਂ ਦੁਨੀਆਂ ਦੇ ਵਿੱਚ ਜਾਣਿਆ ਜਾਵੇਗਾ, ਜਿਸਨੇ ਕਿ ਹਿੰਦੁਸਤਾਨ ਦੀ ਝੋਲੀ ਵਿੱਚ 14 ਓਲੰਪੀਅਨ ਦਿੱਤੇ ਨੇ ਔਰ ਇਸ ਤੋਂ ਇਲਾਵਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਬਹੁਤ ਜ਼ਿਆਦਾ ਗਿਣਤੀ ਵਿੱਚ ਇਸ ਪਿੰਡ ਨੇ ਭਾਰਤ ਦੀ ਝੋਲੀ ਵਿੱਚ ਪਾਏ ਨੇ। ਇਹਨਾਂ ਜੇ ਮੈਂ ਇਹਨਾਂ ਦਾ ਨਾਮ ਲੈਣ ਲੱਗਾ ਤਾਂ ਲਿਸਟ ਬਹੁਤ ਲੰਮੀ ਹੋ ਜਾਵੇਗੀ, ਲੇਕਿਨ ਫਿਰ ਵੀ ਜਿੱਥੋਂ ਤੱਕ ਓਲੰਪੀਅਨ ਦਾ ਸਵਾਲ ਹੈ ਉਹਨਾਂ ਦੇ ਵਿੱਚ

0: ਸਰਦਾਰ ਊਧਮ ਸਿੰਘ ਜਿਨ੍ਹਾਂ ਨੇ ਕਿ ਆਪਣੀ ਭਰ ਜਵਾਨੀ ਦੇ ਵਿੱਚ 14 ਓਲੰਪਿਕਸ ਖੇਲੀਆਂ ਨੇ। 14 ਓਲੰਪਿਕਸ ਖੇਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਹਰ 4-5 ਸਾਲ ਬਾਅਦ ਓਲੰਪਿਕ ਆਉਂਦੀ ਹੈ, ਔਰ ਇਹਨਾਂ ਨੇ ਲਗਾਤਾਰ 4 ਓਲੰਪਿਕ ਖੇਲ ਕੇ ਖੇਲੀਆਂ ਹੀ ਨਹੀਂ ਸਗੋਂ ਆਪਣੀ ਹਾਕੀ ਬਾਈ ਚਲਾਕੀ ਦੇ ਨਾਲ ਗੋਲ ਕਰਕੇ ਅਤੇ ਭਾਰਤ ਨੂੰ ਜਿੱਤਾਂ ਵੀ ਦਵਾਈਆਂ ਨੇ। ਇਸ ਤੋਂ ਇਲਾਵਾ ਕਰਨਲ ਗੁਰਮੀਤ ਸਿੰਘ, ਕਰਨਲ ਬਲਬੀਰ ਸਿੰਘ, ਹਰੀਪਾਲ ਕੌਸ਼ਿਕ, ਗੁਰਦੇਵ ਸਿੰਘ, ਜਗਜੀਤ ਸਿੰਘ ਜੱਗਾ, ਅਜੀਤਪਾਲ ਸਿੰਘ, DSP ਬਲਬੀਰ ਸਿੰਘ ਵਰਗੇ ਓਲੰਪੀਅਨ ਅਰਜਨਾਵਾੜੀ ਇਹ ਛੋਟੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤ ਨੂੰ ਦਿੱਤੇ ਨੇ। ਔਰ ਮੈਂ ਸਮਝਦਾ ਕਿ ਸੰਸਾਰਪੁਰ ਦੇ ਇਸ ਕਰਕੇ ਹਾਕੀ ਦੇ ਓਲੰਪੀਅਨ ਜਾਂ ਇੰਟਰਨੈਸ਼ਨਲ ਪੱਧਰ ਦੇ ਖਿਲਾੜੀ ਪੈਦਾ ਹੋਏ ਨੇ, ਕਿਉਂਕਿ 47 ਤੋਂ ਪਹਿਲੇ ਜਦੋਂ ਕਿ ਪਾਕਿਸਤਾਨ ਹਿੰਦੁਸਤਾਨ ਨਹੀਂ ਸੀ ਬਣਿਆ, ਉਦੋਂ ਇਹ ਛਾਉਣੀ ਹੁੰਦੀ ਸੀ, ਔਰ ਜਿਹੜੇ ਅੰਗਰੇਜ਼ ਸੀਗੇ ਉਹ ਹਾਕੀ ਦਾ ਬੜਾ ਸ਼ੌਕ ਰੱਖਦੇ ਸੀ, ਔਰ ਉੱਥੇ ਉਹ ਹਾਕੀ ਖੇਡ ਲਿਆਉਂਦੇ ਸੀ ਜਿਨ੍ਹਾਂ ਨੂੰ ਇਹ ਵੇਖ ਕੇ, ਅਤੇ ਇਹਨਾਂ ਨੇ ਵੀ ਹਾਕੀ ਖੇਡਣੀ ਸ਼ੁਰੂ ਕੀਤੀ ਸੰਸਾਰਪੁਰ ਦੇ ਇਹਨਾਂ ਹੋਣਹਾਰ ਨੌਜਵਾਨਾਂ ਨੇ, ਅਤੇ ਜਿਸ ਕਰਕੇ ਇਹ ਫਿਰ ਇੱਥੇ ਇਹਨਾਂ ਨੇ ਗਰਾਊਂਡ ਬਣਾਈ, ਔਰ ਇਹ ਉਸ ਵੇਲੇ ਘਾਹ ਦੀ ਗਰਾਊਂਡ ਸੀ, ਮਿੱਟੀ ਦੀ ਅਨਈਵਨ ਗਰਾਊਂਡ ਸੀ, ਔਰ ਉਸ ਅਨਈਵਨ ਗਰਾਊਂਡ ਦੇ ਉੱਪਰ ਇਹਨਾਂ ਦਾ ਜਿਹੜਾ ਸਟਿੱਕ ਵਰਕ ਹੈ, ਹਾਕੀ ਦਾ ਸਕਿੱਲ ਹੈ, ਪਾਸਾਂ ਦੀ ਵੰਡ ਹੈ, ਔਰ ਸਟੋਪੇਜ ਹੈ, ਬਹੁਤ ਅੱਛੀ ਇਹਨਾਂ ਨੇ ਮਹਾਰਤ ਸੀ, ਜਿਸ ਕਰਕੇ ਇਹ ਭਾਰਤ ਦਾ ਨਾਮ ਇਹਨਾਂ ਨੇ ਦੁਨੀਆਂ ਵਿੱਚ ਰੋਸ਼ਨ ਕੀਤਾ।
1: ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪਹਿਲਾ ਇੰਡੀਵਿਜੁਅਲ ਮੈਡਲ ਪਹਿਲਵਾਨ KD ਜਾਦਵ ਹੋਰਾਂ ਨੇ ਜਿੱਤਿਆ ਸੀ ਸਾਲ 1952 ਦੀਆਂ ਹੈਲਨਸਕੀ ਓਲੰਪਿਕ ਖੇਡਾਂ ਵਿੱਚ। ਉਹਨਾਂ ਦੇ ਜੀਵਨ ਦੀ ਅਤੇ ਇਸ ਕਾਮਯਾਬੀ ਦੀ ਕਹਾਣੀ ਬਹੁਤ ਦਿਲਚਸਪ ਹੈ। ਉਹਨਾਂ ਸਮਿਆਂ ਵਿੱਚ ਸਰਕਾਰ ਵੱਲੋਂ ਕੋਈ ਖਾਸ ਮਦਦ KD ਜਾਦਵ ਹੋਰਾਂ ਨੂੰ ਨਹੀਂ ਸੀ ਮਿਲੀ। ਉਹਨਾਂ ਦੇ ਪਿੰਡ ਵਾਸੀਆਂ ਨੇ ਫੰਡ ਇਕੱਠਾ ਕੀਤਾ, ਕੁਝ ਲੋਕਾਂ ਨੇ ਆਪਣੇ ਪਸ਼ੂ ਵੇਚੇ ਅਤੇ ਕੁਝ ਲੋਕਾਂ ਨੇ ਆਪਣੇ ਘਰ ਵੀ ਗਿਰਵੀ ਰੱਖੇ। ਉਹਨਾਂ ਦੇ ਕਾਲਜ ਰਾਜਾ ਰਾਮ ਕਾਲਜ ਕੋਲਹਾਪੁਰ ਦੇ ਪ੍ਰਿੰਸੀਪਲ ਖਾਰਡੀਕਰ ਨੇ ਆਪਣੇ ਘਰ ਨੂੰ ਗਿਰਵੀ ਰੱਖ ਕੇ ਜਾਦਵ ਨੂੰ 7,000 ਰੁਪਏ ਦੀ ਮਦਦ ਦਿੱਤੀ ਸੀ ਤਾਂ ਕਿ ਉਹ ਫਿਨਲੈਂਡ ਜਾ ਸਕਣ। ਹੈਲਨਸਕੀ ਪਹੁੰਚ ਕੇ ਉਹਨਾਂ ਨੇ ਬੈਂਟਮ ਵੇਟ ਕੈਟੇਗਰੀ ਦੀ ਫ੍ਰੀ ਸਟਾਈਲ ਕੁਸ਼ਤੀ ਵਿੱਚ ਦੁਨੀਆਂ ਦੇ ਮੰਨੇ ਪਰਮੰਨੇ ਪਹਿਲਵਾਨਾਂ ਨੂੰ ਧੂੜ ਚਟਾਈ। ਲਗਾਤਾਰ ਮੁਕਾਬਲਿਆਂ ਕਾਰਨ ਉਹ ਥੱਕ ਚੁੱਕੇ ਸਨ ਕਿਉਂਕਿ ਨਿਯਮਾਂ ਦੇ ਮੁਤਾਬਿਕ ਉਹਨਾਂ ਨੂੰ ਆਰਾਮ ਦਾ ਸਮਾਂ ਨਹੀਂ ਸੀ ਮਿਲਿਆ, ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਸੀ ਹਾਰੀ ਅਤੇ ਕਾਂਸੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਆਜ਼ਾਦ ਭਾਰਤ ਦਾ ਕਿਸੇ ਵੀ ਖੇਡ ਵਿੱਚ ਇਹ ਪਹਿਲਾ ਵਿਅਕਤੀਗਤ ਓਲੰਪਿਕ ਮੈਡਲ ਸੀ। ਜਦੋਂ ਜਾਦਵ ਮੈਡਲ ਜਿੱਤ ਕੇ ਆਪਣੇ ਪਿੰਡ ਪਰਤੇ ਤਾਂ ਪੂਰੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਸੀ। ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਪਿੰਡ ਤੱਕ 100 ਤੋਂ ਵੱਧ ਬੈਲ ਗੱਡੀਆਂ ਦਾ ਕਾਫਲਾ ਕੱਢਿਆ ਗਿਆ ਸੀ। ਓਲੰਪਿਕ ਮੈਡਲ ਜਿੱਤਣਾ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ, ਅਤੇ ਇਹ ਸੁਪਨਾ ਫਲਾਇੰਗ ਸਿੱਖ ਮਿਲਖਾ ਸਿੰਘ ਹੋਰਾਂ ਦਾ ਪੂਰਾ ਨਹੀਂ ਸੀ ਹੋ ਸਕਿਆ, ਜਿਹਦਾ ਮਲਾਲ ਉਹਨਾਂ ਨੂੰ ਪੂਰੀ ਜ਼ਿੰਦਗੀ ਰਿਹਾ। ਹਾਲਾਂਕਿ ਉਹਨਾਂ ਨੇ ਆਪਣੇ ਕਰੀਅਰ ਵਿੱਚ 80 ਤੋਂ ਜ਼ਿਆਦਾ ਦੌੜਾਂ ਜਿੱਤੀਆਂ ਸਨ। ਓਲੰਪਿਕ ਦੀ ਉਹ ਦੌੜ ਜਿਸ ਤੋਂ ਮਿਲਖਾ ਸਿੰਘ ਤਮਗੇ ਤੋਂ ਖੁੰਝ ਗਏ ਸਨ, ਉਸ ਬਾਰੇ ਚੇਤੇ ਕਰਦਿਆਂ ਉਹ ਦੱਸਦੇ ਹੁੰਦੇ ਸਨ।
2: ਮੈਨੂੰ ਯਾਦ ਹੈ ਕਿ ਵੀ 15 ਦਿਨ ਪਹਿਲਾਂ, ਜਦ ਕਿ ਮੈਂ ਤੁਹਾਨੂੰ ਪਤਾ 15 ਦਿਨ ਤਾਂ ਪਹਿਲਾਂ ਮੈਂ ਜਦ ਆ ਰਿਹਾ ਸੀ ਇੰਗਲੈਂਡ ਤੋਂ ਰੋਮ ਦੌੜਨ ਦੇ ਲਈ, ਉਸ ਲਈ ਇੱਕ ਵਰਲਡ ਮੈਗਜ਼ੀਨ ਨਿਕਲਦਾ ਹੈ, ਉਹਦੇ ਵਿੱਚ ਵੀ ਮੇਰਾ ਕਾਫੀ ਜ਼ਿਕਰ ਕੀਤਾ ਹੋਇਆ ਸੀ ਕਿ ਵੀ 400 ਮੀਟਰ ਅਗਰ ਜੇ ਜੇਤੂ ਰਹੇਗਾ ਤਾਂ ਹਿੰਦੁਸਤਾਨ ਦਾ ਮਿਲਖਾ ਸਿੰਘ ਜੇਤੂ ਰਹੇਗਾ ਉਹਦੇ ਵਿੱਚ, ਕਿਉਂਕਿ ਉਹ ਲੋਕ ਪਹਿਲੇ ਹੀ ਆਪਣੀ ਆਪਣੀ ਓਪੀਨੀਅਨ ਦੇ ਦਿੰਦੇ ਨੇ, ਔਰ ਉਸ ਓਪੀਨੀਅਨ ਦੇ ਵਿੱਚ 2 ਅਮਰੀਕਨਸ ਨੇ ਕਿਹਾ ਹੋਇਆ ਸੀ ਕਿ ਵੀ ਮਿਲਖਾ ਸਿੰਘ 400 ਮੀਟਰ ਜਿੱਤੇਗਾ, ਔਰ ਮੈਨੂੰ ਵੀ ਬੜਾ ਭਰੋਸਾ ਸੀ ਇਸ ਗੱਲ ਦਾ, ਕਿਉਂਕਿ ਮੈਂ ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਲੋਕਾਂ ਨੂੰ ਕਿ ਮੈਂ ਦੁਨੀਆਂ ਦੇ ਵਿੱਚ 80 ਇੰਟਰਨੈਸ਼ਨਲ ਦੌੜਾਂ ਦੌੜੀਆਂ ਨੇ, ਔਰ 80 ਦੇ ਵਿੱਚੋਂ ਮੈਂ 77 ਜਿੱਤੀਆਂ ਨੇ, ਔਰ ਜਿਹਦੇ ਵਿੱਚ ਕਿ ਬਈ 70-80 ਮੁਲਕ ਜਿਹੜੇ ਸੀ ਉਹ ਹਿੱਸਾ ਲੈਂਦੇ ਸੀ। ਜਦ ਮੈਂ ਰੋਮ ਪਹੁੰਚਿਆ, ਮੈਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰੀ ਕੀਤੀ ਹੋਈ ਸੀ ਕਿ ਜਿੰਨੀਆਂ ਓਲੰਪਿਕ ਗੇਮਸ ਪਿੱਛੇ ਹੋਈਆਂ ਨੇ ਉਦੋਂ ਇਹ ਹੁੰਦਾ ਰਿਹਾ ਹੈ ਕਿ ਵੀ ਸੈਮੀ ਫਾਈਨਲ ਔਰ ਫਾਈਨਲ ਇੱਕੋ ਦਿਨ ਹੀ ਹੁੰਦੇ ਰਹੇ ਨੇ, ਔਰ ਮੇਰੀ ਤਿਆਰੀ ਉਸੇ ਤਰੀਕੇ ਨਾਲ ਹੋਈ ਹੋਈ ਸੀ ਕਿ ਵੀ ਅਗਰ ਸੈਮੀ ਫਾਈਨਲ ਤੁਹਾਡਾ 3 ਵਜੇ ਹੋਇਆ ਅਤੇ 5 ਵਜੇ 400 ਮੀਟਰ ਦਾ ਫਾਈਨਲ ਹੋ ਜਾਣਾ, ਉਹ ਮੈਂ ਆਪਣੇ ਆਪ ਨੂੰ ਟ੍ਰੇਨ ਉਸ ਤਰੀਕੇ ਨਾਲ ਕੀਤਾ ਹੋਇਆ ਸੀ। ਮਗਰ ਰੋਮ ਓਲੰਪਿਕ ਦੇ ਵਿੱਚ ਇਹ ਹੋਇਆ ਇਟਲੀ ਦੇ ਵਿੱਚ ਕਿ ਉਹਨਾਂ ਨੇ ਸੈਮੀ ਫਾਈਨਲ ਔਰ ਫਾਈਨਲ ਦੇ ਵਿੱਚ 2 ਦਿਨ ਦਾ ਵਕਫਾ ਪਾ ਦਿੱਤਾ, ਉਹ ਜਦ 2 ਦਿਨ ਦਾ ਵਕਫਾ ਪਿਆ ਉਹਦੇ ਨਾਲ ਮੇਰੇ ਮਾਇੰਡ ਦੇ ਉੱਤੇ ਇੰਨਾ ਸਟ੍ਰੇਨ ਰਿਹਾ, ਇੱਕ ਤਾਂ ਸਾਰਾ ਇਹ ਸੀ ਕਿ ਵੀ ਪਬਲਿਕ ਸਾਰਾ ਹਿੰਦੁਸਤਾਨ ਮੇਰੇ ਵੱਲ ਦੇਖਣ ਡਿਆ, ਦੂਜਾ ਮੈਂ ਇਹ ਸੋਚਦਾ ਸੀ ਅਗਰ ਜੇ ਰੇਸ ਮੈਂ ਨਾ ਜਿੱਤਿਆ ਤਾਂ ਕੀ ਇਹਦਾ ਹਸ਼ਰ ਹੋਏਗਾ, ਤੁਹਾਨੂੰ ਪਤਾ ਕਿ ਖਿਲਾੜੀ ਦੇ ਦਿਮਾਗ 'ਤੇ ਬੜਾ ਸਟ੍ਰੇਨ ਹੁੰਦਾ,

0: ਦੋ ਰਾਤਾਂ ਮੈਨੂੰ ਨੀਂਦ ਨਹੀਂ ਆਈ ਤੇ ਉਹ ਜਿਹੜੀਆਂ ਦੋ ਰਾਤਾਂ ਜਿਹੜਾ ਗੈਪ ਪਿਆ ਇੱਕ ਤਾਂ ਮੈਨੂੰ ਉਹ ਉਸ ਦੇ ਨਾਲ ਬੜਾ ਸੈਟਬੈਕ ਰਿਹਾ। ਦੂਜਾ ਇਹ ਹੋਇਆ ਕਿ ਬੈਡ ਲੱਕ ਮੇਰੀ ਇਹ ਹੋਈ ਕਿ ਬਈ ਮੈਨੂੰ ਉਤਲੀ ਲੇਨ ਮਿਲ ਗਈ। ਤੁਹਾਨੂੰ ਪਤਾ ਹੈ ਕਿ 400 ਮੀਟਰ ਦੇ ਵਿੱਚ ਜਿਹੜਾ ਆਦਮੀ ਥਲਵੀਂ ਲੇਨ ਜਿਹਨੂੰ ਮਿਲੇ ਉਹ ਦੇਖਦਾ ਕਿ ਅਗਲਾ ਆਦਮੀ ਕਿਸ ਤਰ੍ਹਾਂ ਦੌੜਨ ਰਿਹਾ, ਉਸ ਨੂੰ ਜੱਜ ਕਰਦਾ ਔਰ ਉਸ ਦੇ ਮੁਤਾਬਿਕ ਦੌੜਦਾ। ਹੁਣ ਇਹ ਹੋਇਆ ਕਿ ਵੀ ਜਿਸਲੇ ਮੈਨੂੰ ਮੇਰੀ ਸੀ ਪੰਜਵੀਂ ਲੇਨ, ਮੇਰੇ ਉੱਤੇ ਸੀ ਇੱਕ ਜਰਮਨ ਦਾ ਮੁੰਡਾ। ਉਹ ਜਰਮਨ ਦੇ ਮੁੰਡੇ ਨੂੰ ਮੈਂ 200 ਮੀਟਰ ਤੇ ਜਾ ਕੇ ਫੜ ਲਿਆ, ਜਿਹੜਾ 10 ਗਜ਼ ਦਾ ਡਿਸਟੈਂਸ ਸੀ ਮੈਂ 200 ਗਜ਼ ਤੇ ਕਵਰ ਕਰਕੇ ਉਹਨੂੰ ਫੜ ਲਿਆ। ਜਿਸਲੇ ਮੈਂ 250 ਗਜ਼ ਤੇ ਪਹੁੰਚਿਆ ਤਾਂ ਮੈਂ ਇਕੱਲਾ ਹੀ ਸੀ ਅੱਗੇ ਔਰ ਮੇਰੇ ਦਿਮਾਗ ਦੇ ਚ ਇਹ ਆਇਆ ਕਿ ਮਿਲਖਾ ਸਿੰਘ ਤੂੰ ਇੰਨਾ ਤੇਜ਼ ਦੌੜਨ ਦੇ ਹੈ ਕਿ ਹੋ ਸਕਦਾ ਕਿ ਤੂੰ 400 ਮੀਟਰ ਖਤਮ ਹੀ ਨਾ ਕਰ ਸਕੇ, ਐਗਜ਼ੌਸਟ ਹੋ ਜਾਏ ਔਰ 400 ਮੀਟਰ ਤੂੰ ਖਤਮ ਨਾ ਕਰ ਸਕੇ। ਤੇ ਉਹ ਜਿਸ ਰਿਦਮ ਦੇ ਵਿੱਚ ਮੈਂ ਜਾ ਰਿਹਾ ਸੀ, ਜਿਸ ਸਪੀਡ ਦੇ ਵਿੱਚ ਮੈਂ ਜਾ ਰਿਹਾ ਸੀ, ਉਸ ਸਪੀਡ ਨੂੰ ਮੈਂ ਬ੍ਰੇਕ ਕੀਤਾ। ਜਿਸਲੇ ਬ੍ਰੇਕ ਕੀਤਾ, ਜਿਹੜੇ ਹੁਣ ਰਨਰ ਨੇ ਜਿਹੜੇ ਦੌੜਨ ਵਾਲੇ ਨੇ ਉਹ ਅੰਡਰਸਟੈਂਡ ਕਰ ਸਕਦੇ ਨੇ ਕਿ ਥੋੜ੍ਹੀ ਜਿਹੀ ਕਿਸੇ ਚੀਜ਼ ਨੂੰ ਗੱਡੀ ਹੋਣੀ, ਇੱਕ ਤੁਸੀਂ ਨਿਊਟਰਲ ਕਰਕੇ ਇੱਕ ਨੂੰ ਬ੍ਰੇਕ ਲਾ ਦਿਓ ਤੇ ਇੱਕ ਨੂੰ ਵੈਸੇ ਜਾਣ ਦਿਓ ਤੇ ਨੈਚੁਰਲੀ ਜਿਹੜੀ ਰਿਦਮ ਦੇ ਵਿੱਚ ਜਾ ਰਹੀ ਹੈ ਚੀਜ਼ ਉਹਨੇ ਅੱਗੇ ਨਿਕਲ ਜਾਣਾ। ਹੋਇਆ ਇਹ ਕਿ 250 ਮੀਟਰ ਦੇ ਉੱਤੇ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ, ਰਿਦਮ ਤੋੜਿਆ ਔਰ ਜਿਸਲੇ ਮੈਂ 300 ਮੀਟਰ ਤੇ ਪਹੁੰਚਿਆ ਤੇ ਮੁੰਡੇ ਸਾਰੇ ਮੇਰੇ ਉੱਤੇ ਚੜ੍ਹ ਆਏ ਔਰ ਉਹ ਮੇਰੇ ਨਾਲੋਂ 10-10 ਗਜ਼ ਅੱਗੇ ਆ ਗਏ। 10-10 ਗਜ਼ ਜਿਸਲੇ ਅੱਗੇ ਸੀ, ਜਿਸਲੇ ਸਿਰ ਲਾਸਟ 100 ਮੀਟਰ ਰਹਿ ਗਿਆ ਤੇ ਮੈਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਬੜਾ ਜ਼ੋਰ ਲਾਇਆ। ਤੁਹਾਨੂੰ ਪਤਾ ਇਸਲੇ ਬਰਾਬਰ ਦੇ ਰਨਰ ਹੋਣ, ਤੁਸੀਂ ਗਲਤੀ ਕਰਤੀ ਹੋਵੇ ਤੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਫੜਨਾ। ਮੈਂ ਬੜੀ ਕੋਸ਼ਿਸ਼ ਕੀਤੀ ਮਗਰ ਤੁਹਾਨੂੰ ਪਤਾ ਕਿ ਜਿਹੜਾ ਮੁੰਡਾ ਥਰਡ ਆਇਆ ਸੀ ਉਹਨੂੰ ਮੈਂ ਪਹਿਲੇ ਹੀ ਇੱਕ ਵਾਰੀ ਹਰਾਇਆ ਸੀ ਕਿ ਜਦ ਕਾਮਨਵੈਲਥ ਗੇਮਸ ਵਿੱਚ ਮੈਂ ਗੋਲਡ ਮੈਡਲ ਲੈ ਕੇ ਆਇਆ ਕਾਰਡਿਫ, ਉਦੋਂ ਮੈਂ ਉਹਨੂੰ ਮੈਂ ਬੀਟ ਕੀਤਾ ਹੋਇਆ ਸੀ ਔਰ ਉਹ ਮੁੰਡਾ ਉਹਨਾਂ ਦੇ ਵਿੱਚ ਫਸਿਆ ਆਇਆ ਸੀ, ਦੋ ਜਿਹੜੇ ਮੁੰਡੇ ਜਿਹੜੇ ਪਹਿਲੇ ਫਸਟ ਸੈਕਿੰਡ ਸੀ ਤੇ ਇਹਨੂੰ ਮੈਂ ਫੜ ਤਾਂ ਲਿਆ ਸੀ ਮਗਰ ਅਗਰ ਇੱਕ ਕਦਮ ਵੀ ਹੋਰ ਲੈਣਾ ਹੁੰਦਾ ਤਾਂ ਮੈਂ ਸ਼ਾਇਦ ਥਰਡ ਪਲੇਸ ਲੈ ਜਾਂਦਾ। ਮਗਰ ਸਾਡੀ ਫੋਟੋ ਫਿਨਿਸ਼ ਨਾਲ ਦੋਵਾਂ ਦਾ ਬਰਾਬਰ ਟਾਈਮ ਸੀ ਔਰ ਉਹਨੂੰ ਫੋਟੋ ਫਿਨਿਸ਼ ਦੀ ਸੀ ਥਰਡ ਪਲੇਸ ਦਿੱਤੀ ਗਈ। ਮੈਂ ਸਮਝਦਾ ਕਿ ਵੀ ਇਹ ਜਿਹੜੇ ਦੋ ਹਫ਼ਤੇ ਹੈਗੇ ਹੋਏ ਨੇ ਮੇਰੀ ਜ਼ਿੰਦਗੀ ਦੇ ਵਿੱਚ, ਇੱਕ ਤਾਂ ਜਿਹੜੇ ਮੇਰੇ ਮਾਪਿਆਂ ਦੀ ਮ੍ਰਿਤਿਊ ਹੋਈ ਪਾਕਿਸਤਾਨ ਦੇ ਵਿੱਚ ਔਰ ਦੂਜਾ ਜਿਹੜਾ ਕਿ ਗਮ ਦਾ ਇਹ ਟਾਈਮ ਸੀ ਜਦ ਮੈਂ ਰੋਮ ਵਿੱਚ ਇਹ ਰੇਸ ਹਾਰਿਆ, ਜਦਕਿ ਮੈਨੂੰ ਯਕੀਨ ਸੀ ਕਿ ਮੈਂ ਰੇਸ ਜਿੱਤ ਜਾਵਾਂਗਾ।
1: ਓਲੰਪਿਕ ਖੇਡਾਂ ਜੋ ਹਰ ਕਿਸੇ ਖਿਡਾਰੀ ਦਾ ਸੁਪਨਾ ਹੈ। ਪਹਿਲੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ 776 ਈਸਵੀ ਪੂਰਵ ਯੂਨਾਨ ਦੇ ਓਲੰਪੀਆ ਸ਼ਹਿਰ ਵਿੱਚ ਹੋਈ ਸੀ। ਪੁਰਾਤਨ ਸਮੇਂ ਵਿੱਚ ਔਰਤਾਂ ਨੂੰ ਓਲੰਪਿਕ ਖੇਡਣਾ ਤੇ ਕੀ ਮੈਦਾਨ ਵਿੱਚ ਦੇਖਣ ਦੀ ਵੀ ਇਜਾਜ਼ਤ ਨਹੀਂ ਸੀ। ਆਧੁਨਿਕ ਓਲੰਪਿਕ ਖੇਡਾਂ ਸਾਲ 1896 ਵਿੱਚ ਏਥਨਜ਼ ਵਿੱਚ ਸ਼ੁਰੂ ਹੋਈਆਂ ਸਨ। ਓਲੰਪਿਕ ਦੇ ਝੰਡੇ ਤੇ ਬਣੇ 5 ਰੰਗਦਾਰ ਛੱਲੇ ਦੁਨੀਆ ਦੇ 5 ਮਹਾਂਦੀਪਾਂ ਅਫਰੀਕਾ, ਅਮਰੀਕਾ, ਏਸ਼ੀਆ, ਆਸਟ੍ਰੇਲੀਆ ਤੇ ਯੂਰਪ ਦੀ ਏਕਤਾ ਨੂੰ ਦਰਸਾਉਂਦੇ ਨੇ। ਓਲੰਪਿਕ ਵਿੱਚ ਮਿਲਣ ਵਾਲਾ ਗੋਲਡ ਮੈਡਲ ਪੂਰੀ ਤਰ੍ਹਾਂ ਸੋਨੇ ਦਾ ਨਹੀਂ ਹੁੰਦਾ। ਇਸ ਵਿੱਚ 92.5% ਚਾਂਦੀ ਹੁੰਦੀ ਹੈ ਤੇ ਸਿਰਫ 6 ਗ੍ਰਾਮ ਸ਼ੁੱਧ ਸੋਨੇ ਦੀ ਪਰਤ ਚੜਾਈ ਗਈ ਹੁੰਦੀ ਹੈ। ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਹਨਾਂ ਬਹੁਤ ਸਾਰੇ ਨਾਮਾਂ ਚੋਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਇੱਕ ਮੰਨਿਆ ਪਰਮੰਨਿਆ ਨਾਮ ਹੈ। ਓਲੰਪਿਕ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝੀਆਂ ਕਰਦਿਆਂ ਸੁਰਿੰਦਰ ਸੋਢੀ ਦੱਸਦੇ ਸਨ,
2: ਓਲੰਪੀਅਨ ਤੁਸੀਂ ਉਦੋਂ ਕਹਾਏ ਜਾਂਦੇ ਆ ਜਦੋਂ ਤੁਸੀਂ ਓਲੰਪਿਕ ਗੇਮਸ ਖੇਡਦੇ ਆ, ਔਰ ਮੈਂ ਉਹਦਾ ਹਿੱਸਾ ਬਣਿਆ। ਫਿਰ ਮੈਨੂੰ ਵਾਹਿਗੁਰੂ ਨੇ ਮਿਹਰ ਕੀਤੀ, ਮੈਂ ਟੌਪ ਸਕੋਰਰ ਵੀ ਓਲੰਪਿਕਸ ਦਾ ਬਣਿਆ। ਔਰ ਮੈਨੂੰ ਯਾਦ ਆ ਇੱਕ ਸਾਡਾ ਮੈਚ ਚੱਲਦਾ ਸੀਗਾ ਪੋਲੈਂਡ ਦੇ ਨਾਲ, ਅਸੀਂ ਹਾਰਦੇ ਸੀਗੇ, 14 ਸੈਕਿੰਡ ਰਹਿੰਦੇ ਸੀਗੇ ਮੈਚ ਹਾਰਦੇ, 14 ਸੈਕਿੰਡ 'ਚ ਗੋਲ ਬਰਾਬਰ ਹੋਇਆ। ਇਹ ਹੁੰਦੀ ਤੁਹਾਨੂੰ ਦੁਬਾਰਾ ਰੀਬਰਥ ਮਿਲਦਾ ਮੈਚਾਂ ਦੇ ਵਿੱਚ, ਨਹੀਂ ਤਾਂ ਤੁਸੀਂ ਆਊਟ ਹੋ ਸਕਦੇ। 14 ਸੈਕਿੰਡ ਦੇ ਵਿੱਚ ਗੋਲ ਹੋਣ ਨਾਲ ਬਰਾਬਰ ਹੋਣ ਨਾਲ ਤੁਸੀਂ ਵਿੱਚ ਰਹਿੰਦੇ ਨੇ
3: ਵਿੱਚ।
2: ਫਿਰ ਸਪੇਨ ਨਾਲ ਸਾਡਾ ਫਾਈਨਲ ਮੈਚ ਸੀਗਾ, ਪਹਿਲੇ 2 ਗੋਲ ਮੈਂ ਕੀਤੇ ਓਲੰਪਿਕਸ ਦੇ ਫਾਈਨਲ ਦੇ ਵਿੱਚ, 4-3 ਤੇ ਅਸੀਂ ਜਿੱਤੇ ਸੀਗੇ। ਲਾਸਟ ਮੂਮੈਂਟ ਤੱਕ ਜਿਹੜੇ ਲੋਕਾਂ ਨੇ ਕਮੈਂਟਰੀ ਸੁਣੀ ਆ ਤੇ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਜਿੱਤੂਗਾ ਕੌਣ। ਸੋ ਇਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਆ ਤੁਹਾਨੂੰ ਕਦੇ ਉਹ ਭੁੱਲਣ ਵਾਲੀਆਂ ਨਹੀਂ। ਦੂਸਰੀ ਇੱਕ ਯਾਦ ਸਭ ਨੂੰ ਵੱਡੀ ਸੀਗੀ ਮੇਰੀ, ਜਿਹੜੀ ਜਦੋਂ ਮੈਂ ਓਲੰਪਿਕਸ ਦਾ ਪਹਿਲਾ ਹੀ ਮੈਚ ਖੇਡਿਆ ਅਤੇ ਉੱਥੇ ਇੱਕ ਗੋਰਾ ਰਸ਼ੀਅਨ ਸੀਗਾ, ਉਹਨੇ ਮੈਨੂੰ ਖੇਡਦੇ ਦੇਖਿਆ ਅਤੇ ਉਹਨੇ ਮੇਰਾ ਸਕੈਚ ਬਣਾ ਤਾ, ਮੈਨੂੰ ਇੱਦਾਂ ਖੜ੍ਹਾ ਕੀਤਾ ਪੈਨਸਲ ਨਾਲ, ਉਹਨੇ ਮੇਰਾ ਸਕੈਚ ਬਣਾ ਤਾ, ਬੜਾ ਐਨ ਪਛਾਣ ਹੋਣ ਡਿਆ। ਔਰ ਉਹਨੇ ਗੈਲਰੀ 'ਚ ਲਾ ਤਾ ਆਪਣੇ ਜਿੱਥੋਂ ਅਸੀਂ ਐਂਟਰ ਕਰਦੇ ਸੀਗੇ, ਉਹ ਅੱਜ ਵੀ ਮੇਰੇ ਕੋਲ ਘਰੇ ਪਿਆ ਸਕੈਚ। ਜਦੋਂ ਮੈਂ ਵਾਪਸ ਆਇਆ ਨਾ, ਜਦੋਂ ਖਤਮ ਹੋ ਗਈ ਓਲੰਪਿਕ, ਉਹਨੇ ਲਾਹ ਕੇ ਮੈਨੂੰ ਪ੍ਰਜੈਂਟ ਕਰਤਾ ਅਤੇ ਉਹ ਮੇਰੇ ਕੋਲ ਹੈ ਅੱਜ ਵੀ ਘਰ। ਮਤਲਬ ਇਹ ਤੁਹਾਡੀਆਂ ਉਹ ਹੋਰ ਵੀ ਪਲੇਅਰ ਖੇਡਦੇ ਹੈਗੇ, ਲੇਕਿਨ ਉਹਨੇ ਦੇਖਿਆ ਕਿ ਮੇਰੇ 'ਚ ਕੋਈ ਕਰੰਟ ਹੈਗਾ ਅਤੇ ਉਹਨੇ ਇੱਕਦਮ ਜੀ ਮੈਂ ਜਦੋਂ ਮੈਚ ਖੇਡ ਕੇ ਨਿਕਲਿਆ ਅਤੇ ਮੇਰਾ ਸਕੈਚ ਬਣਾ ਤਾ, ਸਕੈਚ ਬਣਾ ਕੇ ਉੱਥੇ ਗੈਲਰੀ 'ਚ ਲਾ ਤਾ। ਜਦੋਂ ਓਲੰਪਿਕ ਖਤਮ

0: ਨੇ ਮੈਨੂੰ ਦਿੱਤਾ, ਮੈਂ ਉਹਨੂੰ ਸਾਂਭ ਕੇ ਰੱਖਿਆ ਉਦੋਂ ਦਾ।
1: ਓਲੰਪਿਕ ਖੇਡਾਂ ਵਿੱਚ ਜੇ ਸਭ ਤੋਂ ਸਫਲ ਖਿਡਾਰੀਆਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਤੈਰਾਕ ਮਾਈਕਲ ਫੇਲਪਸ ਦੇ ਨਾਂ ਸਭ ਤੋਂ ਵੱਧ 28 ਓਲੰਪਿਕ ਮੈਡਲ ਜਿੱਤਣ ਦਾ ਵਿਸ਼ਵ ਰਿਕਾਰਡ ਹੈ, ਜਿਨ੍ਹਾਂ ਵਿੱਚ 23 ਗੋਲਡ ਮੈਡਲ ਸ਼ਾਮਿਲ ਨੇ। ਜਮਾਇਕਾ ਦੇ ਹੁਸੇਨ ਬੋਲਟ ਨੇ 100 ਮੀਟਰ ਦੌੜ ਵਿੱਚ 9.58 ਸੈਕਿੰਡ ਦਾ ਓਲੰਪਿਕ ਤੇ ਵਿਸ਼ਵ ਰਿਕਾਰਡ ਬਣਾਇਆ ਹੋਇਆ। ਗ੍ਰੀਸ ਦੇ ਡਿਮਿਤਰੀਓ ਲੌਂਡਰਾਸ ਨੇ 1896 ਦੀਆਂ ਖੇਡਾਂ ਵਿੱਚ ਸਿਰਫ 10 ਸਾਲ 218 ਦਿਨ ਦੀ ਉਮਰ ਵਿੱਚ ਜਿਮਨਾਸਟਿਕ ਦੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ ਤੇ ਉਹ ਸਭ ਤੋਂ ਛੋਟੀ ਉਮਰ ਦੀ ਮੈਡਲ ਜਿੱਤਣ ਵਾਲੀ ਖਿਡਾਰਨ ਸੀ। ਭਾਰਤ ਦੀ ਪ੍ਰਤੀਨਿਧਤਾ ਦੀ ਜੇ ਗੱਲ ਕਰੀਏ ਤੇ ਭਾਰਤ ਨੇ ਅਧਿਕਾਰਤ ਤੌਰ ਤੇ ਪਹਿਲੀ ਵਾਰ ਸਾਲ 1920 ਵਿੱਚ ਓਲੰਪਿਕ ਵਿੱਚ ਹਿੱਸਾ ਲਿਆ ਸੀ ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਇਤਿਹਾਸ ਵਿੱਚ ਸਭ ਤੋਂ ਵੱਧ 8 ਗੋਲਡ ਮੈਡਲ ਜਿੱਤੇ ਨੇ, ਜਿਸ ਵਿੱਚ ਸਾਲ 1928 ਤੋਂ ਲੈ ਕੇ 1956 ਤੱਕ ਲਗਾਤਾਰ 6 ਗੋਲਡ ਮੈਡਲ ਸ਼ਾਮਿਲ ਨੇ। ਓਲੰਪੀਅਨ ਗੁਰਮੇਲ ਸਿੰਘ ਭਾਰਤ ਦੇ ਉਸ ਦੌਰ ਨੂੰ ਚੇਤੇ ਕਰਦਿਆਂ

0: ਦੀ ਪ੍ਰਤੀਨਿਧਤਾ ਦੀ ਜੇ ਗੱਲ ਕਰੀਏ ਤੇ ਭਾਰਤ ਨੇ ਅਧਿਕਾਰਿਤ ਤੌਰ ਤੇ ਪਹਿਲੀ ਵਾਰ ਸਾਲ 1920 ਵਿੱਚ 올림픽 ਵਿੱਚ ਹਿੱਸਾ ਲਿਆ ਸੀ ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ 올림픽 ਇਤਿਹਾਸ ਵਿੱਚ ਸਭ ਤੋਂ ਵੱਧ 8 ਗੋਲਡ ਮੈਡਲ ਜਿੱਤੇ ਨੇ ਜਿਸ ਵਿੱਚ ਸਾਲ 1928 ਤੋਂ ਲੈ ਕੇ 1956 ਤੱਕ ਲਗਾਤਾਰ 6 ਗੋਲਡ ਮੈਡਲ ਸ਼ਾਮਿਲ ਨੇ। 올림ਪੀਅਨ ਗੁਰਮੇਲ ਸਿੰਘ ਭਾਰਤ ਦੇ ਉਸ ਦੌਰ ਨੂੰ ਚੇਤੇ ਕਰਦਿਆਂ ਕਹਿੰਦੇ ਨੇ
1: ਉਹਦੇ ਵਿੱਚ ਸਾਡਾ ਜਿਹੜਾ ਅਸਲ ਵਿੱਚ ਸਾਡਾ ਫਾਈਨਲ ਸੀਗਾ ਸਪੇਨ ਨਾਲ।
0: ਅੱਛਾ ਜੀ।
1: ਉਹ ਸਾਡਾ ਬੜਾ ਕ੍ਰੂਸ਼ਲ ਮੈਚ ਸੀ, ਅਸੀਂ ਮਤਲਬ ਕਿ 4 ਗੋਲ ਕਰ ਦਿੱਤੇ ਸੀ ਉਹਨਾਂ ਸਿਰਫ।
0: ਅੱਛਾ, ਸਪੇਨ 'ਤੇ?
1: ਸਪੇਨ 'ਤੇ।
0: ਅੱਛਾ ਜੀ।
1: ਉਹਨਾਂ ਦਾ ਫੁੱਲਬੈਕ ਸੀ, ਮੈਨੂੰ ਉਹਦਾ ਨਾਂ ਹੁਣ ਖੈਰ ਯਾਦ ਨਹੀਂ, ਉਹ ਬੜਾ ਅੱਛਾ ਫੁੱਲਬੈਕ ਸੀ, ਉਹਨਾਂ ਨੂੰ ਪਲਾਂਟੀ ਕੋਰਨਰ ਮਿਲਿਆ, ਗੋਲ ਕਰ ਦਿੱਤਾ।
0: ਅੱਛਾ ਜੀ।
1: ਫਿਰ ਪਲਾਂਟੀ ਕੋਰਨਰ ਮਿਲਿਆ, ਗੋਲ ਕਰ ਦਿੱਤਾ।
0: ਅੱਛਾ।
1: ਫਿਰ ਤੀਸਰਾ ਪਲਾਂਟੀ ਕੋਰਨਰ ਮਿਲਿਆ, ਉਹ ਤੀਸਰਾ ਵੀ ਕਰ ਦਿੱਤਾ।
0: ਉਹ ਸਪੇਨ ਨੇ?
1: ਸਪੇਨ ਨੇ।
0: ਅੱਛਾ ਜੀ।
1: ਚੌਥਾ ਪਲਾਂਟੀ ਕੋਰਨਰ ਫਿਰ ਮਿਲਿਆ।
0: ਅੱਛਾ ਜੀ।
1: ਲੇਕਿਨ ਉਦੋਂ ਸਿਰਫ ਨਾ ਕੁਛ ਮਿੰਟ ਦੇ ਹਿੱਸੇ ਲਾ ਲਓ ਜਾਂ ਸੀਗੇ।
0: ਅੱਛਾ ਜੀ।
1: ਉਹਨੂੰ ਕੀ ਕੀਤਾ, ਉਹਨੂੰ ਕਿਹਾ ਵੀ ਜਿਹੜੇ ਮੈਂ ਪਹਿਲੇ ਪਲਾਂਟੀ ਕੋਰਨਰ ਮਾਰੇ ਉਹ ਰਾਈਟ ਸਾਈਡ 'ਤੇ ਮਾਰੇ ਆ ਗੋਲਕੀਪਰ ਦੇ, ਹੁਣ ਮੈਂ ਲੈਫਟ 'ਤੇ ਮਾਰਨਾ।
0: ਅੱਛਾ।
1: ਉਹ ਲੈਫਟ 'ਤੇ ਬਾਸਕਨ ਸੀ।
0: ਅੱਛਾ ਜੀ।
1: ਇੱਕ ਬਾਸਕਨ ਦੀ ਥੋੜ੍ਹੀ ਹਾਕੀ ਭਾਰੀ ਸੀ।
0: ਅੱਛਾ।
1: ਦੂਜਾ ਪੁਰਾਣਾ ਪਲੇਅਰ ਐਕਸਪੀਰੀਅੰਸ ਤਾਂ ਹੁੰਦਾ ਹੀ ਆ, ਉਹਨੂੰ ਉੱਧਰ ਮਾਰਿਆ ਤਾਂ ਬਾਸਕਨ ਨੇ ਰੋਕ ਕੇ ਨਾਲ ਹੀ ਉਹ ਕਲੀਅਰ ਕਰ ਦਿੱਤਾ, ਉੱਧਰੋਂ ਨਾਲ ਹੀ ਮੈਚ ਜਿਹੜਾ ਸੀ ਉਹ ਖਤਮ ਹੋ ਗਿਆ। ਇੱਕ ਉਹ ਇੱਕ ਸਾਡਾ ਕੀ ਸੀ ਵੀ ਸਾਡਾ ਮੈਚ ਸੀਗਾ ਰਸ਼ੀਆ ਦੇ ਨਾਲ।
0: ਅੱਛਾ ਜੀ।
1: ਕੀ ਹੋਇਆ ਬਈ, ਮਿੰਟ ਜਿਹੜਾ ਚੱਲ ਰਿਹਾ ਸੀ ਲਾਸਟ ਸੀ, ਅਸੀਂ ਡਰੋ ਖੇਡ ਰਹੇ ਸੀ।
0: ਅੱਛਾ।
1: ਲਾਸਟ ਮਿੰਟ ਦੇ ਸੈਕਿੰਡ ਚੱਲ ਰਹੇ ਸੀ।
0: ਅੱਛਾ ਜੀ।
1: ਸਾਨੂੰ ਪਲਾਂਟੀ ਕੋਰਨਰ ਮਿਲ ਗਿਆ।
0: ਅੱਛਾ ਜੀ। ਮਤਲਬ ਕੁਝ ਸੈਕਿੰਡ ਰਹਿ ਗਏ,
1: ਸੈਕਿੰਡ ਰਹਿ ਗਏ ਸੀ।
0: ਅੱਛਾ।
1: ਤੇ ਟਾਈਮ ਜਿਹੜਾ ਸਟਾਪ ਹੋ ਗਿਆ।
0: ਅੱਛਾ।
1: ਉਦੋਂ ਸ਼ਾਇਦ ਆਪਣੇ ਮੁਹੰਮਦ ਸ਼ਾਇਦ ਇਹ ਪਲਾਂਟੀ ਕੋਰਨਰ ਸਿੱਟਦਾ ਸੀ ਤੇ ਦਵਿੰਦਰ ਲਾਉਂਦਾ ਸੀ
0: ਜੀ,
1: ਤੇ ਮੁਹੰਮਦ ਸ਼ਾਇਦ ਨੇ ਦਵਿੰਦਰ ਨੂੰ ਕਿਹਾ ਵੀ ਦਵਿੰਦਰ ਇੱਦਾਂ ਕਰੀ, ਤੂੰ ਹਿੱਟ ਅੰਦਰ ਜ਼ਰੂਰ ਮਾਰ ਦੇ।
0: ਅੱਛਾ।
1: ਗੋਲਾਂ ਦੇ ਚਾਹੇ ਗੋਲਕੀਪਰ ਰੋਕ ਲਏ, ਜੋ ਮਰਜ਼ੀ ਹੋਵੇ, ਤੂੰ ਹਿੱਟ ਅੰਦਰ ਮਾਰਨੀ ਆ।
0: ਅੱਛਾ।
1: ਬਾਕੀ ਕਹਿੰਦਾ ਮੈਂ ਆਪ ਹੀ ਦੇਖ ਲੂੰ। ਬੜਾ ਮਤਲਬ ਕਿ ਉਹ ਨਾ ਬਹੁਤ ਟੌਪ ਦਾ ਪਲੇਅਰ ਸੀ।
0: ਅੱਛਾ, ਕੌਨਫੀਡੈਂਸ।
1: ਹਾਂ, ਮਤਲਬ ਕਿ ਬਹੁਤ ਤੇਜ਼ ਵੀ ਸੀਗਾ ਬੜਾ।
0: ਅੱਛਾ ਜੀ।
1: ਹੁਣ ਇੱਦਾਂ ਕੀਤੀ, ਹੁਣ ਆਈ ਹੁਣ ਸਿੱਧੀ ਉਹਦੇ ਪੈਡਾਂ 'ਚ ਮਾਰੀ ਵੀ ਬਾਹਰ ਨਾ ਚੱਲ ਜਾਵੇ ਕਿਸ ਤਰ੍ਹਾਂ।
0: ਅੱਛਾ।
1: ਪੈਡਾਂ ਮਾਰੀ, ਉਹਦਾ ਰਿਮੋਟ ਆ ਚੱਕ ਕੇ ਸ਼ਾਇਦ ਅੰਦਰ ਸਿੱਟ ਦਿੱਤਾ, ਨਾਲ ਹੀ ਮੈਚ ਖਤਮ ਹੋ ਗਿਆ, ਅਸੀਂ ਇੱਕ ਗੋਲ 'ਤੇ ਜਿੱਤ ਗਏ। ਇਹ ਮਤਲਬ ਦੋ ਜਿਹੜੇ ਉੱਥੇ ਚਾਂਸ ਹੋਏ ਨਾ,
0: ਹਾਂਜੀ,
1: ਉਹ ਯਾਦ ਵਾਸਤੇ ਅੱਜ ਵੀ ਯਾਦ ਆਉਂਦੇ ਆ।
0: ਸਭ ਤੋਂ ਲੰਬੀ 올림픽 ਮਸ਼ਾਲ ਰਿਲੇ ਸਾਲ 2008 ਦੀਆਂ ਬੀਜਿੰਗ 올림픽 ਖੇਡਾਂ 'ਚ ਹੋਈ ਸੀ। ਲਗਭਗ 1,37,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਇਸ ਮਸ਼ਾਲ ਰਿਲੇ ਨੇ ਪੂਰੇ ਸੰਸਾਰ ਵਿੱਚ ਸਦਭਾਵਨਾ ਅਤੇ ਭਾਈਚਾਰੇ ਦਾ ਪੈਗਾਮ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ 올림픽 ਮਸ਼ਾਲ ਨੂੰ ਸੁਰੱਖਿਆ ਕਾਰਨਾਂ ਕਰਕੇ ਬਿਨਾਂ ਅੱਗ ਬਾਲੇ ਸਪੇਸ ਵਿੱਚ ਵੀ ਭੇਜਿਆ ਜਾ ਚੁੱਕਾ ਹੈ। ਸਾਲ 2008 ਦੀਆਂ ਹੀ ਬੀਜਿੰਗ 올림픽ਸ ਵਿੱਚ ਭਾਰਤ ਨੇ ਪਹਿਲਾ ਵਿਅਕਤੀਗਤ ਗੋਲਡ ਮੈਡਲ ਹਾਸਲ ਕੀਤਾ ਸੀ, ਜਦੋਂ ਅਭਿਨਵ ਬਿੰਦਰਾ ਨੇ ਸਟੀਕ ਨਿਸ਼ਾਨਾ ਲਾ ਕੇ ਇਸ ਸੋਨ ਤਮਗਾ ਹਾਸਲ ਕੀਤਾ ਸੀ।
2: ਰਿਪ੍ਰੈਜ਼ੈਂਟਿੰਗ ਇੰਡੀਆ, ਅਭਿਨਵ ਬਿੰਦਰਾ। ਅਭਿਨਵ ਇਜ਼ ਦ 2006 ਵਰਲਡ ਚੈਂਪੀਅਨ।
0: ਪੰਜਾਬ ਦੀਆਂ ਧੀਆਂ ਨੇ ਵੀ 올림픽 ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਪੰਜਾਬ ਦਾ ਅਤੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਡਰੈਗ ਫਲਿਕਰ ਕੁਈਨ ਗੁਰਜੀਤ ਕੌਰ ਨੂੰ ਕੌਣ ਭੁੱਲ ਸਕਦਾ ਹੈ, ਜਿਨ੍ਹਾਂ ਨੇ ਸਾਲ 2020 ਦੀਆਂ 올림픽 ਖੇਡਾਂ ਵਿੱਚ ਕੁਆਟਰ ਫਾਈਨਲ ਮੁਕਾਬਲੇ 'ਚ ਨਿਰਣਾਇਕ ਗੋਲ ਦਾਗ ਕੇ ਭਾਰਤ ਨੂੰ ਜਿੱਤ ਦੇ ਰਾਹ 'ਤੇ ਪਾਇਆ ਸੀ। ਉਸ ਵੇਲੇ ਨੂੰ ਚੇਤੇ ਕਰਦਿਆਂ ਗੁਰਜੀਤ ਕੌਰ ਕਹਿੰਦੇ ਨੇ
3: ਜੀ, ਬਿਲਕੁਲ ਜਿਵੇਂ ਚੱਕ ਦੇ ਇੰਡੀਆ ਮੂਵੀ ਆਈ ਸੀਗੀ, ਉਹ ਮੂਵੀ ਸੀਗੀ, ਬਟ ਉਸ ਦਿਨ ਉਹ ਅਸੀਂ ਰੀਅਲ ਲਾਈਫ ਦੀ ਸਾਡੀ ਸਟੋਰੀ ਸੀਗੀ। ਮੇ ਬੀ ਸ਼ਾਇਦ ਉਹ ਪਹਿਲਾਂ ਲਿਖੀ ਗਈ ਸੀਗੀ, ਉਹਨੂੰ ਅਸੀਂ ਜਿਹੜਾ ਅਸਲੀਅਤ ਵਿੱਚ ਕਰਨਾ ਸੀਗਾ, ਉਹ ਅਸੀਂ ਆਸਟ੍ਰੇਲੀਆ ਵਾਲੇ ਮੈਚ ਕੀਤਾ ਸੀਗਾ, ਜੋ ਕਿ 1-0 ਸਕੋਰ ਸੀਗਾ। ਉਹ ਗੋਲ ਮੇਰੇ ਹੀ ਸੇ ਆਇਆ, ਮੈਂ ਕੀਤਾ, ਬਟ ਮੈਂ ਅੱਜ ਵੀ ਕਹਿੰਦੀ ਹਾਂ ਕਿ ਫੁੱਲ ਟੀਮ ਦੀ ਮਿਹਨਤ ਸੀਗੀ, ਬਟ ਉਹ ਟੀਮ ਨੇ ਮੈਨੂੰ ਉਹ ਸ਼ਾਇਦ ਪੀ ਸੀ ਬਣਾਇਆ ਜਾਂ ਕੁਛ ਵੀ ਆ, ਉਹ ਮੈਨੂੰ ਮੌਕਾ ਮਿਲਿਆ ਕਰਨ ਦਾ, ਮੈਨੂੰ ਆਪਣੀ ਸਕਿੱਲ ਸ਼ੋਅ ਕਰਨ ਦਾ ਮਿਲਿਆ, ਕਿ ਮੈਂ ਜਿਹੜਾ ਹਿਸਟਰੀ ਦਾ ਕ੍ਰੀਏਟ ਜਿਹੜਾ ਗੋਲ ਆ ਮੈਂ ਕਰ ਸਕਦੀ ਹਾਂ, ਮੈਂ ਉਹ ਕੀਤਾ ਔਰ ਇੱਕ ਹਿਸਟਰੀ ਅਸੀਂ ਬਣਾਈ। ਬਹੁਤ ਅੱਛੀ ਮੂਮੈਂਟ ਸੀਗੀ, ਕਿਉਂਕਿ ਆਸਟ੍ਰੇਲੀਆ ਨੂੰ ਵੀ ਬਹੁਤ ਜ਼ਿਆਦਾ ਪੀ ਸੀ ਮਿਲੇ ਸੀਗੇ, ਇੱਕ ਸਾਡੀ ਟੀਮ ਜਿਹੜੀ ਸੀਗੀ ਆਂਦੇ ਨਾ ਚੀਨ ਦੀ ਦੀਵਾਰ ਵਾਂਗੂ ਖੜੀ ਹੋ ਗਈ ਸੀਗੀ, ਕਿਉਂਕਿ ਗੋਲ ਨਹੀਂ ਨਿਕਲ ਸਕਦਾ ਜਾਂ ਕੁਛ ਵੀ ਹੋ ਜੇ। ਸੋ ਉਹ ਮੈਚ ਜਦੋਂ ਵੀ ਅੱਜ ਮੈਂ ਦੇਖਦੀ ਹਾਂ, ਮੇਰੇ ਗੂਜ਼ਬੰਬ ਖੜੇ ਹੋ ਜਾਂਦੇ ਆ, ਕਿਉਂਕਿ ਬਹੁਤ ਇਮੋਸ਼ਨਲ

0: ਮੂਮੈਂਟਸ ਵੀ ਗਿਆ ਔਰ ਬਹੁਤ ਹੈਪੀ ਮੂਮੈਂਟਸ ਵੀ ਗਿਆ, ਸਾਡੇ ਇਮੋਸ਼ਨਸ ਮਿਕਸ ਹੋ ਚੁੱਕੇ ਸੀਗੇ। ਬੜਾ ਅੱਛਾ ਉਹ, ਕਦੇ ਵੀ ਆਈ ਥਿੰਕ ਉਹ ਮੈਂ ਮੈਚ ਜਿਹੜੇ ਆ ਮੈਂ ਨਹੀਂ ਭੁੱਲ ਸਕਦੀ, ਮੈਂ ਜਦੋਂ ਵੀ ਦਿਲ ਕਰਦਾ ਮੈਂ ਕੱਢ ਕੇ ਜ਼ਰੂਰ ਦੇਖਦੀ ਹਾਂ, ਅਤੇ ਬੜੀ ਅੱਛੀ ਯਾਦਾਂ ਨੇ ਉਹ।
1: ਪੰਜਾਬ ਦੀ ਧੀ ਨਵਜੋਤ ਕੌਰ ਨੇ ਵੀ ਇਹਨਾਂ ਓਲੰਪਿਕ ਖੇਡਾਂ 'ਚ ਹਾਕੀ ਟੀਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਇਸੇ ਮੁਕਾਬਲੇ ਨੂੰ ਯਾਦ ਕਰਦਿਆਂ ਨਵਜੋਤ ਕੌਰ ਕਹਿੰਦੀ ਹੈ,
2: ਅਸੀਂ ਡਿਫਰੈਂਟ ਮਾਈਂਡਸੈਟ ਨਾਲ ਗਏ ਸੀ, ਸੇਮ ਜਿਵੇਂ ਮੈਂ 2016 ਬਾਰੇ ਦੱਸਿਆ, ਉਦੋਂ ਸਾਡੀ ਟੀਮ ਇੰਨਾ ਸਟੇਬਲ ਨਹੀਂ ਸੀਗੀ। ਜਦੋਂ 2021 ਟੋਕਿਓ ਓਲੰਪਿਕਸ ਖੇਡੇ ਅਸੀਂ, ਉਦੋਂ ਸਾਡਾ ਇੱਕ ਡਿਫਰੈਂਟ ਮਾਈਂਡਸੈਟ ਸੀਗਾ, ਡਿਫਰੈਂਟ ਸਾਡਾ ਮੋਟਿਵ ਸੀਗਾ। ਸਾਡਾ ਟੂਰਨਾਮੈਂਟ ਅੱਛਾ ਨਹੀਂ ਸਟਾਰਟ ਹੋਇਆ, ਈਵਨ ਕਿ ਸਾਡਾ ਹੋਲੈਂਡ ਨਾਲ ਮੈਚ ਅੱਛਾ ਚੱਲ ਰਿਹਾ ਸੀ, ਪਰ ਉਸ ਤੋਂ ਬਾਅਦ ਅਸੀਂ ਕਾਫੀ ਗੋਲ ਕੰਸੀਡ ਕੀਤੇ। ਇੱਕ ਸਾਡਾ ਆਇਰਲੈਂਡ ਦਾ ਮੈਚ ਸੀਗਾ, ਉਹਦੇ 'ਚ ਸੀਗਾ ਕਿ ਜੇ ਤਾਂ ਅਸੀਂ ਜਿੱਤਦੇ ਹਾਂ ਅਤੇ ਅਸੀਂ ਅੱਗੇ ਜਾਵਾਂਗੇ, ਕੁਆਟਰਸ ਖੇਡਾਂਗੇ, ਅਦਰਵਾਈਜ਼ ਅਸੀਂ ਪੂਲ 'ਚੋਂ ਹੀ ਬਾਹਰ ਹੋ ਰਹੇ ਸੀ। ਅਸੀਂ ਉਹ ਮੈਚ ਬਹੁਤ ਹੀ ਵਧੀਆ ਖੇਡੇ, ਅਸੀਂ ਉਹ ਮੈਚ ਜਿੱਤਿਆ, ਔਰ ਉਸ ਤੋਂ ਬਾਅਦ ਤਾਂ ਇਤਿਹਾਸਿਕ ਹੀ ਹੋਇਆ, ਜੋ ਵੀ ਮੂਮੈਂਟ ਰਹੀਆਂ ਸਾਡਾ ਕੁਆਟਰ ਫਾਈਨਲ ਆਸਟ੍ਰੇਲੀਆ ਨਾਲ, ਇੱਕ ਡਿਫਰੈਂਟ ਇਤਿਹਾਸਿਕ ਮੂਮੈਂਟ ਸੀ ਉਹ ਮੈਚ। ਇੱਕ ਜੇ ਅਸੀਂ ਹੁਣ ਵੀ ਦੇਖੀਏ ਨਾ, ਅਸੀਂ ਸੁਣੀਏ ਉਹਦੀ ਰਿਕਾਰਡਿੰਗਸ, ਕਿਉਂਕਿ ਕਾਫੀ ਵਾਇਰਲ ਹੋਇਆ ਸੀ, ਔਰ ਸਾਡੇ ਲਈ ਵੀ ਬਹੁਤ ਹੀ ਇੱਕ ਡਿਫਰੈਂਟ ਜਿਹਨੂੰ ਕਹਿ ਦਈਏ ਨਾ ਕਿ ਐਕਸਪੀਰੀਅੰਸ ਸੀਗਾ ਉਸ ਮੈਚ ਦਾ। ਸੋ ਬਹੁਤ ਖੁਸ਼ ਸੀਗੇ, ਔਰ ਉਹ ਟੂਰਨਾਮੈਂਟ ਹੀ ਸਾਡੇ ਲਈ ਬਹੁਤ ਵਧੀਆ ਸੀਗਾ, ਬਟ ਅਨਫੋਰਚੁਨੇਟਲੀ ਅਸੀਂ ਮੈਡਲ ਲੂਜ਼ ਕੀਤਾ ਉਸ ਚੀਜ਼ 'ਚ ਬਹੁਤ ਕਲੋਜ਼ਲੀ ਜਾ ਕੇ। ਔਰ ਉਹੀ ਗੱਲ ਹੈ, 4 ਸਾਲ ਬਾਅਦ ਇੱਕ ਟੂਰਨਾਮੈਂਟ ਆਉਣਾ ਔਰ ਉਸ 'ਚ ਤੁਸੀਂ ਇੰਨੀ ਕਲੋਜ਼ਲੀ ਲੂਜ਼ ਕਰ ਜਾਣਾ, ਬਟ ਜਦੋਂ ਅਸੀਂ ਇੰਡੀਆ ਆਏ ਨਾ, ਸਾਨੂੰ ਇੱਦਾਂ ਕੰਟਰੀ ਨੇ ਸੈਲੀਬ੍ਰੇਟ ਕੀਤਾ ਕਿ ਜਿੱਦਾਂ ਅਸੀਂ ਮੈਡਲਿਸਟ ਹੋਈਏ। ਟਰੂਲੀ ਇਹ ਇੱਕ ਡਿਫਰੈਂਟ ਫੀਲਿੰਗ ਸੀ, ਜੋ ਕਿ ਮੋਦੀ ਜੀ ਦਾ, ਮੋਦੀ ਸਰ ਦਾ ਉਹਨਾਂ ਉਸ ਟਾਈਮ ਫੋਨ ਆਉਣਾ, ਉਸ ਟਾਈਮ ਲਿਟਰਲੀ ਅਸੀਂ ਮੈਚ ਫਿਨਿਸ਼ ਹੀ ਕੀਤਾ ਸੀ ਔਰ ਅਸੀਂ ਬਹੁਤ ਇਮੋਸ਼ਨਲ ਹੋਈ ਪਈ ਸੀ, ਸਾਡੀ ਸਾਰੀ ਟੀਮ ਉਹਨਾਂ ਦੀ ਕੋਲ ਆਉਣੀ ਸੀ, ਉਹ ਇੱਕ ਡਿਫਰੈਂਟ ਫੀਲਿੰਗ ਸੀਗੀ। ਬਟ ਉਹਨਾਂ ਨੇ ਆਹੀ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਮੈਚ ਲੂਜ਼ ਕੀਤੇ, ਬਟ ਤੁਸੀਂ ਇੰਡੀਆ 'ਚ ਹਰ ਜਿਹੜਾ ਘਰ 'ਚ ਬੰਦਾ ਬੈਠਿਆ, ਹਰ ਬੰਦੇ ਦਾ ਤੁਸੀਂ ਦਿਲ ਜਿੱਤਿਆ। ਬਟ ਉਹੀ ਹੈ ਨਾ, ਉਸ ਟਾਈਮ 'ਤੇ ਸਾਨੂੰ ਉਹ ਮੂਮੈਂਟਸ ਨਹੀਂ ਆ ਰਹੇ ਸੀ, ਸਾਡਾ ਮੈਡਲ ਨਜ਼ਰ ਆ ਰਿਹਾ ਸੀ, ਬਟ ਬਹੁਤ ਸੈਲੀਬ੍ਰੇਟ ਕੀਤਾ ਉਸ ਟਾਈਮ ਕੰਟਰੀ ਨੇ ਸਾਨੂੰ।
1: ਓਲੰਪਿਕ ਖੇਡਾਂ 'ਚ ਭਾਰਤ ਦੀਆਂ ਧੀਆਂ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸਿਡਨੀ ਓਲੰਪਿਕ 2000 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਕਰਨਮ ਮਲੇਸ਼ਵਰੀ ਦੀ ਕਹਾਣੀ ਬਹੁਤ ਦਿਲਚਸਪ ਹੈ। ਲੰਡਨ ਓਲੰਪਿਕ 2012 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮੈਰੀ ਕੌਮ ਨੇ ਮੁੱਕੇਬਾਜ਼ੀ ਵਿੱਚ ਪੂਰੇ ਸੰਸਾਰ ਵਿੱਚ ਧਮਾਲਾਂ ਪਾਈਆਂ ਨੇ। ਸਾਲ 2016 ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਸਾਕਸ਼ੀ ਮਲਿਕ ਨੇ ਭਾਰਤੀ ਮਹਿਲਾ ਕੁਸ਼ਤੀ ਨੂੰ ਨਵੇਂ ਆਯਾਮ ਦਿੱਤੇ। ਵੇਟਲਿਫਟਿੰਗ ਵਿੱਚ ਟੋਕੀਓ ਓਲੰਪਿਕ 2020 ਵਿੱਚ ਮੀਰਾਬਾਈ ਚਾਨੂ ਨੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੌਸ਼ਨ ਕੀਤਾ ਸੀ। ਟੋਕੀਓ ਓਲੰਪਿਕ 2020 ਵਿੱਚ ਲਵਲੀਨਾ ਬੋਰਗੇਹੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਜਿੱਤਿਆ ਸੀ। ਓਲੰਪਿਕ ਖੇਡਾਂ 'ਚ ਤਮਗਾ ਜਿੱਤਣਾ ਤਾਂ ਬਹੁਤ ਵੱਡੀ ਪ੍ਰਾਪਤੀ ਹੈ, ਪਰ ਭਾਰਤ ਦੀ ਪ੍ਰਤੀਨਿਧਤਾ ਕਰਨਾ ਹੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ। ਪੰਜਾਬ ਦੇ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ ਸਾਲ 2020 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ 6ਵਾਂ ਸਥਾਨ ਹਾਸਲ ਕੀਤਾ ਸੀ, ਜੋ ਕਿ ਬਹੁਤ ਵੱਡੀ ਪ੍ਰਾਪਤੀ ਸੀ। ਮੁੱਕੇਬਾਜ਼ੀ ਵਿੱਚ ਸਿਮਰਨਜੀਤ ਕੌਰ ਨੇ 2020 ਓਲੰਪਿਕ ਲਈ ਕੁਆਲੀਫਾਈ ਕਰਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਅੰਜੁਮ ਮੌਡਗਿਲ ਵੀ ओलंपिक नाल जुड़े अपने तजर्बे इंज सांझे करते हैं।
3: 2018 में वर्ल्ड चैंपियनशिप हुई थी, जो शूटिंग में सबसे मुश्किल कंपटीशन माना जाता है वो वर्ल्ड चैंपियनशिप है, जो ओलंपिक्स की तरह 4 साल में एक बार होती है। तो 2018 वाली कोरिया में हुई थी और उसमें मेरा एयर राइफल के अंदर मैं सेकेंड आई थी, तो वो फर्स्ट इंडियन वुमेन टू विन अ वर्ल्ड चैंपियनशिप मेडल इन ओलंपिक इवेंट।
1: जी,
3: तो वो बहुत बड़ा एक बेंचमार्क था मेरे लिए। उससे मैंने टोक्यो ओलंपिक्स के लिए कोटा हासिल किया
1: जी,
3: बट कोविड की वजह से हमारे गेम्स 1 साल पोस्टपोन हो गए। तो हमें ऐसा होता है कि अगर आपके पास कोटा है बट आपको स्टिल टॉप पे रहना है सिलेक्शन के लिए, तो वो बहुत चैलेंजिंग था कि हम 7-8 महीने घर पे ही है और ट्रेनिंग करने को नहीं जा पा रहे हैं रेंज पे
1: जी,
3: और बट आपको अपनी परफॉर्मेंस भी पीक पे रखनी है ताकि आपकी सिलेक्शन हो। सो आई थिंक वो एक बहुत ही नया किस्म का स्ट्रगल कह लो या एक्सपीरियंस था सारे एथलीट्स के लिए, क्योंकि वर्ल्ड वाइड कोविड की वजह से काफ़ी नेगेटिव माहौल हो गया था। बट उसके बाद जब हमारी सिलेक्शन हुई, तो मेरी 50 मीटर्स के इवेंट में और 10 मीटर मिक्स इवेंट में सिलेक्शन हुई, एंड वहाँ जाके भी काफ़ी डिफरेंट माहौल था कोविड की वजह से अगेन, क्योंकि हर दिन हमें टेस्ट देना होता था, सैंपल देने होते थे कि, और हर दिन ये डर बना रहता था कि अगर आप मैच वाले दिन भी पॉजिटिव आ गए तो आप मैच नहीं खेलोगे। सो बस दिमाग में ये था हर दिन वो डर कि पॉजिटिव ना आ जाए कोविड, और मैथ से ज़्यादा प्रेशर कोविड का था आई थिंक उस टाइम पे, क्योंकि बहुत केसेस आए जा रहे थे, विलेज में बहुत रिस्ट्रिक्शंस थी। तो आई थिंक कहीं ना कहीं जो हमारा

0: फर्स्ट ओलंपिक एक्सपीरियंस था, थोड़ा सा हम कह सकते हैं कि कोविड की वजह से काफ़ी डिफरेंट था, बट जो मेरा सेकेंड ओलंपिक्स था अभी पेरिस वाला, वो बिल्कुल ही अलग कहानी थी. और क्योंकि मैंने ओलंपिक कोटा नहीं जीता था,
1: जी.
0: मगर ओलंपिक ट्रायल्स में बहुत ही, मतलब एक साल बहुत ही लोअर परफॉर्म करके, देन अपने आप पे काम करके, ओलंपिक ट्रायल्स के टाइम पे अच्छा करके मैं टीम में आई थी. तो वो बहुत अच्छा एक्सपीरियंस रहा था.
1: कुश्ती दे ग्रीको रोमन मुकाबलियां विच गुरविंदर सिंह होरां ने ओलंपिक खेडां च भारत की प्रतिनिधता कीती सी. ओलंपिक खेडां च शमूलियत की महत्ता नूं बयान करदिआं गुरविंदर सिंह कहिंदे ने,
2: एक्चुअली जिहड़ा ओलंपिक मैं खेडिया सी 2000 सिडनी वाला, उस तों पहलां रैसलिंग दे विच 96 दे विच इंडिया दे किसी भी रैसलर तों क्वालीफाई नहीं होया सीगा, ते 2000 ओलंपिक दे विच मैं ही हिंदुस्तान दा इक रैसलर सी जिहने क्वालीफाई कीता सीगा. ਉਹ ਇੱਕ ਇਹੋ ਜਿਹਾ ਖੇਡ ਮੇਲਾ ਜਿੱਥੇ ਹਰ ਇੱਕ ਪਲੇਅਰ ਦੀ ਜਾਣ ਦੀ ਇੱਛਾ ਹੁੰਦੀ ਹੈ. ਉੱਥੇ ਇਹੋ ਜਿਹੇ ਪਲੇਅਰ ਵੀ ਹੁੰਦੇ ਆ ਜਿਹੜੇ ਦੁਨੀਆਂ 'ਤੇ ਉਹਨਾਂ ਨੇ ਆਪਣੀ, ਮਤਲਬ ਛਾਪ ਛੱਡੀ ਹੁੰਦੀ ਹੈ, ਉਹਨਾਂ ਨੇ ਕੋਈ ਰਿਕਾਰਡ ਬਣਾਏ ਹੁੰਦੇ ਨੇ, ਚਾਹੇ ਰੈਸਲਿੰਗ ਦੇ ਵਿੱਚ ਹੈ ਚਾਹੇ ਕੋਈ ਹੋਰ ਕੁਛ ਗੇਮ ਦੇ ਵਿੱਚ ਹੈ, ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ. ਔਰ ਮੇਰੇ ਹਿਸਾਬ ਨਾਲ ਹਰ ਇੱਕ ਪਲੇਅਰ ਦੀ ਇੱਛਾ ਕਿ ਅਸੀਂ ਉੱਥੋਂ ਤੱਕ ਜ਼ਰੂਰ ਜਾਈਏ ਔਰ ਉੱਥੋਂ ਮੈਡਲ ਜਿੱਤੀਏ. ਉਹ ਇੱਕ ਇਹੋ ਜਿਹਾ ਅਨੁਭਵ ਆ ਕਿ ਜਦੋਂ ਤੁਸੀਂ ਉੱਥੇ ਜਾ ਕੇ ਉਹਨਾਂ ਪਲੇਅਰਾਂ ਦੇ ਨਾਲ ਇਕੱਠੇ ਰਹਿੰਦੇ ਹੋ, ਇਕੱਠੇ ਖਾਂਦੇ ਪੀਂਦੇ ਹੋ, ਇਕੱਠੀ ਪ੍ਰੈਕਟਿਸ ਕਰਦੇ ਹੋ, ਕੰਪੀਟੀਸ਼ਨ ਲੜਦੇ ਹੋ, ਇੱਕ ਇਹੋ ਜਿਹਾ ਐਕਸਪੀਰੀਅੰਸ ਆ ਉਹ ਸਾਰੀ ਉਮਰ ਤੁਹਾਡੇ ਕੰਮ ਆਉਂਦਾ. ਔਰ ਤੁਸੀਂ ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਨੈਕਸਟ ਸਟੈਂਡ ਲਈ ਜਿਹੜਾ ਹੈਗਾ ਉਹ ਢਾਲਦੇ ਹੋ.
1: ਓਲੰਪਿਕ ਖੇਡਾਂ ਦਾ ਰੋਮਾਂਚ ਹਰ ਕਿਸੇ ਨੂੰ ਖੇਡਣ ਲਈ ਪ੍ਰੇਰਿਤ ਕਰਦਾ ਹੈ. ਹਰ ਐਥਲੀਟ ਦਾ, ਹਰ ਖਿਡਾਰੀ ਦਾ ਓਲੰਪਿਕ ਖੇਡਾਂ 'ਚ ਭਾਗ ਲੈਣਾ ਇੱਕ ਸੁਪਨਾ ਹੈ. ਔਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰ ਖਿਡਾਰੀ ਜੀ ਜਾਨ ਨਾਲ ਦਿਨ ਰਾਤ ਇੱਕ ਕਰਦੇ ਨੇ. ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਓਲੰਪਿਕ ਖੇਡਾਂ ਇਸੇ ਤਰ੍ਹਾਂ ਸਦਭਾਵਨਾ, ਭਾਈਚਾਰੇ, ਜੋਸ਼ ਅਤੇ ਰੋਮਾਂਚ ਦਾ ਪੈਗਾਮ ਦਿੰਦੀਆਂ ਰਹਿਣਗੀਆਂ.
3: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ. ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ.
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ. ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ. ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ.
4: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ. ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ.
5: ਹੈਲੋ,
6: ਇਹ ਆਇਕਰ ਵਿਭਾਗ ਹੈ. ਅੱਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ. यदि आपके कोई प्रश्न है तो कृपया सेवा कर्मियों से संपर्क करने के लिए 9 दबाएं. दिस इज द इनकम टैक्स डिपार्टमेंट.
7: अजिही कोई भी फोन कॉल फ्रॉड हो सकती है. कोई भी बटन दबण तो पहला एक मिनट लिए रुको ते सोचो ते पुष्टि जरूर कर लो. सावधान रहो, सुरक्षित रहो.
1: एक विशेष सूचना. ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ. ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ. ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ. ਫੋਨ ਨੰਬਰ ਹੈ 0181-298-3036. ਈਮੇਲ ID jalandhar@prasarbharati.gov.in.
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ. ਇਸ ਵੇਲੇ ਰਾਤ ਦੇ 10 ਵਜ ਰਹੇ ਨੇ. ਹੁਣ ਪੇਸ਼ ਨੇ ਮੁੱਖ ਖ਼ਬ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰਸਾਧਨਾ 'ਚ ਡਾਕਟਰ ਯੋਗੇਸ਼ ਗਰਗ ਦਾ ਗਾਇਆ ਰਾਗ ਰਾਗੇਸ਼ਵਰੀ। ਤਬਲੇ 'ਤੇ ਇਹਨਾਂ ਦੇ ਨਾਲ ਸੰਗਤੀ ਕਰ ਰਹੇ ਸਨ ਹਰਸਿਮਰਨ ਸਿੰਘ ਅਤੇ ਹਾਰਮੋਨੀਅਮ 'ਤੇ ਸਾਥ ਦੇ ਰਹੇ ਸਨ ਰਾਕੇਸ਼ ਕੁਮਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਦਰਦ ਤੋਂ, ਆਵਾਜ਼ਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀਆਂ, ਗੀਤ ਦੇ ਬੋਲ ਲਿਖੇ ਨਕਸ਼ ਲਾਇਲਪੁਰੀ ਨੇ ਅਤੇ ਤਰਜ਼ ਦਿੱਤੀ ਖਯਾਮ ਨੇ।

ਸਰਗਮ ਦਾ ਅਗਲਾ ਨਗਮਾ ਫਿਲਮ ਦਿਲੇ ਨਾਦਾਨ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ, ਗੀਤ ਦੇ ਬੋਲ ਨਕਸ਼ ਲਾਇਲਪੁਰੀ ਦੇ ਅਤੇ ਤਰਜ਼ ਖਿਆਮ ਦੀ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਮੇਰੇ ਜੀਵਨ ਸਾਥੀ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਅਤੇ ਸੰਗੀਤ ਆਰ ਡੀ ਬਰਮਨ ਦਾ।

ਸਰਗਮ ਦਾ ਅਗਲਾ ਗੀਤ ਪੇਸ਼ ਹੈ ਫਿਲਮ ਸਾਥ ਸਾਥ ਤੋਂ, ਆਵਾਜ਼ਾਂ ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀਆਂ, ਗੀਤ ਦੇ ਬੋਲ ਜਾਵੇਦ ਅਖਤਰ ਦੇ ਅਤੇ ਸੰਗੀਤ ਕੁਲਦੀਪ ਸਿੰਘ ਦਾ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਬਲੈਕਮੇਲ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਰਾਜੇਂਦਰ ਕ੍ਰਿਸ਼ਨ ਦੇ ਅਤੇ ਸੰਗੀਤ ਕਲਿਆਣ ਜੀ ਆਨੰਦ ਜੀ ਦਾ।

ਠੀਕ-ਠਾਕ ਹੋਵੋਗੇ ਔਰ ਪ੍ਰੋਗਰਾਮ ਦਾ ਆਨੰਦ ਲਓਗੇ ਬਿਲਕੁਲ। ਔਰ ਪ੍ਰੋਗਰਾਮ ਹੈ ਜੀ ਸਾਡਾ ਲਾਈਵ ਫੋਨ ਇਨ, ਜਿੱਥੇ ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਦੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਤੋਂ ਗੱਲਾਂ ਅਤੇ ਗੀਤਾਂ ਦੇ ਲਈ। ਸਾਡਾ ਨੰਬਰ ਹੈ ਜੀ 0181-2342-171, ਯਾਨੀ ਕਿ 0181-2342-171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਦੋਸਤਾਂ ਨੂੰ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਦੀ ਨਾਲ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ। ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤਾਂ ਦੇ ਮੋਬਾਈਲ ਦੇ ਵਿੱਚ ਸਾਡਾ ਵਟਸਐਪ ਨੰਬਰ ਜਿਹੜਾ ਆਲਰੇਡੀ ਸੇਵਡ ਹੈ, ਪਰ ਫਿਰ ਵੀ ਅਸੀਂ ਕੁਝ ਨਵੇਂ ਦੋਸਤ ਜਿਹੜੇ ਕਦੀ ਜੁੜਦੇ ਨੇ ਜਾਂ ਫਿਰ ਜੋ ਦੋਸਤ ਪਹਿਲੀ ਵਾਰੀ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਜੀ ਕਿ ਅਸੀਂ ਵਟਸਐਪ ਮੈਸੇਜ ਦੇ ਰਾਹੀਂ ਵੀ ਤੁਹਾਡੀ ਫਰਮਾਇਸ਼ ਜਿਹੜੀ ਉਹ ਪੂਰੀ ਕਰਦੇ ਹਾਂ। ਸੋ ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਭੇਜਣ ਦੇ ਲਈ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤੱਕ ਪਹੁੰਚੇਗਾ, ਇਸ ਮੈਸੇਜ ਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਔਰ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਸੋ ਪਹਿਲੇ ਕਾਲਰ ਤੋਂ ਉਸ ਦੀ ਕਾਲ ਦੀ ਉਡੀਕ ਕਰਦੇ ਹੋਏ ਅਤੇ ਨਾਲ ਕੁਝ ਦੋਸਤਾਂ ਦੇ ਵਟਸਐਪ ਮੈਸੇਜਸ ਦੀ ਉਡੀਕ ਕਰਦੇ ਹੋਏ ਉਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਸੋ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਸਾਡੇ ਕੋਲ ਆਇਆ ਹੈ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਭੇਜਿਆ ਸੁਰਿੰਦਰ ਸੰਧੂ ਜੀ ਨੇ। ਇਹਨਾਂ ਦੇ ਨਾਲ ਨੇ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਪ੍ਰੀਤਿਸ਼ਾ ਸੰਧੂ ਅਤੇ ਮੈਕਸ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਖਤਾਂ ਦੇ ਟੁਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੋ ਕਰ ਗਏ। ਗੀਤ ਜਗਰ ਕੰਠਕਲੇ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਹੀ ਹੋਣੇ ਚਾਹੀਦੇ ਨੇ। ਅਤੇ ਕੀ ਕਰ ਰਹੇ ਸੀ ਇਸ ਵੇਲੇ?
1: ਮੈਂ ਫੋਨ ਮਿਲਾਉਣ ਲੱਗਿਆ ਰਾਜੂ ਜੀ, 11 ਵਜੇ ਦਾ।
0: ਅੱਛਾ, 11 ਵਜੇ ਦੇ ਲੱਗਿਆ ਫੋਨ ਮਿਲਾਉਣ, ਅਤੇ 11:36 'ਤੇ ਵਾਰੀ ਆਈ ਤੁਹਾਡੀ।
1: ਹਾਂਜੀ ਹਾਂਜੀ,
0: ਚਲੋ ਬਹੁਤ ਵਧੀਆ ਜੀ, ਤੁਹਾਡਾ ਨੰਬਰ ਲੱਗ ਗਿਆ, ਗੱਲਬਾਤ ਹੋ ਗਈ, ਸਾਡੇ ਵੀ ਹਾਲ ਚਾਲ ਵਧੀਆ ਹੋ ਗਏ। ਅਤੇ
1: ਹਾਂਜੀ ਹਾਂਜੀ,
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਰਭਜਨ ਮਾਨ ਦਾ ਗੀਤ ਸੁਣਨਾ ਜੀ।
0: ਹਰਭਜਨ ਮਾਨ ਸਾਹਿਬ ਦਾ ਕਿਹੜਾ ਗੀਤ ਸੁਣੇਗੇ?
1: ਸੋਨੇ ਚੰਨ ਜਿਹੇ ਮੁਖੜੀ ਤੋਂ।
0: ਵਾਹ ਜੀ, ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਜੀ।
1: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਵਟਸਐਪ ਵਾਲੇ ਦੋਸਤ ਵੀ ਕਿਤੇ ਨਾਰਾਜ਼ ਨਾ ਹੋ ਜਾਣ, ਅਤੇ ਆਪਾਂ ਵਟਸਐਪ ਮੈਸੇਜਸ ਵੱਲ ਵੀ ਇੱਕ ਨਜ਼ਰ ਮਾਰ ਲੈਂਦੇ ਹਾਂ ਜੀ। ਮੈਸੇਜ ਸਾਡੇ ਤਾਈਂ ਪਹੁੰਚਿਆ ਹੈ, ਪਿੰਡ ਦੇ ਡਾਕਾਣਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਭੇਜਿਆ ਹੈ ਜਸਵੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਲ ਨੇ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਇੱਕ ਮੈਸੇਜ ਹੋਰ ਆਇਆ ਜੀ, ਮੈਸੇਜ ਆਇਆ ਹੈ ਸਾਡੇ ਕੋਲ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ, ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਸਾਹਿਬ ਨੇ। ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਹਿਬ ਰਾਹੀ ਅਤੇ ਮਹਿਰਾਜ ਚਾਹਾਂ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਰਾ ਜਾਂ ਗੀਤ ਹਰਭਜਨ ਮਾਨ ਸਾਹਿਬ ਦੇ ਵਾਸਤੇ ਵਿੱਚ।

0: ਬਿਲਕੁਲ ਜੀ, ਚੰਨ ਜਿਹੇ ਮੁੱਖੜੇ ਤੋਂ ਜ਼ੁਲਫਾਂ ਨੂੰ ਕਰਕੇ ਗੀਤ ਇੰਜੋਏ ਕਰ ਰਹੇ ਸੀ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡੇ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਨਮਸਕਾਰ ਸਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਤੁਹਾਡੇ। ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
0: ਜੀ ਬਹੁਤ ਸ਼ੁਕਰੀਆ ਜੀ। ਕੌਣ ਆਏ ਨੇ ਅਤੇ ਕਿੱਥੋਂ ਆਏ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਸਤੀਸ਼ਨ ਰਸਗਣੀਆਂ ਜੀ।
0: ਵਾਹ ਜੀ ਵਾਹ, ਰਸਗਣੀਆਂ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਜਲੰਧਰ ਆਕਾਸ਼ਵਾਣੀ ਦੇ ਵਿਹੜੇ 'ਚ।
1: ਕੋਈ ਨਹੀਂ, ਤੁਹਾਡਾ ਹੀ ਬਹੁਤ ਥੈਂਕ ਯੂ ਜੀ।
0: ਥੈਂਕ ਯੂ ਜੀ, ਥੈਂਕ ਯੂ। ਹੋਰ ਸੁਣਾਓ ਜੀ, ਘਰ
1: ਮਤਲਬ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ।
0: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਘਰ ਪਰਿਵਾਰ ਠੀਕ ਹੈ ਜੀ ਸਭ?
1: ਬਹੁਤ ਵਧੀਆ, ਕਿਰਪਾ ਮਾਲਕ ਦੀ। ਤੁਸੀਂ ਸੁਣਾਓ,
0: ਸਾਡੇ ਵੀ ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਜੀ, ਕਿਰਪਾ। ਬਿਲਕੁਲ ਜੀ ਬਿਲਕੁਲ, ਐਨ ਕਿਰਪਾ ਬਣੀ ਹੋਈ ਹੈ ਜੀ ਸਾਡੇ 'ਤੇ ਵੀ, ਅਤੇ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ?
1: ਹਾਂਜੀ ਹਾਂਜੀ, ਇੰਜੋਏ ਕਰ ਰਹੇ ਹਾਂ। ਅਤੇ ਮੌਸਮ ਕਿੱਦਾਂ ਦਾ ਜਲੰਧਰ ਦੇ ਵਿੱਚ?
0: ਠੀਕ ਹੈ, ਹਲਕੀ ਹਲਕੀ ਹਵਾ ਚੱਲ ਰਹੀ ਹੈ ਜੀ ਇਸ ਵੇਲੇ, ਥੋੜ੍ਹੀ ਜਿਹੀ ਠੰਡੀ ਹੀ ਹੈ ਹਵਾ।
1: ਨਹੀਂ, ਹਵਾ ਤਾਂ ਠੰਡੀ। ਮੈਂ ਤੁਸੀਂ ਹਿਸਾਬ ਲਾ ਲਓ ਤੀਸਰੀ ਮੰਜ਼ਿਲ ਦਾ ਪ੍ਰੋਗਰਾਮ ਸੁਣ ਰਿਹਾ, ਤਾਂ ਮੈਨੂੰ ਠੰਡ ਜੀ ਮਹਿਸੂਸ ਹੋ ਰਹੀ ਹੈ।
0: ਕਿਆ ਬਾਤ ਹੈ ਜੀ, ਮਤਲਬ ਬਿਲਕੁਲ ਓਪਨ ਛੱਤ 'ਚ ਬੈਠੇ ਹੋ?
1: ਹਾਂਜੀ ਹਾਂਜੀ ਹਾਂ, ਕਿਉਂਕਿ ਤੁਹਾਡੇ ਨਾਲ ਸਿੱਧੀ ਕੁੰਡੀ ਪੈ ਜਾਂਦੀ
0: ਹੈ। ਉਹ ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਨਾ, ਜਦੋਂ ਕਿਤੇ ਕੋਈ ਸੱਜਣ ਨੇ ਇੱਕ ਦੂਜੇ ਨੂੰ ਦੇਖਣਾ ਹੁੰਦਾ ਸੀ ਨਾ, ਉਦੋਂ ਚੰਨ ਵੱਲ ਦੇਖ ਲੈਂਦਾ ਸੀ। ਉਹ ਕਹਿੰਦਾ ਵੀ ਉਧਰੋਂ ਵੀ ਉਹ ਚੰਨ ਦੇਖ ਰਿਹਾ ਅਤੇ ਇੱਧਰੋਂ ਮੈਂ ਵੀ ਦੇਖ ਰਿਹਾ, ਅਤੇ ਮਤਲਬ ਇੱਕ ਦੂਜੇ ਨੂੰ ਚੰਨ ਸਾਨੂੰ ਦੇਖ ਰਿਹਾ।
1: ਹਾਂਜੀ ਹਾਂਜੀ,
0: ਸੋ ਗੱਲਾਂ ਵੀ ਚੰਨ ਨਾਲ ਹੋ ਜਾਂਦੀਆਂ ਸੀ, ਦੋਸਤੀ ਵੀ ਚੰਨ ਨਾਲ। ਹਾਲੇ ਵੀ ਇੱਦਾਂ ਹੀ ਹੈ, ਕਹਿੰਦੇ ਵੀ ਜੇਕਰ ਕਿਸੇ ਵੇਲੇ, ਹਜੇ ਵੀ ਹੈ ਔਰ ਕਿਸੇ ਵੇਲੇ ਕਹਿੰਦੇ ਨੇ ਵੀ ਸਭ ਤੋਂ ਵਧੀਆ ਜਿਹੜੀ ਥੈਰੇਪੀ ਹੈ ਨਾ, ਜੇਕਰ ਤੁਹਾਡਾ ਮਨ ਕਿਤੇ ਭਰਿਆ ਹੋਇਆ ਔਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਨਹੀਂ ਸੁਣ ਰਿਹਾ, ਤੇ ਤੁਸੀਂ ਕਿਤੇ ਵਰਿਕਸ਼ ਨੂੰ ਜਾ ਕੇ, ਯਾਨੀ ਕਿ ਦਰਖਤ ਨੂੰ ਜਾ ਕੇ ਆਪਣਾ ਮਿੱਤਰ ਬਣਾ ਲਓ, ਤੁਸੀਂ ਉਹਨੂੰ ਆਪਣੀਆਂ ਗੱਲਾਂ ਕਹਿ ਸਕਦੇ ਹੋ, ਤਾਂ ਤੁਹਾਨੂੰ ਉਹਦੇ ਵੱਲੋਂ ਵੀ ਉਹੀ ਪੋਜ਼ਿਟਿਵ ਫੀਲਿੰਗ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਸਾਨੂੰ ਕਿਸੇ ਇਨਸਾਨ ਤੋਂ ਆਉਂਦੀਆਂ ਨੇ।
1: ਸਹੀ ਗੱਲ ਹੈ, ਬਿਲਕੁਲ ਤੁਹਾਡੀ ਸਹੀ ਗੱਲ ਹੈ।

0: ਸੋ ਬਿਲਕੁਲ ਜੀ, ਬਾਕੀ ਇਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਇੱਕ ਦੂਜੇ ਨਾਲ ਗੱਲ ਜਿਹੜੀ ਹੈ। ਮੈਂ ਕਹਿੰਦਾ ਮੇਰਾ ਮੰਨਣਾ ਇਹ ਹੈ ਵੀ ਨਾਰਾਜ਼ਗੀ ਹੋਣੀ ਨਹੀਂ ਚਾਹੀਦੀ, ਕੋਈ ਜੇਕਰ ਤੁਹਾਡੇ ਨਾਲ ਨਾਰਾਜ਼ ਹੋਇਆ।
1: ਨਹੀਂ, ਚਲੋ ਰਾਜ਼ੀ ਮਤਲਬ ਇਹੀ ਹੁੰਦੀ ਹੈ, ਫੋਨ ਨਹੀਂ ਮਿਲਿਆ ਤਾਂ
0: ਹਾਂ
1: ਕਦੇ ਬੰਦਾ ਰਹਿ ਵੀ ਜਾਂਦਾ ਜੀ ਵੈਸੇ,
0: ਬਿਲਕੁਲ,
1: ਹਾਂਜੀ
0: ਕਿਸੇ ਵੇਲੇ ਜੇਕਰ ਨਹੀਂ
1: ਨਵੇਂ
0: ਵੀ ਹੈ
1: ਦੋਸਤਾਂ
0: ਤੇ
1: ਨੂੰ ਮੌਕਾ ਦਿਓ। ਭੈਣ ਜੀ,
0: ਨਹੀਂ, ਇਹ ਤਾਂ ਗੱਲ ਠੀਕ ਹੈ ਰਸਗਣੀਆ ਸਾਹਿਬ, ਅੱਜ ਕੱਲ੍ਹ ਇਹ ਵੀ ਚੱਲਦਾ ਵੀ ਜੇ ਉਹਨੇ ਮੈਨੂੰ ਫੋਨ ਨਹੀਂ ਕੀਤਾ ਤਾਂ ਮੈਂ ਕਿਉਂ ਕਰਾਂ।
1: ਹਾਂ ਬਿਲਕੁਲ ਬਿਲਕੁਲ,
0: ਸੋ
1: ਇਹ ਵੀ ਚੱਲ ਰਿਹਾ ਜੀ।
0: ਹਾਂ, ਇਹ ਗੱਲਾਂ ਜਿਹੜੀਆਂ ਇਹ ਛੱਡ ਦੇਣੀਆਂ ਚਾਹੀਦੀਆਂ ਵੀ ਜੇ ਨਹੀਂ
1: ਸਾਡੇ
0: ਕੀਤਾ ਤਾਂ ਫਿਰ ਕੀ ਹੋਇਆ, ਮੈਂ ਕਰ ਲਵਾਂਗਾ, ਵੀ ਗੱਲ ਤਾਂ ਸਾਡੀ ਆਪਸ 'ਚ ਹੀ ਹੋ ਜਾਏਗੀ ਨਾ।
1: ਸਾਡੇ ਦੋਸਤ ਵੀ ਇੱਦਾਂ ਦੇ ਹੈਗੇ ਆ,
0: ਮੈਂ
1: ਤੁਸੀਂ
0: ਉਹੀ
1: ਫੋਨ ਨਾ
0: ਕਿਹਾ,
1: ਕਰੀ ਦਿਓ।

0: ਗੀਤ ਦੀ ਫਰਮਾਇਸ਼ ਲੈ ਕੇ ਅੱਜ ਜੁੜਿਓ।
1: ਹਰਜੀਤ ਹਰਮਨ ਦਾ ਸੁਣਾ ਦਿਓ, ਸਿੱਧੂ ਪਰਦੇਸੀ ਹੋਈ। ਹਾਂਜੀ
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਲੱਗਿਆ ਜੀ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ
1: ਬਹੁਤ
0: ਬਹੁਤ
1: ਬਹੁਤ
0: ਚੰਗਾ
1: ਥੈਂਕ
0: ਲੱਗਿਆ,
1: ਯੂ।
0: ਅਤੇ
1: ਥੈਂਕ ਯੂ,
0: ਕਾਲ ਕਰਦੇ ਰਿਹਾ ਕਰੋ,
1: ਕੋਈ
0: ਬਹੁਤ ਧੰਨਵਾਦ ਜੀ।
1: ਸਾਡੇ ਅਸੀਂ ਤਾਂ ਕਰਦੇ ਰਹਿੰਦੇ ਕਾਲ
0: ਜੀ
1: ਜੀ
0: ਜੀ
1: ਪਿਛਲੀ ਵਾਰੀ ਮੇਰੀ ਘਰ ਮੰਗਲਵਾਰ ਨੂੰ ਮੇਰੀ ਘਰ ਉਹਦੀ ਸ਼ਾਮ ਸ਼ਰਮਾ ਜੀ ਆ ਗਏ ਸੀ
0: ਹਾਂ
1: ਮੇਰੇ
0: ਜੀ
1: ਨਾਲ।
0: ਹਾਂ ਜੀ ਹਾਂ ਜੀ, ਮੈਂ ਪਿਛਲੀ ਵਾਰੀ ਵੀਰਵਾਰ ਨੂੰ ਆਇਆ ਜੀ।
1: ਹਾਂਜੀ ਹਾਂਜੀ ਹਾਂ, ਕੋਈ ਨਹੀਂ, ਠੀਕ ਹੈ।
0: ਚਲੋ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਅਤੇ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ।
1: ਥੈਂਕ ਯੂ ਜੀ,
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਸਾਡੇ ਦਿਲ ਤੋਂ ਪੁੱਛ ਸਜਣਾ ਅਸੀਂ ਕਿਉਂ ਪਰਦੇਸੀ ਹੋਏ। ਗੀਤ ਜੋ ਕਹਿ ਰਹੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਸਾਡਾ ਨੰਬਰ ਹੈ ਜੀ 0181 43 141, ਯਾਨੀ ਕਿ 01812341711। ਸੋ ਇਹੀ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਨਮਸਕਾਰ ਜੀ, ਤਰਨ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂਜੀ ਠੀਕ ਨੇ, ਤੁਸੀਂ ਸੁਣਾਓ ਆਪਣਾ?
0: ਜੀ ਸਾਡੇ ਬਹੁਤ ਵਧੀਆ ਨੇ ਜੀ। ਅੱਜ ਤੁਹਾਡੀ ਆਵਾਜ਼ ਥੋੜੀ ਥੋੜੀ ਢਿੱਲੀ ਲੱਗ ਰਹੀ, ਠੀਕ ਠਾਕ ਹੋ?
1: ਬਸ ਥੋੜਾ ਐਵੇਂ ਹੀ ਚੱਲ ਰਿਹਾ ਅੱਜ ਕੱਲ।
0: ਅੱਛਾ ਅੱਛਾ,
1: ਅੱਜ ਕੱਲ ਕੁਛ ਢਿੱਲਾ ਹੀ ਚੱਲ ਰਿਹਾ।
0: ਚਲੋ, ਗਰਮੀ ਵੀ ਬਹੁਤ ਹੈ ਜੀ, ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਗਰਮੀ ਇਸ ਵੇਲੇ ਹੈਗੀ ਹੈ।
1: ਬਸ ਕੁਛ ਕਈ ਦਿਨ ਹੋ ਗਏ ਨੇ ਐਵੇਂ ਚੱਲ ਰਹੀ, ਸਰੀਰ ਠੀਕ ਨਹੀਂ ਹੈਗਾ।
0: ਚਲੋ ਕੋਈ ਨਹੀਂ ਜੀ, ਜਲਦੀ ਠੀਕ।
1: ਕਾਲ ਕਰਨ ਤੋਂ ਅਸੀਂ ਪਿੱਛੇ ਨਹੀਂ ਹਟਦੇ।
0: ਨਹੀਂ ਨਹੀਂ, ਬਹੁਤ ਸ਼ੁਕਰੀਆ ਜੀ ਤੁਹਾਡਾ, ਤੇ ਚਲੋ ਜਲਦੀ ਠੀਕ ਵੀ ਹੋਵੋਗੇ ਤੁਸੀਂ, ਤੁਹਾਡਾ ਐਨ ਓਕੇ ਹੋ ਜਾਏਗਾ ਸਭ ਕੁਝ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਅੱਜ ਨਾ ਬੱਬੂ ਮਾਨ ਦਾ ਗਾਣਾ ਸੁਣਾ ਦੂੰਗਾ।
0: ਕਿਹੜਾ ਗੀਤ ਸੁਣੋਗੇ? ਚਲੋ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਪਿਆਰ ਬਣਿਆ ਰਹਿਣਾ ਚਾਹੀਦਾ ਜੀ ਇਸੇ ਤਰ੍ਹਾਂ।
1: ਚਲੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਮੈਂ ਕਿਹਾ ਜੀ ਇਸੇ ਤਰ੍ਹਾਂ ਇਹ ਪਿਆਰ ਵੀ ਬਣਿਆ ਰਹਿਣਾ ਚਾਹੀਦਾ।
1: ਹਾਂਜੀ,
0: ਚਲੋ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ ਜੀ। ਮੈਸੇਜਸ ਸਾਡਾ ਨੰਬਰ ਹੈ 94-655-3077, ਯਾਨੀ ਕਿ 9465-3607। ਔਰ ਇਸ ਨੰਬਰ ਦੇ ਉੱਪਰ ਮੈਸੇਜਸ ਜਿਹੜੇ ਨੇ ਦੋਸਤਾਂ ਦੇ ਆ ਚੁੱਕੇ ਨੇ, ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਭੇਜਿਆ ਹੈ ਰਮਨ ਵਰਮਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਆਲ ਵਰਮਾ ਫੈਮਿਲੀ। ਸੋ ਇਸ ਮੈਸੇਜ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਇਹ ਮੈਸੇਜ ਪਹੁੰਚਿਆ ਹੈ ਸਾਡੇ ਕੋਲ ਪਟੇਲ ਨਗਰ ਮਲੋਟ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ। ਇਹਨਾਂ ਦੇ ਨਾਲ ਨੇ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ। ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਵੀ ਦੇਖਦੇ ਹਾਂ ਕਿੱਥੋਂ ਆਇਆ। ਸੋ ਇਹ ਮੈਸੇਜ ਸਾਡੇ ਕੋਲ ਆਇਆ ਹੈ ਜੀ ਪਿੰਡ ਵੜਿੰਗਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ। ਬੜਾ ਹੀ ਪਿਆਰਾ ਜਿਹਾ ਗੀਤ ਇੰਜੋਏ ਕਰ ਰਹੇ ਸੀ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਨਾਲ ਸੁਨਿਧੀ ਚੌਹਾਨ ਜੀ ਦੀ ਆਵਾਜ਼ ਦੇ ਵਿੱਚ। ਅਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਸਾਡੇ ਤਾਈਂ ਪਹੁੰਚ ਗਏ ਨੇ ਜੀ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਅਤੇ ਨਾਮ ਅਤੇ ਆਪਣਾ ਪਤਾ ਦੱਸ ਦਿਓ, ਕੌਣ ਆਏ ਨੇ ਅਤੇ ਕਿੱਥੋਂ ਆਏ ਨੇ? ਮੈਂ ਵੈਸੇ ਪਹਿਚਾਣ ਲਿਆ, ਪਰ ਫਿਰ ਵੀ ਹੋਰ ਸੁਣਾਓ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਕਿਹੜਾ ਗੀਤ ਸੁਣਾ ਦਿਆ ਅੱਜ ਫਿਰ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਕੁਝ ਪਲਾਂ ਦੇ ਬਾਅਦ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੀ, ਓਕੇ ਜੀ, ਬਾਏ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਸਾਡਾ ਵਟਸਐਪ ਨੰਬਰ ਹੈ ਜੀ 9465536037, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ, ਔਰ ਉਸ ਮੈਸੇਜ ਨੂੰ ਜਿੱਦਾਂ ਹੀ ਸਾਡੇ ਤਾਈਂ ਪਹੁੰਚੇਗੀ, ਉਹ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ, ਇਸ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਤੁਹਾਡਾ ਮੈਸੇਜ। ਸੋ ਮੈਸੇਜ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ, ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਮੈਸੇਜ 'ਚ ਕੁਝ ਸਾਡੇ ਤਾਈਂ ਪਹੁੰਚ ਵੀ ਗਏ ਨੇ ਦੋਸਤਾਂ ਦੇ, ਆਪ ਦੇਖਦੇ ਹਾਂ ਜੀ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ ਔਰ ਕੀ ਕਹਿੰਦੇ ਨੇ ਜੀ। ਸੋ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਅੱਜ ਬਹੁਤ ਦੇਰ ਦੇ ਬਾਅਦ, ਪਿੰਡ ਦੋਲੇ ਵਾਲਾ ਜ਼ਿਲ੍ਹਾ ਮੋਗਾ ਤੋਂ ਭੇਜਿਆ ਹੈ ਸਵਰਨ ਸਿੰਘ ਜੀ ਨੇ, ਅਤੇ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਕਿਵੇਂ ਹੋ? ਅਸੀਂ ਬਹੁਤ ਅੱਛੇ ਹਾਂ ਜੀ, ਅਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ, ਅਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਗਲਾ ਮੈਸੇਜ ਸਾਡੇ ਤਾਈਂ ਆਇਆ ਹੈ ਜੀ ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ, ਇਹਨਾਂ ਦੇ ਨਾਲ ਨੇ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਅਤੇ ਇੱਕ ਮੈਸੇਜ ਹੋਰ ਪਹੁੰਚ ਗਿਆ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਇਹ ਮੈਸੇਜ ਆਇਆ ਜੀ ਸਾਡੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ ਭੇਜਿਆ ਹੈ ਰਾਜ ਸ਼ਰਮਾ ਜੀ ਨੇ, ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੀਤ ਇੰਜੋਏ ਕਰ ਰਹੇ ਸੀ। ਪ੍ਰੋਗਰਾਮ ਸੁਕਾਤ ਚੱਲ ਰਹੇ ਸੀ ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਦੋਸਤਾਂ ਦੀਆਂ ਕਾਲਸ ਲਗਾਤਾਰ ਆ ਰਹੀਆਂ, ਅਤੇ ਜੇਕਰ ਤੁਹਾਡੀ ਕਾਲ ਹਾਲੇ ਨਹੀਂ ਲੱਗੀ ਜਾਂ ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਜੀ, ਤੁਸੀਂ ਕਰਨਾ ਇੱਕ ਨੰਬਰ ਡਾਇਲ। ਨੰਬਰ ਹੈ ਜੀ 0181-2342-4171, ਯਾਨੀ ਕਿ 0181-2342-1711। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣਾ ਅਤੇ ਕਰ ਲੈਣੀਆਂ ਨੇ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਅਤੇ ਅਗਲੇ ਦੋਸਤ ਵੀ ਪਹੁੰਚ ਗਏ ਨੇ ਜੀ। ਹੈਲੋ,
1: ਤਰੁਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦੇਸ ਰਾਜ ਡਰਾਈਵਰ, ਤਹਿਸੀਲ ਢੋਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਤੋਂ।
0: ਹਾਂਜੀ ਦੇਸ ਰਾਜ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਸ ਬਹੁਤ ਵਧੀਆ ਨੇ, ਤੁਹਾਡੇ ਖਿਆਲ ਨੇ ਜੀ? ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
0: ਸਾਡੇ ਹਾਲ ਚਾਲ ਬਹੁਤ ਵਧੀਆ ਨੇ, ਤੁਹਾਡੀ ਕਾਲ ਆ ਗਈ, ਹਾਲ ਹੋਰ ਵਧੀਆ ਹੋਵੇ।
1: ਬਿਲਕੁਲ ਜੀ ਬਿਲਕੁਲ।
0: ਸੋ ਹੋਰ ਸੁਣਾਓ, ਹਰਿਆਣਾ ਦੇ ਕੀ ਹਾਲ ਚਾਲ ਨੇ ਇਸ ਵੇਲੇ?
1: ਹਰਿਆਣਾ ਦਾ ਗਰਮੀ ਪੈ ਰਹੀ ਹੈ ਜੀ ਹੁਣ ਫਿਲਹਾਲ।
0: ਜ਼ਿਲ੍ਹਾ ਫਤਿਆਬਾਦ ਦੱਸ ਰਹੇ ਹੋ ਤੁਸੀਂ? ਫਤਿਆਬਾਦ ਮੇਰੇ ਖਿਆਲ ਇੱਧਰੋਂ ਪੰਜਾਬ ਦੇ ਬਾਰਡਰ ਦੇ ਨਾਲ ਹੀ ਲੱਗਦਾ ਅਗਲੇ ਪਾਸੇ।
1: ਆਪਣਾ ਜਾਖਲ ਹੈਗਾ ਜੀ ਲਾਸਟ ਸਟੇਸ਼ਨ ਹਰਿਆਣਾ ਤੇ ਪੰਜਾਬ ਦਾ।
0: ਜੀ ਜੀ ਜੀ
1: ਹਾਂਜੀ,
0: ਉਹਦੇ ਨੇੜੇ ਹੈ ਨਾ?
1: ਆਪਣਾ ਟਵਾਣੇ ਤੋਂ 15 ਕਿਲੋਮੀਟਰ ਹੈ ਜੀ ਦਾਖਲ, ਤੇ ਇੱਧਰ ਪੈਂਦਾ 1.5 ਕਿਲੋਮੀਟਰ ਤੇ ਪੰਜਾਬ ਸ਼ੁਰੂ ਹੋ ਜਾਂਦਾ ਮੋਨਕ ਸਾਈਡ।
0: ਸਮਝ ਗਿਆ ਜੀ ਮੈਂ, ਬਿਲਕੁਲ ਠੀਕ ਹੈ ਜੀ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ?
1: ਤੇਰੀ ਮੇਰੀ ਜੋੜੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ।
1: ਓਕੇ, ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੁਗਾਤ, ਔਰ ਦੋਸਤਾਂ ਦੇ ਮੈਸੇਜਸ ਵੀ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਸਾਡੇ ਕੋਲ। ਸੋ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਨਥਾਣਾ ਬਠਿੰਡਾ ਤੋਂ, ਭੇਜਿਆ ਹਰਜਿੰਦਰ ਸਿੰਘ ਦਾ, ਜਿਹਨੇ ਇਹਨਾਂ ਦੇ ਨਾਲ ਜਸਵੀਰ, ਜੱਸੀ, ਸੀਤਾ ਔਰ ਗੀਤਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ, ਇਹ ਵੀ ਮੈਸੇਜ ਆਇਆ ਸਾਡੇ ਕੋਲ ਬਠਿੰਡਾ ਤੋਂ, ਭੇਜਿਆ ਹੈ ਰਵਿੰਦਰ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਜੀ ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ ਅਤੇ ਸ਼ਿੰਦਰਪਾਲ। ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਗਾਓਂ ਫਰਾਂਸੀ ਹਿਸਾਰ ਤੋਂ, ਭੇਜਿਆ ਹੈ ਰਾਜਕੁਮਾਰ ਡੂਡੀ ਜੀ ਨੇ। ਇਹਨਾਂ ਦੇ ਨਾਂ ਨੇ ਪ੍ਰਮੋਦ ਕੁਮਾਰ ਡੂਡੀ ਅਤੇ ਪੁਸ਼ਪਿੰਦਰ ਕੁਮਾਰ ਡੂਡੀ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਆਇਆ ਜੀ ਸਾਡੇ ਆਪਣੇ ਸ਼ਹਿਰ ਜਲੰਧਰ ਤੋਂ, ਜਨਕ ਨਗਰ ਤੋਂ, ਭੇਜਿਆ ਹੈ ਸੁਖਦੇਵ ਸਿੰਘ ਜੀ ਨੇ। ਇਹਨਾਂ ਦੇ ਨਾਂ ਨੇ ਨਰਿੰਦਰ ਕੌਰ, ਸਨੀ ਮਨੀ, ਕਾਕਾ, ਬਿੱਟੂ, ਲਾਡੀ, ਮਾਸਟਰ ਮੋਹਨ। ਸੋ ਇਹ ਸਾਰੇ ਦੋਸਤਾਂ ਦੇ ਮੈਸੇਜਿਸ ਪਹੁੰਚ ਗਏ ਨੇ ਜੀ। ਔਰ ਇੱਕ ਮੈਸੇਜ ਸਾਡੇ ਕੋਲ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਭੇਜਿਆ ਹੈ ਪੱਪੂ ਰਾਜਾ ਖੁਸ਼ਦਿਲ ਜੀ ਨੇ। ਇਹਨਾਂ ਦੇ ਨਾਂ ਨੇ ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਪਿਆਰਾ ਜਿਹਾ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਅਤੇ ਜੇਕਰ ਤੁਸੀਂ ਵੀ ਫੋਨ ਕਾਲ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 0181-2341-171, ਯਾਨੀ ਕਿ 0181-2342-171। ਅਤੇ ਇਸ ਤੋਂ ਇਲਾਵਾ ਵਟਸਐਪ ਨੰਬਰ ਤਾਂ ਸਾਡਾ ਚੱਲ ਹੀ ਰਿਹਾ ਜੀ, ਵਟਸਐਪ ਦੇ ਉੱਪਰ ਤੁਸੀਂ ਫਰਮਾਇਸ਼ਾਂ ਭੇਜ ਸਕਦੇ ਹੋ ਮੈਸੇਜ ਦੇ ਰਾਹੀਂ। ਮੈਸੇਜ ਲਿਖਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਔਰ ਉਸ ਮੈਸੇਜ ਨੂੰ ਭੇਜਣਾ ਹੈ ਤੁਸੀਂ 94655-36070 'ਤੇ, ਯਾਨੀ ਕਿ 9465-36077 'ਤੇ। ਜਦ ਤੱਕ ਅਗਲੇ ਕਾਲਰ ਦੋਸਤ ਸਾਡੇ ਨਾਲ ਕਾਲ ਦੇ ਰਾਹੀਂ ਜੁੜਦੇ ਨੇ ਅਤੇ ਕੁਝ ਦੋਸਤਾਂ ਦੇ ਮੈਸੇਜ ਆਉਂਦੇ ਨੇ, ਆਓ ਸੁਣਦੇ ਹਾਂ ਜੀ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਕੱਲ੍ਹ ਸੁਬਹਾ ਨੂੰ ਯਾਰ ਪਤਾ ਨਹੀਂ ਕੀ ਹੋਣਾ। ਸੋ ਬਾਕੀ ਗੱਲ ਸਹੀ ਹੈ ਜੀ, ਜ਼ਿੰਦਗੀ ਦਾ ਆਨੰਦ ਜਿਹੜਾ ਲੈਂਦੇ ਰਹਿਣਾ ਚਾਹੀਦਾ। ਕੱਲ੍ਹ ਨੂੰ ਪਤਾ ਨਹੀਂ, ਅੱਜ ਅਗਰ ਜ਼ਿੰਦਗੀ ਚੰਗੀ ਚੱਲ ਰਹੀ ਹੈ ਤਾਂ ਕੱਲ੍ਹ ਕੋਈ ਮੁਸੀਬਤ ਆਏਗੀ, ਪਰ ਜਦੋਂ ਵੀ ਕੋਈ ਲਾਈਫ ਦੇ ਵਿੱਚ ਮੁਸੀਬਤ ਆਵੇ ਤਾਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਮੁਸੀਬਤ ਆਈ ਹੈ ਤਾਂ ਉਹਦਾ ਹੱਲ ਵੀ ਜ਼ਰੂਰ ਆਏਗਾ ਜੀ। ਸੋ ਅਗਲੇ ਦੋਸਤ ਵੀ ਪਹੁੰਚ ਚੁੱਕੇ ਨੇ ਜੀ, ਆਓ ਦੇਖਦੇ ਹਾਂ ਕਿਹੜੇ ਦੋਸਤ ਆਏ ਨੇ ਅਤੇ ਕੀ ਗੱਲਬਾਤ ਲਿਆਏ ਨੇ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ।
0: ਹਾਂਜੀ ਮਹੇਸ਼ ਜੀ।

0: ਕੀ ਹਾਲ ਚਾਲ ਹੈ ਜੀ ਤੁਹਾਡੇ?
1: ਬਹੁਤ ਵਧੀਆ ਸਰ।
0: ਚਲੋ ਵਧੀਆ ਹੋਣੇ ਚਾਹੀਦੇ ਨੇ। ਅਤੇ ਹੋਰ ਸੁਣਾਓ, ਕੰਮਕਾਜ ਕਿੱਦਾਂ ਚੱਲ ਰਿਹਾ?
1: ਹਾਂਜੀ ਵਧੀਆ ਚੱਲ ਰਿਹਾ ਜੀ।
0: ਚਲੋ ਬਹੁਤ ਵਧੀਆ ਗੱਲ ਹੈ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਨਸੀਬੋ ਲਾਲ ਆਈ ਬੂਹੇ ਬਾਰੀ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਲੈ ਕੇ ਜਾ ਰਿਹਾ। ਕਾਲ ਕਰਨ ਲਈ ਬਹੁਤ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ।

ਬਿਲਕੁਲ ਜੀ, ਬੂਹੇ ਬਾਰੀਆਂ ਅਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ ਕੀ ਤਜਰ ਨਸੀਬ ਲਾਲ ਜੀ ਦੀ ਆਵਾਜ਼ ਵਿੱਚ ਪ੍ਰੋਗਰਾਮ ਸ਼ਾਰਾ ਜੀ ਸੁਗਾਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਸਾਡੇ ਕੋਲ ਵਟਸਐਪ ਦੇ ਉੱਪਰ ਵੀ ਦੋਸਤਾਂ ਦੇ ਮੈਸੇਜਿਸ ਜਿਹੜੇ ਨੇ ਲਗਾਤਾਰ ਆ ਰਹੇ ਨੇ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ ਪਟੇਲ ਨਗਰ ਮਲੋੜ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ। ਇਹਨਾਂ ਦੇ ਨਾਲ ਨੇ ਜੀ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ 'ਤੇ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਪਿਟਸਬਰਗ ਕੈਲੀਫੋਰਨੀਆ US ਤੋਂ, ਭੇਜਿਆ ਹੈ ਇੰਦਰਜੀਤ ਮੰਗਾ ਜੀ ਨੇ ਔਰ ਇਹਨਾਂ ਦੇ ਨਾਲ ਜੀ ਨੀਲਮ ਮੰਗਾ ਜੀ। ਰਫੀ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਕੀ ਖੱਟਿਆ ਮੈਂ ਤੇਰੀ ਹੀਰ ਪੜ੍ਹ ਕੇ। ਕੀ ਤਾਂ ਜਗ੍ਹਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮਸ਼ਾਲਾ ਜੀ ਸੌਗਾਤ 'ਤੇ। ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ, ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਭੇਜਿਆ ਹੈ ਅਜੈਬ ਸਿੰਘ ਚੌਹਾਨ ਜੀ ਨੇ। ਇਹਨਾਂ ਦੇ ਨਾਲ ਨੇ ਜੀ ਅਵਤਾਰ ਸਿੰਘ, ਜਸਵਿੰਦਰ ਸਿੰਘ ਅਤੇ ਕੁਲਵੀਰ ਅਤੇ ਹੈਰੀ। ਸੋ ਸੁਰਜੀਤ ਵਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾਂ ਜਿਹਾ ਗੀਤ ਸੁਰਜੀਤ ਵਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ।

ਕਨੇਰਾ ਮੁਹੱਲਾ ਪਟਿਆਲਾ ਤੋਂ ਭੇਜਿਆ ਹੈ ਮੁਕੇਸ਼ ਪੱਤਾ ਜੀ ਨੇ। ਇਹਨਾਂ ਦੇ ਨਾਲ ਨੇ ਨੀਲਮ ਪੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਔਰ ਸ਼ਰੀਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਤਰੁਣ ਦੇ ਨਾਲ, ਔਰ ਮੈਸੇਜ ਸਾਡੇ ਕੋਲ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ VPO ਜੀ ਦਾ, ਡਿਸਟ੍ਰਿਕਟ ਬਠਿੰਡਾ ਤੋਂ ਭੇਜਿਆ ਹਰਜਿੰਦਰ ਸਿੰਘ ਬਰਾੜ ਜੀ ਨੇ, ਇਹਨਾਂ ਦੇ ਨਾਲ ਨੇ ਜੀ ਮੇਲਾ ਸਿੰਘ ਸਿੱਧੂ ਜੀ। ਔਰ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਸਾਡੇ ਕੋਲ ਮਹਿਸ ਗੇਟ ਨਾਭਾ ਤੋਂ, ਭੇਜਿਆ ਹੈ ਸੋਮਦੱਤ ਜੀ ਨੇ, ਇਹਨਾਂ ਦੇ ਨਾਲ ਨੇ ਜੀ ਜੋਤੀ ਰਾਣੀ ਅਤੇ ਕੈਰਵ ਅਤੇ ਗੁਰਮੰਨਤ। ਔਰ ਮਾਸਟਰ ਸਲੀਮ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਡੀਟੀਏ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਫਿਰ ਸੁਣਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ ਪੰਜਾਬੀ ਮੈਲੋਡੀਜ਼ ਗੀਤ ਪ੍ਰੋਗਰਾਮ ਨੂੰ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਕਾਨੜਾ ਰਾਗ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1301 ਉੱਪਰ ਸੁਭਾਇਮਾਨ ਹੈ। ਸਤਿਗੁਰੂ ਪਾਤਸ਼ਾਹ ਆਪ ਉਸ ਪ੍ਰਭੂ ਦੇ ਬੇਅੰਤ ਰੰਗਾਂ ਨੂੰ ਵੇਖ ਕੇ ਉਸ ਤੋਂ ਬਲਿਹਾਰ ਜਾਂਦੇ, ਸੀਸ ਨਵਾਉਂਦੇ ਹਨ ਉਸ ਪਰਮੇਸ਼ਰ ਅੱਗੇ, ਜੋ ਗੁਰੂ ਪਾਤਸ਼ਾਹ ਆਪ ਹਰ ਤਰ੍ਹਾਂ ਦੇ ਬੰਧਨਾਂ ਤੋਂ ਨਿਰਲੇਪ ਮੁਕਤ ਹਨ ਔਰ ਮੈਨੂੰ ਮੁਕਤ ਕਰਨ ਦੀ ਸਮਰੱਥਾ ਰੱਖਦੇ ਹਨ, ਕਰਨ ਵਾਲੇ ਹਨ। ਐਸੇ ਗੁਰੂ ਦਾਤਾ ਪਾਤਸ਼ਾਹ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ। ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਆਏ ਸਲੋਕ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਕੀ ਮਹਿਮਾ ਪ੍ਰਗਟ ਕਰਦਿਆਂ ਬਖਸ਼ਿਸ਼ ਕਰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਐਸੀ ਰਹਿਮਤ ਕਰਨ ਵਾਲਾ ਹੈ। ਫਿਰ ਦੂਸਰੇ ਗੁਰਦੇਵ ਨਾਲ ਦੇ ਸਲੋਕ ਅੰਦਰ ਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬਾਹਰ ਜਿਤਨਾ ਮਰਜ਼ੀ ਚਾਨਣ ਹੋ ਜਾਏ, ਭਾਵੇਂ ਸੈਂਕੜੇ ਚੰਦਰਮਾ, ਹਜ਼ਾਰਾਂ ਸੂਰਜ ਵੀ ਕਿਉਂ ਨਾ ਹੋਣ, ਲੇਕਿਨ ਮਨੁੱਖ ਦੇ ਜੀਵ ਦੇ ਅੰਦਰ ਦੀ ਅਗਿਆਨਤਾ ਦਾ ਅੰਧਕਾਰ, ਘੋਰ ਹਨੇਰਾ ਜਿਹੜਾ ਹੈ, ਉਹ ਗੁਰੂ ਦੀ ਰਹਿਮਤ, ਗੁਰੂ ਕੀ ਬਖਸ਼ਿਸ਼ ਤੋਂ ਬਗੈਰ ਦੂਰ ਨਹੀਂ ਹੋ ਸਕਦਾ। ਸਤਿਗੁਰਾਂ ਦਾ ਬਚਨ ਹੈ, ਜੇ ਸੋ ਚੰਦਾ ਉਗਵੈਂ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਹਾਂ ਗੁਰਬਿਨ ਘੋਰ ਅੰਧਾਰ। ਫਿਰ ਅਸੀਂ ਬਚਨ ਪੜ੍ਹਦੇ ਹਾਂ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਸਿੱਧ ਨਾ ਪਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਭੁੱਲੇ ਨੂੰ ਮਾਰਗ ਪਾਉਣ ਵਾਲੇ, ਕਿਉਂਕਿ ਅਸੀਂ ਬਚਨ ਪੜ੍ਹਦੇ ਹਾਂ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਸਤਿਗੁਰੂ ਦਾਤਾ ਜਿੱਥੇ ਆਪ ਰੋਗ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਔਰ ਕੁੱਲ ਲੁਕਾਈ ਦੇ ਰੋਗਾਂ ਨੂੰ, ਸਾਡੇ ਰੋਗਾਂ ਨੂੰ, ਵਿਕਾਰਾਂ ਔਗਣਾਂ ਨੂੰ ਕੱਟਣ ਵਾਲੇ ਹਨ। ਆਪ ਜੀ ਦੇ ਬਚਨ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੁਖਮਣੀ ਸਾਹਿਬ ਦੇ ਅੰਦਰ ਵੀ 23 ਨੰਬਰ ਅਸ਼ਟਪਦੀ ਦਾ ਅਖੀਰਲਾ ਪਦਾ, ਜਿਸ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕਿਉਂਕਿ ਜੋ ਆਪ ਮੁਕਤ ਹੈ, ਉਹ ਹੀ ਦੂਸਰੇ ਨੂੰ ਮੁਕਤ ਕਰ ਸਕਦਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਵਿਚਾਰੈ। ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੇ ਗੁਣਾਂ ਦਾ ਪਾਰਾਵਾਰ ਨਹੀਂ ਹੈ। ਐਸੀ ਵਿਚਾਰ ਕਿ ਉਹ ਮਾਲਕ ਐਸਾ ਅਗਾਧ ਬੋਧ ਹੈ, ਲੱਖਾਂ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜੋ ਉਸ ਮਾਲਕ ਦੀ ਬੇਅੰਤਤਾ ਅਤੇ ਬਿਸਮਾਦ ਵਿੱਚ ਸ਼ੁਕਰ ਵਿੱਚ ਜਾ ਕੇ ਆਖਦਾ ਹੈ, ਦਾਤਾ ਜੀ ਤੂੰ ਸੁਲਤਾਨ, ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਇੱਥੋਂ ਤੱਕ ਸ਼ੁਕਰ ਕਰਦਿਆਂ ਆਖਦੇ ਨੇ, ਦਾਤਾ ਤੇਰੇ ਗੁਣਾਂ ਨੂੰ ਕਿਵੇਂ ਬਿਆਨ ਕਰਾਂ, ਜੇ ਤੂੰ ਐਸੀ ਵੀ ਰਹਿਮਤ ਕਰੇ, ਇੱਕ ਦੂਜੀਬੋਂ ਲੱਖ ਹੋਏ, ਲੱਖ ਹੋਵੇਂ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਮਾਲਕ ਜੀ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਕੀਸ, ਇੰਨੇ ਗੁਣ ਗਾਉਂਦਿਆਂ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਬਿਸਮ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਉ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਉਸ ਬੇਅੰਤ ਪ੍ਰਭੂ ਦੇ ਹੋਰ ਉਸ ਦੇ ਹੈਰਾਨ ਕਰ ਦੇਣ ਵਾਲੇ ਚੋਜਾਂ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈ। ਰੱਬੀ ਪਿਆਰੇ ਇਸ ਬਿਸਮਾਦ ਦੇ ਨਾਮ ਦੇ ਰੰਗ ਨੂੰ ਮਾਣਦੇ ਹਨ, ਪਰ ਉਹ ਰਸ ਨੂੰ ਬਿਆਨ ਨਹੀਂ ਕਰ ਸਕਦੇ। ਜਿਵੇਂ ਕੋਈ ਗੂੰਗਾ ਕੋਈ ਪਦਾਰਥ ਮਿੱਠਾ ਚੱਖ ਕੇ ਮੁਸਕਰਾ ਦਿੰਦਾ ਹੈ, ਪਰ ਸਵਾਦ ਰਸ ਨਹੀਂ ਬਿਆਨ ਕਰ ਸਕਦਾ। ਗੌੜੀ ਰਾਗ ਅੰਦਰ ਭਗਤ ਕਬੀਰ ਜੀ ਵੀ ਐਸਾ ਬਚਨ ਕਰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਏ।

0: ਦਾ ਪੁੱਛੇ ਤੇ ਕਿਆ ਕਹੀਏ। ਸੋਠ ਰਾਗ ਵਿੱਚ ਭਗਤ ਭੀਖਣ ਜੀ ਹੁਣਾਂ ਦਾ ਵੀ ਬਚਨ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਗੌੜੀ ਰਾਗ ਅੰਦਰ ਜੋ ਗੌੜੀ ਕੀ ਵਾਰ ਹੈ, 18ਵੀਂ ਪੌੜੀ ਵਿੱਚ ਬਚਨ ਹੈ, ਸੱਚ ਸੱਚਾ ਰਸ ਜਿੰਨੀ ਚੱਖਿਆ, ਸੇ ਤ੍ਰਿਪਤ ਰਹੇ ਅਗਾਈ, ਇਹੋ ਹਰ ਰਸ ਸੇਈ ਜਾਣ ਦੇ, ਜਿਉਂ ਗੂੰਗੇ ਮਿਠਿਆਈ ਖਾਈ। ਉਸ ਪ੍ਰਭੂ ਦੀ ਬੇਅੰਤਤਾ ਅਤੇ ਕੁਦਰਤ ਨੂੰ ਅਸੀਂ ਇਹ ਕਹਿ ਕੇ ਨਮਸਕਾਰ ਕਰਦੇ ਹਾਂ ਜੋ ਪਹਿਲੇ ਪਾਤਸ਼ਾਹ ਆਸਾ ਰਾਗ ਵਿੱਚ ਸਾਨੂੰ ਦਰਸਾਉਂਦੇ ਹਨ ਕਿ ਆਖ ਹੱਥ ਜੋੜ ਕੇ ਸੀਸ ਨਵਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਅਸੀਂ ਉਸ ਵਿੱਚ ਸਮਾ ਸਕਦੇ ਹਾਂ ਪਰ ਉਸਦਾ ਅੰਤ ਨਹੀਂ ਪਾ ਸਕਦੇ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿਤਾਰ ਹੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਸਰਬਜੀਤ ਸਿੰਘ ਹੋਰਾਂ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਪੇਟਿਓ, ਸਗਲੇ ਦੁੱਖ ਬਿਨਾਸੇ। ਉਸ ਅਕਾਲ ਪੁਰਖ ਦੀ ਵਡਿਆਈ ਬੇਅੰਤ ਹੈ, ਪਰ ਅਸੀਂ ਜੀਵ, ਭੁੱਲੜ ਜੀਵ, ਅਸੀਂ ਕਦੇ ਕੋਈ ਗਿਆਨ ਧਿਆਨ ਵਾਲਾ ਕਰਮ ਹੀ ਨਹੀਂ ਕੀਤਾ, ਨਾ ਹੀ ਕਦੇ ਉਸਦਾ ਸਿਮਰਨ ਕੀਤਾ ਹੈ, ਅਤੇ ਨਾ ਹੀ ਕਦੇ ਉਸਦੀ ਸਾਰ ਜਾਣੀ ਹੈ। ਪਰ ਉਹ ਸਭ ਤੋਂ ਵੱਡਾ ਹੈ ਅਤੇ ਉਹੀ ਸੱਚਾ ਗੁਰੂ ਹੈ, ਜਿਸਨੇ ਕੁੱਲ ਖਲਕਤ ਦੀ ਲਾਜ ਪੈਜ ਰੱਖੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਸੁਣੇ ਤੁਸੀਂ ਸਰੂਨ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ DTI ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਸਤਿਗੁਰ ਮਿਲੇ ਹਰ

ਸਤਨਾਮ ਸਿਵਾਹੇ ਗੁਰੂ ਸਾਹਿਬ ਜੀ। ਸਤਨਾਮ ਸਿਵਾਹੇ।

ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣੇ ਓ ਕਬ ਕਲ ਸੁਜਸ।

ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਥ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ।

0: ਸਤ ਰੂਪ ਸਤਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ
1: ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤਿ ਜੀ ਧਾਰੋ ਮਾਨਸ ਜਨਮ ਦੇਹ

ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ।

ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ।

ਸੱਤ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਭਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਗ ਜੈਤ ਸਰੀ ਦੀ ਵਾਰ ਦੀ ਪੌੜੀ ਦਸਵੀਂ ਸਲੋਕਾ ਨਾਲ

ਸਾਂ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸੱਚ ਰਹੇ ਹੈ।

ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁਬੇ ਸੇ ਬਨ ਜਾ ਰਿਹਾ ਸਤਿਗੁਰ ਹੈ ਬਹੁਤ ਹਾਜ਼ਰ ਲੇਕਿਨ ਇਹ ਵਿਚਾਰਿਆ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ

ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ

ਨੀਵਾ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ।

ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੜਾਹ ਪ੍ਰਸ਼ਾਦ ਭੇਟਾ ਕਰਾਇਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ

ਪਾਈਸੀ ਅਸਮੇ ਪਾਵੇ ਸੋ ਕਰੇ ਮਨ ਹੋਚ ਦਾ ਸੋ ਫਲ ਪਾਈਸੀ ਤਾਂ ਦਰਗੇ ਪੈਂਦਾ ਜਾਈਸੀ ਤਾਂ ਦਰਗੇ ਪੈਂਦਾ ਜਾਈਸੀ।

ਚਲਾਏਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਏਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਦਾ ਧਰਮੰਗਲ ਪਿਖ ਨਾ ਪਾਏਦਾ ਧਰਮੰਗਲ ਪਿਖ ਨਾ ਪਾਏ।

जे महा का कर्म है पितरी दे अगे वसंजानी है पितरी चोर करे।